0: ਹੋਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਥਿਆਰੋ ਜਿਹੜਾ ਵੇਲੇ ਸਿਰ ਕੰਮ ਆਵੇ।
1: ਜਦੋਂ ਕਿਸੇ ਲੋੜ ਸਮੇਂ ਅਸਲੀ ਚੀਜ਼ ਦੀ ਥਾਂ ਕਿਸੇ ਹੋਰ ਚੀਜ਼ ਨਾਲ ਕੰਮ ਸਾਰ ਲਿਆ ਜਾਵੇ ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਕਰਦਾ ਛੜੇ ਦਾ ਵੇੜਾ ਤਨ ਤਨ ਨੀ ਓਹਦਾ ਸਾਰਾ ਦਿਨ ਚਿੱਤ ਪਰਚਾਈ ਰੱਖਣਾ ਨੀ ਅਸੀਂ ਕੋਠੇ ਤੇ ਸਪੀਕਰ ਹਾਂ ਕੋਠੇ ਤੇ ਸਪੀਕਰ ਲਾਈ ਰੱਖਣਾ ਨੀ ਅਸੀਂ ਕੋਠੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਿੰਟੂ ਤੁਸੀਂ ਪੰਜਾਬ ਤੋਂ ਪੰਜਾਬੀ ਤੱਕ ਆਵਾਜ਼ ਪਹੁੰਚਾਉਣ ਵਾਲਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਹਰਮਨ ਰੇਡੀਓ ਮੇਰੇ ਵੱਲੋਂ ਬੜੀਆਂ ਸਾਰੀਆਂ ਮੁਬਾਰਕਾਂ ਜੀ ਤੇ ਸੁਣਦੇ ਰਹੋ ਹਰਮਨ ਰੇਡੀਓ।

0: ਫੇਰ ਵੇਖੀ ਕਿ ਚੰਨ ਚੜਦਾ ਤੂੰ ਫੇਰ ਵੇਖੀ ਕਿ ਫੁੱਲ ਖਿੜਦੇ ਤੂੰ ਰੰਗ ਬਣ ਜਾ ਸੁਗੰਧ ਹੋ ਜਾ ਜਲਾਲ ਬਣ ਜਾ ਮੈਂ ਤੇਰੇ ਸਦਕੇ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਨੌ ਕੋ ਦਰਿਆ ਘੱਗਰਾ ਮੋਢੇ ਤੇ।
1: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਡਰਾਕਲ ਬੰਦਾ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਡਰ ਕੇ ਸੁਚੇਤ ਹੋ ਜਾਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਿਹਤ ਬਾਰੇ ਆਇਲੈਂਡ ਵਾਲੇ ਕਹਿੰਦੇ ਹਨ ਕਿ ਰੱਜ ਕੇ ਹੱਸਣਾ ਤੇ ਰੱਜ ਕੇ ਸੋਣਾ ਇਹ ਦੋ ਇਲਾਜ ਡਾਕਟਰ ਦੀ ਕਿਤਾਬ 'ਚ ਸਭ ਤੋਂ ਵਧੀਆ ਦੱਸੇ ਗਏ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਮਹਿਕ ਆਪਣੀ ਦੇ ਕਬੂਤਰ ਹੀ ਉਡਾ ਦੇ, ਮਹਿਕ ਆਪਣੀ ਦੇ ਕਬੂਤਰ ਹੀ ਉਡਾ ਦੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

0: ਕੰਮ ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਕਿਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 14 ਅਕਤੂਬਰ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਅੱਸੂ ਮਹੀਨੇ ਦੀ 28 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਬਹੁਤ ਸਾਰੇ ਪੰਥਕ ਲੀਡਰਾਂ ਨੇ ਆਖਿਰਕਾਰ ਇਸ ਗੱਲ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਬੀਤੇ ਦਿਨੀ ਜੋ ਘਟਨਾ ਚੱਕਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰਿਆ ਉਹ ਅਸਲ ਵਿਚ ਨਹੀਂ ਸੀ ਹੋਣਾ ਚਾਹੀਦਾ। ਦੱਬੀ ਜ਼ਮਾਨ ਦੇ ਵਿਚ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਵੀ ਚਰਚਾ ਕਰਨ ਲੱਗੇ ਨੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਬੀਜੇਪੀ ਦੇ ਖਿਲਾਫ਼ ਕਦੇ ਨਹੀਂ ਜਾਣਗੇ, ਜਿਸ ਕਰਕੇ ਉਹ ਸਰਕਾਰ ਦੇ ਹੱਕ ਵਿਚ ਨਿਤਰੇ ਨੇ ਅਤੇ ਕਾਕਰੋਚ ਜਨਤਾ ਪਾਰਟੀ ਜਾਂ ਫਿਰ ਹੋਰ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਵਿਚ ਸ਼ਰਨ ਦੇਣ ਲੱਗਿਆਂ ਉਹ ਬੀਜੇਪੀ ਨੂੰ ਖੁਸ਼ ਕਰਨ ਦਾ ਖਿਆਲ ਕਦੇ ਵੀ ਮਨੋਂ ਨਹੀਂ ਭੁਲਾਉਣਗੇ। ਉਧਰ ਚਿਰਾਂ ਤੋਂ ਉੜਕੇ ਆਏ ਹੋਏ ਸਾਬਕਾ SSP ਰਾਜਜੀਤ ਸਿੰਘ ਹੁੰਦਲ ਦੇ ਮਾਮਲੇ ਵਿਚ ਵਿਜੀਲੈਂਸ ਦਾ ਸ਼ਿਕੰਜਾ ਹੋਰ ਕੱਸਿਆ ਗਿਆ। ਯਾਦ ਰਹੇ ਇੰਦਰਜੀਤ ਸਿੰਘ ਇੰਸਪੈਕਟਰ ਦੇ ਨਾਲ ਨਾਲ ਰਾਜਜੀਤ ਸਿੰਘ ਹੁੰਦਲ ਜਦੋਂ ਉੜਕੇ ਆਇਆ ਤੇ ਉਸ ਤੋਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਸ਼ਾਇਦ ਇਸ ਨਾਲ ਪੰਜਾਬ ਪੁਲਿਸ ਦੇ ਵਿਚ ਚਿਰਾਂ ਤੋਂ ਚੱਲੇ ਆ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਨੱਥ ਪਵੇਗੀ, ਭਾਵੇਂ ਕਿ ਉਸ ਤੋਂ ਬਾਅਦ ਵੀ ਬਹੁਤ ਸਾਰੇ ਮਾਮਲੇ ਵਿਜੀਲੈਂਸ ਦੀ ਨਿਗਾਹ ਦੇ ਵਿਚ ਆਏ। CBI ਤੋਂ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਇਨ੍ਹਾਂ ਸਾਰੇ ਮਾਮਲਿਆਂ ਵਿਚ ਸ਼ਾਮਲ ਨੇ। ਪਰ ਤਾਜ਼ਾ ਤਰੀਨ ਘਟਨਾ ਚੱਕਰ ਵਿਚ ਜਿਉਂ ਜਿਉਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੀ ਤਰੀਕ ਨਜ਼ਦੀਕ ਆਉਣ ਲੱਗੀ ਹੈ ਤਿਉਂ ਤੋਂ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕੇਂਦਰੀ ਏਜੰਸੀਆਂ ਪਹਿਲਾਂ ਨਾਲੋਂ ਵੱਧ ਸਰਗਰਮ ਨਜ਼ਰ ਆਉਂਦੀਆਂ ਨੇ। ਦੂਜੇ ਪਾਸੇ ਤਸਵੀਰ ਦਾ ਇਕ ਪੱਖ ਇਹ ਵੀ ਹੈ ਕਿ ਪੰਜਾਬ ਦੇ ਵਿਚ ਅਮਨ ਕਾਨੂੰਨ ਦੀ ਸਥਿਤੀ ਵੀ ਖਤਰੇ ਦੇ ਵਿਚ ਹੈ। ਤਿੰਨਾਂ ਦਿਨਾਂ ਵਿਚ 4 ਕਤਲ ਹੋ ਜਾਣੇ ਆਪਣੇ ਆਪ ਦੇ ਵਿਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਅਤੇ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਕੋਈ ਵੀ ਸਰਗਰਮੀ ਨਹੀਂ ਦਿਖਾਈ ਗਈ। SIR ਯਾਨੀ ਕਿ ਵੋਟਾਂ ਦੇ ਰਿਵਿਊ ਕਰਨ ਦੇ ਫੈਸਲੇ ਤੋਂ ਬਾਅਦ ਆਖਿਰਕਾਰ ਇਕ ਪੱਕਾ ਗਿਣਤੀ ਮਿਣਤੀ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ। ਪਹਿਲਾਂ ਦੇ ਮੁਕਾਬਲੇ ਜਿੱਥੇ 797,263 ਨਵੇਂ ਵੋਟਰ ਜੁੜੇ ਨੇ ਉੱਥੇ ਪੁਰਾਣੇ ਵੋਟਰਾਂ ਦੇ ਵਿਚੋਂ ਵੀ ਬਹੁਤ ਸਾਰੇ ਲੋਕਾਂ ਦੇ ਨਾਂ ਕੱਟੇ ਗਏ ਨੇ। ਇਨ੍ਹਾਂ ਕੱਟੇ ਹੋਏ ਨਾਵਾਂ ਉੱਤੇ ਹਾਲ ਦੀ ਘੜੀ ਪੰਜਾਬ ਦੀ ਵਿਰੋਧੀ ਪਾਰਟੀ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਪੱਛਮੀ ਬੰਗਾਲ ਦੇ ਵਿਚ ਵੋਟਾਂ ਕੱਟੀਆਂ ਗਈਆਂ ਉਸ ਤੋਂ ਬਿਲਕੁਲ ਉਲਟ ਇਕ ਸ਼ਾਨਦਾਰ ਤਰੀਕੇ ਨੂੰ ਕਾਰਗੁਜ਼ਾਰ ਕਰਦਿਆਂ SIR ਦਾ ਪ੍ਰੋਸੈਸ ਪੰਜਾਬ ਦੇ ਵਿਚ ਸਿਰੇ ਚੜਾਇਆ ਗਿਆ। ਦੂਜੇ ਪਾਸੇ ਰਾਹੁਲ ਗਾਂਧੀ ਹੁਣਾਂ ਦੀ ਅਗਵਾਈ ਦੇ ਵਿਚ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਦਿੱਲੀ ਦੇ ਵਿਚ ਇਸ ਪ੍ਰਦਰਸ਼ਨ ਦੇ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਭਾਵੇਂ ਕਿ ਕੇਂਦਰ ਸਰਕਾਰ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਹੁਣ ਜੰਤਰ ਮੰਤਰ ਉੱਤੇ ਲੋਕਤੰਤਰ ਦੇ ਖਿਲਾਫ ਕੁਛ ਵੀ ਇਦਾਂ ਦਾ ਨਹੀਂ ਹੋਵੇਗਾ। ਦਿੱਲੀ ਪੁਲਿਸ ਨੇ ਇਹ ਪਾਬੰਦੀ ਲਾਗੂ ਕੀਤੀ ਹੈ। ਦਿੱਲੀ ਪੁਲਿਸ ਦੇ ਮੁਤਾਬਕ ਹੁਣ ਦਿੱਲੀ ਦੇ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ CBD ਮੈਦਾਨ ਦੇ ਵਿਚ ਹੀ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਮਿਲੇਗੀ। ਪਰ ਹਾਲ ਦੀ ਕੜੀ ਵਿਰੋਧੀ ਧਿਰ ਕਾਂਗਰਸ ਅਤੇ ਉਸ ਦੀਆਂ ਸਾਂਝੀ ਜਥੇਬੰਦੀਆਂ ਨੇ ਇਸ ਤਰ੍ਹਾਂ ਦੇ ਕਿਸੇ ਵੀ ਫਰਮਾਨ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਧਰ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਕਸਰ ਨਹੀਂ ਛੱਡਣਗੇ। ਹਾਲਾਂਕਿ ਭਰੋਸੇ ਦੇ ਬਾਵਜੂਦ ਕੇਂਦਰ ਸਰਕਾਰ ਨੇ ਹਾਲੇ ਤੱਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਾ ਤਾਂ ਪਰੋਲ ਦਿੱਤੀ ਅਤੇ ਨਾ ਹੀ ਨਿਆਂਪਾਲਕਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕਿਸੇ ਗੱਲ ਦੀ ਪੁਸ਼ਟੀ ਕੀਤੀ। ਉਧਰ ਇਸ ਗੱਲ ਦੀ ਜ਼ਰੂਰ ਪੁਸ਼ਟੀ ਹੋ ਗਈ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਕ ਵੱਡੀ ਰਾਹਤ ਦਿੱਤੀ। ਸਰਵਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਤੇ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਅਤੇ ਹੋਰਨਾਂ ਨੂੰ ਰਾਹਤ ਮਿਲਦੀ ਦਿਖਾਈ ਦਿੰਦੀ ਹੈ। ਹਾਲ ਦੀ ਕੜੀ ਇਨ੍ਹਾਂ ਸਾਰਿਆਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲੱਗ ਗਈ ਹੈ, ਪਰ ਇਸ ਰੋਕ ਦੇ ਬਾਵਜੂਦ ਉਨ੍ਹਾਂ ਨੂੰ CBI ਦੀ ਜਾਂਚ ਯਾਨੀ ਕਿ ਪੁੱਛਗਿੱਛ ਦੇ ਵਿਚ ਸ਼ਾਮਲ ਜ਼ਰੂਰ ਹੋਣਾ ਪਵੇਗਾ। ਤੇ ਇਹ ਵੀ ਯਾਦ ਕਰਵਾ ਦਈਏ ਕਿ ਜਥੇਦਾਰ ਗੜਗਾਜਣਾ ਨੇ ਆਮ ਆਦਮੀ ਪਾਰਟੀ ਨਾਲ ਸਬੰਧਤ 12 ਵਿਧਾਇਕਾਂ ਅਤੇ 3 ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੇ ਹੀ ਲੀਡਰਾਂ ਨੂੰ 15 ਅਕਤੂਬਰ ਨੂੰ ਦੁਪਹਿਰ 12 ਵਜੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਫਰਮਾਨ ਜਾਰੀ ਕੀਤੇ ਨੇ। ਸਾਡੇ ਸਮਿਆਂ ਦੇ ਅਜ਼ੀਮ ਸ਼ਾਇਰ ਹਰਦਿਆਲ ਸਾਗਰ ਲਿਖਦੇ ਨੇ, ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ, ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ, ਭਿਖਾਰੀ ਲਿਖ ਰਹੇ ਨੇ ਨਾਮ ਆਪਣਾ ਠੂਠਿਆਂ ਉੱਪਰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
4: ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ, ਸੁਣਦੇ ਰਹੋ ਹਰਮਨ ਰੇਡੀਓ।

0: ਪੁਰਾਣੇ ਤੇ ਨਵੇਂ ਇੱਕੋ ਥਾਂ ਪੰਜਾਬੀ ਦੇ ਚੋਟੀ ਦੇ ਕਲਾਕਾਰ ਹਰ ਵੇਲੇ ਮਾਣੋ ਆਨੰਦ ਹਰਮਨ ਰੇਡੀਓ ਨਾਲ।
1: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ ਤੇ ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ।

ਜਿਸ ਧਰਤੀ ਤੇ ਜਨਮ ਲਿਆ ਚਲੋ ਉਹਨੂੰ ਸੀਸ ਨਿਵਾਏ ਕੰਮ ਧੰਦੇ ਤਾਂ ਚੱਲਦੇ ਰਹਿਣੇ ਇੱਕ ਗੇੜਾ ਪਿੰਡ ਲਾਈਏ।

ਇੱਕ ਅਫਰੀਕੀ ਕਹਾਵਤ ਅਨੁਸਾਰ ਪੁੱਤ ਕੇਲੇ ਦਾ ਸ਼ਿਕਾਰ ਵੀ ਕਰ ਲਵੇ ਤਾਂ ਬਾਪ ਉਸ ਤੇ ਮਾਣ ਕਰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪੰਜਾਬੀ ਗੀਤਾਂ ਦਾ ਮੇਲਾ ਹਰਮਨ ਰੇਡੀਓ ਤੇ ਪੁਰਾਣੇ ਤੇ ਨਵੇਂ ਚੋਟੀ ਦੇ ਕਲਾਕਾਰ ਮਾਣੋ ਆਨੰਦ।
1: ਮੇਰਾ ਝੂਠ ਚੜ ਜਾਏ ਪੱਤਝੜ ਵਾਂਗੂ, ਮੇਰਾ ਝੂਠ ਚੜ ਜਾਏ ਪੱਤਝੜ ਵਾਂਗੂ, ਖਿੜੇਗੀ ਹਮੇਸ਼ਾ ਹਕੀਕਤ ਖਿੜੇਗੀ। ਇਸ ਲਈ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਤਾਜ਼ਾ ਤਰੀਨ ਸੋਹਣੀਆਂ ਤੇ ਖੁਸ਼ਨੁਮਾ ਸੱਚੀਆਂ ਤੇ ਸੁੱਚੀਆਂ ਖਬਰਾਂ ਦਾ ਸਿਲਸਿਲਾ। ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਤੇ ਜਾਣਕਾਰੀਆਂ ਦੀ ਆਪਣੀ ਡੇਲੀ ਡੋਜ਼ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਜੋ ਦਵੇਗਾ ਤੁਹਾਨੂੰ ਤੁਹਾਡੇ ਕੱਲ ਅੱਜ

0: ਪੰਜਾਬ ਕੋਰਾ ਦੀ ਕਿਰਪਾ ਦੇ ਨਾਲ ਵਸਦਾ ਏ ਬੰਧਨ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਪਾਣੀ ਅੱਜ ਵੀ ਇੱਕੋ ਮੈਂ ਵਿੱਚ ਵਗਦਾ ਏ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਜੀਤ ਹਰਮਨ ਤੇ ਤੁਸੀਂ ਮੇਰੇ ਨਾਂ ਦਾ ਹੀ ਰੇਡੀਓ ਹਰਮਨ ਰੇਡੀਓ ਸੁਣ ਰਹੇ ਹੋ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ। ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਹੈ ਜਿਹੜਾ ਕਿ ਸੰਗੀਤਕ, ਸਮਾਜਿਕ ਤੇ ਹੋਰ ਤੁਹਾਡੇ ਜ਼ਿੰਦਗੀ ਦੇ ਨਾਲ ਸੰਬੰਧਿਤ ਹਰ ਇੱਕ ਵਿਸ਼ੇ ਦੇ ਟੌਪਿਕਾਂ ਨੂੰ ਲੈ ਕੇ ਆ ਰਿਹਾ ਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਮੁਬਾਰਕਾਂ। ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ।
1: ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਕਿਸੇ ਵਿਵੇਕੀ ਜਾਂ ਚਿੰਤਕ ਵਿੱਚੋਂ ਤੁਸੀਂ ਵਿਰੋਧਾਭਾਸ ਕੱਢ ਲਵੋਗੇ ਤਾਂ ਪਿੱਛੇ ਇੱਕ ਪ੍ਰੋਫੈਸਰ ਹਾਸਲ ਹੋਵੇਗਾ। ਸੁਰੇਨ ਕਿਕ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਜੱਟ ਵਿੱਚ ਅੰਨਾ ਜ਼ੋਰ ਹੈ ਤੇ ਚੜ੍ਹਦੀ ਜਵਾਨੀ ਹੈ, ਦੌਲਤ ਸ਼ੌਹਰਤ ਪੱਲੇ ਹੈ, ਮੋਟੇ ਬੰਦੇ ਖਾਣੀ ਹੈ। ਜੱਟ ਕਿਵੇਂ ਆਪਣੀ ਮਹਿਬੂਬਾ ਨੂੰ ਤਸੱਲੀਆਂ ਦਿੰਦਾ, ਜੱਗੀ ਜਾਗੋਵਾਲ ਦਾ ਗੀਤ ਹੈ, ਜਸਟਰ ਦਾ ਸੰਗੀਤ ਹੈ।

0: ਸਤਿ ਸ੍ਰੀ ਅਕਾਲ ਜੀ, ਮੈਂ ਹਰਲਵ ਚੀਮਾ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾਤ ਪੰਜਾਬੀ।
1: ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
2: ਪਾੜਾ ਨਹੀਂ ਲੱਗਣਾ ਬੈਠਣ ਦੀ, ਕਰ ਬਲੀਏ ਨੀ ਮੋਟਰ ਮਿੱਤਰਾਂ ਦੀ
1: ਆ ਵੀ
2: ਨਿਹਾਲ ਛੱਡ ਕੇ ਖਲੋ ਗਏ, ਹਾਲੀ ਨਿੰਮ ਨਾਲ ਝੂਟ ਦੀਏ ਤੋਤਾ ਪੀ ਗਿਆ।
1: ਤਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ।

deepest track. ਰੋਜ਼ਾਨਾ ਦੁਪਹਿਰੇ ਸਿਮਨੀ ਸਮੇਂ 1 ਤੋਂ 2 ਵਜੇ ਤੱਕ ਅਸੀਂ ਸੁਣਾਂਗੇ ਖਬਰਾਂ, ਅੱਜ ਦਾ ਇਤਿਹਾਸ, ਹਾਸਰਸ ਕਮੇਡੀ ਅਤੇ ਟੌਪ ਗੀਤ। ਮਾਣੋ ਉਹਨਾਂ

0: ਦੋਕ ਮੈਨੂੰ ਦੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੋ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
0: ਥੋੜਾ ਥੋੜਾ ਹੱਸਣਾ ਜ਼ਰੂਰ
1: ਚਾਹੀਦਾ
2: ਇਹ ਗਾਂਤੀਏ ਸਾਡੇ ਕੋਲੇ ਪਾਰਟੀਆਂ ਕਈ ਤਰ੍ਹਾਂ ਦੀਆਂ ਆਉਂਦੀਆਂ
3: ਨਾ ਉਹ ਕਿਵੇਂ
2: ਹੁਣ ਸਾਡੇ ਕੋਲੇ ਗਰੀਬ ਤਬਕਾ ਵੀ ਆਉਂਦਾ
3: ਅੱਛਾ
2: ਉਹਨਾਂ ਦਾ ਸੰਤੀਏ ਫੇਰ ਮੈਂ ਰੇਟ ਥੋੜਾ ਜਿਹਾ ਘੱਟ ਰੱਖਿਆ ਨਾਲੇ ਗੱਲਾਂ ਗੱਲਾਂ ਦੇ ਵਿੱਚ ਸੰਤੀਏ ਸਵਾਦ ਵੀ ਲਈ ਜਾਈਦਾ
3: ਚਲ ਮਰ ਜਾਣਾ ਨਾ ਹੋਵੇ
2: ਲੈ ਹੁਣ ਕੱਲ ਦੀ ਗੱਲ ਕੁੜੀ ਆਲੇ ਤੇ ਮੁੰਡੇ ਆਲੇ ਦੋਨੇ ਪਾਰਟੀਆਂ ਮੇਰੇ ਕੋਲੇ ਆ ਗਈ
3: ਅੱਛਾ
2: ਤੇ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਤੇ ਮੁੰਡੇ ਨੂੰ ਕੁੜੀ ਪਸੰਦ ਆ ਗਈ
3: ਲੈ ਭਜਣਿਆ ਹੋਰ ਕੀ ਚਾਹੀਦਾ
2: ਮੈਂ ਗੱਲ ਆ ਵੀ ਮੇਰੀ ਤਾਂ ਸਾਮੀ ਤਰ ਗਈ
3: ਆਹੋ
2: ਪੰਗਾ ਪਾ ਕੇ ਪੈ ਗਿਆ ਸੰਤੀਏ ਦਾਜ
3: ਉਹ ਕਿਵੇਂ
2: ਤੇ ਮੁੰਡੇ ਦਾ ਪਿਓ ਕਹਿੰਦਾ ਵੀ ਸਾਡਾ ਮੁੰਡਾ ਲੱਗਿਆ ਹੋਇਆ ਫੈਕਟਰੀ ਚ
3: ਅੱਛਾ
2: ਤੇ ਸਾਨੂੰ ਹੋਰ ਤਾਂ ਕੁਛ ਨਾ ਦੇਵੇ ਤੇ ਸਾਡੇ ਮੁੰਡੇ ਨੂੰ ਸਕੂਟਰ ਜਰੂਰ ਦੇ
3: ਨਾ ਕੁੜੀ ਵਾਲੇ ਨੇ ਕੁਛ ਬੋਲੇ
2: ਕੁੜੀ ਦਾ ਪਿਓ ਕਹਿੰਦਾ ਨਾ ਨਾ ਜੀ ਨਾ ਨਾ ਸਕੂਟਰ ਦੇਣ ਜੋਗੀ ਸਾਡੇ ਚ ਕਿੱਥੇ ਪਹੁੰਚ ਆ ਤੇ 18 ਜੀ ਦਾ ਸਿਖਾਣ ਵਾਲੇ
3: ਆਹੇ 18 ਜੀ
2: ਮੁੰਡੇ ਦਾ ਪਿਓ ਕਹਿੰਦਾ ਚਲੋ ਐ ਕਰੋ ਵੀ ਸਕੂਟਰ ਰਹਿਣ ਦੋ ਤੇ ਤੁਸੀਂ ਸਾਡੇ ਮੁੰਡੇ ਨੂੰ ਟੀਵੀ ਦੇ ਦੋ
3: ਅੱਛਾ
2: ਕੁੜੀ ਦਾ ਪਿਓ ਕਹਿੰਦਾ ਨਾ ਨਾ ਜੀ ਟੀਵੀ ਜੋ ਕਿ ਸਾਡੇ ਚ ਪਹੁੰਚ ਕਿੱਥੇ ਆ ਤੇ 18 ਜੀ ਅਸੀਂ ਖਾਣ ਵਾਲੇ ਆ
3: ਨਾ ਫੇਰ ਭਜਨੇ ਆ
2: ਉਹ ਮੁੰਡੇ ਦਾ ਪਿਓ ਕਹਿੰਦਾ ਚਲੋ ਐ ਕਰੋ ਜੀ ਤੁਸੀਂ ਟੀਵੀ ਵੀ ਦੇਣ ਦਿਓ ਤੇ ਸਾਡੇ ਮੁੰਡੇ ਨੂੰ ਤੁਸੀਂ ਆ ਠੰਡਾ ਤੱਤਾ ਕਰਨ ਵਾਲੀ ਮਸ਼ੀਨ
3: ਆਹੋ ਫ੍ਰਿਜ
2: ਬਈ ਚਲ ਫ੍ਰਿਜ ਦੇ ਦਿਓ
3: ਅੱਛਾ
2: ਕੁੜੀ ਦਾ ਪਿਓ ਕਹਿੰਦਾ ਨਾ ਨਾ ਜੀ ਸਾਡੇ ਚ ਫ੍ਰਿਜ ਦੇਣ ਜੋ ਕਿ ਕਿੱਥੇ ਪਹੁੰਚ ਆ ਤੇ 18 ਜੀ ਅਸੀਂ ਖਾਣ ਵਾਲੇ
3: ਦੇ ਭਜਨਿਆ ਹੋਇਆ ਕੀ
2: ਉਹ ਉੱਠ ਕੇ ਸੰਤੀਏ ਦੋਨੇ ਪਾਰਟੀਆਂ ਤੁਰਨ ਲੱਗੀਆਂ ਮੈਂ ਕਿਹਾ ਲਿਆ ਵੀ ਮੇਰੀ ਸਾਮੀ ਤਾਂ ਗਈ ਉਹ ਮੈਂ ਕਿਹਾ ਬੈਠੋ ਬੈਠੋ ਭਰਾਵੋ ਮੈਂ ਕਿਹਾ ਗੱਲ ਸੁਣੋ ਕੁੜੀ ਨੂੰ ਮੁੰਡਾ ਪਸੰਦ ਆ ਤੇ ਮੁੰਡੇ ਨੂੰ ਕੁੜੀ ਪਸੰਦ
3: ਆਹੋ
2: ਮੈਂ ਕਿਹਾ ਸਕੂਟਰ ਤੁਸੀਂ ਨਹੀਂ ਦੇ ਸਕਦੇ ਟੀਵੀ ਤੁਸੀਂ ਨਹੀਂ ਦੇ ਸਕਦੇ ਤੇ ਫ੍ਰਿਜ ਤੁਸੀਂ ਨਹੀਂ ਦੇ ਸਕਦੇ
3: ਨਾ ਫੇਰ
2: ਮੈਂ ਕਿਹਾ ਕਿੰਨੇ ਜੀ ਦੱਸਿਆ ਖਾਣ ਵਾਲੇ ਕਹਿੰਦੇ ਜੀ 18 ਜੀ ਮੈਂ ਕਿਹਾ ਐ ਕਰੋ ਵੀ ਤੁਸੀਂ ਇਹਨਾਂ ਨੂੰ ਆਪਣਾ ਰਾਸ਼ਨ ਕਾਰਡ ਹੀ ਦੇ ਦਿਓ ਸੰਤੀਏ ਆ ਗੱਲ ਸੁਣ ਕੇ ਨਾ ਮੁੰਡਾ ਭੜਕਵੇ
3: ਅੱਛਾ
2: ਮੁੰਡਾ ਦੇ ਬਾਪੂ ਨੂੰ ਕਹਿੰਦਾ ਬਾਪੂ ਉੱਠ ਚੱਲੀਏ ਮੈਂ ਕਿਹਾ ਆਰਾਮ ਦੇ ਨਾਲ ਬੈਠ ਜਾ ਉੱਠ ਚੱਲੀਏ ਕੀ ਗੱਲ ਹੋਗੀ ਕਹਿੰਦਾ ਇਹ ਸਾਡੀ ਬੇਇੱਜ਼ਤੀ ਕਰੀ ਜਾਂਦੇ ਆ ਮੈਂ ਕਿਹਾ ਬੇਇੱਜ਼ਤੀ ਨੂੰ ਤੇਰੀਆਂ ਲੂਲਾਂ ਲੈ ਗਈਆਂ
3: ਆਹੋ
2: ਐਡੀ ਵਧੀਆ ਸੋਹਣੀ ਸੁਨੱਖੀ ਕੁੜੀ ਦਾ ਤੈਨੂੰ ਰਿਸ਼ਤਾ ਕਰਾਣਾ ਮੈਂ ਕਿਹਾ ਤੂੰ ਪੜਿਆ ਕਿ ਨਹੀਂ ਆ
3: ਕੀ ਕਹਿੰਦਾ
2: ਕਹਿੰਦਾ ਜੀ BA ਚੱਲ ਭੂਤਨੀ ਦਾ ਦੋ ਅੱਖਰ ਬਣਿਆ ਉਹ ਵੀ ਪੁੱਠੇ ਸਿੱਧਾ ਕਹਿ AB ਸੰਤੀਏ ਦੁਕਾਨਦਾਰੀ ਚਲਾਉਣੀ ਸੌਖੀ ਨੀ ਪਈ ਆ ਅਨਪੜ ਲਾੜਿਆਂ ਦੇ ਨਾਲ ਬੜਾ ਮੱਥਾ ਮਾਰਨਾ ਪੈਂਦਾ
3: ਉਹ ਤਾਂ ਠੀਕ ਆ ਭਜਨਿਆ
2: ਆ ਪਰਸੋਂ ਇੱਕ ਪਾਰਟੀ ਮੇਰੇ ਕੋਲੇ ਆ
3: ਅੱਛਾ
2: ਮੈਨੂੰ ਕਹਿੰਦੇ ਜੀ ਫੀਸ ਵਾਪਸ ਕਰੋ ਮੈਂ ਕਿਹਾ ਗੱਲ ਕੀ ਹੋਗੀ ਕਹਿੰਦੇ ਜੀ ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਸਾਡੀ ਕੁੜੀ ਦਾ ਰਿਸ਼ਤਾ ਕਰਾਇਆ ਸੀ
3: ਅੱਛਾ
2: ਮੈਂ ਕਿਹਾ ਕਰਾਇਆ ਸੀ ਭਾਈ ਮੁੰਡੇ ਨੂੰ ਜ਼ਮੀਨ ਜਾਇਦਾਦ ਸੋਹਣੀ ਆਉਂਦੀ ਆ ਮੁੰਡੇ ਦਾ ਨੈਣ ਨਕਸ਼ ਟਿਕਿਆ ਮੁੰਡਾ ਮੂੰਹ ਮੱਥੇ ਡੀਕ ਲੱਗਦਾ ਮੁੰਡਾ ਪੜਿਆ ਲਿਖਿਆ ਗੱਲ ਕੀ ਹੈ
3: ਆਹੋ ਹੋਰ ਕੀ ਚਾਹੀਦਾ
2: ਕਹਿੰਦੇ ਜੀ 2 ਸਾਲ ਹੋ ਗਏ ਕੁੜੀ ਦਾ ਵਿਆਹ ਹੋਏ ਨੂੰ ਕੁੜੀ ਨੂੰ ਅਜੇ ਨੈਣਾ ਨਿਕਾ ਨਹੀਂ ਹੋਇਆ
3: ਨਾ ਫਿਰ ਤੈਂ ਕੀ ਕਿਹਾ
2: ਉਹ ਮੈਂ ਕਿਹਾ ਭਾਈ ਇਹਦੇ ਚ ਮੇਰਾ ਕੋਈ ਕਸੂਰ ਨਹੀਂ ਮੈਂ ਕਿਹਾ ਵੋਟਾਂ ਦਾ ਕਸੂਰ ਆ ਕਹਿੰਦੇ ਵੋਟਾਂ ਦਾ ਨਿਆਣੇ ਨਿੱਕੇ ਨਾਲ ਕੀ ਤਲਕਾ ਤਾ
3: ਕੀ ਕਿਹਾ
2: ਮੈਂ ਕਿਹਾ ਮੁੰਡਾ ਦਿਨ ਪੁਰ ਰਾਤ ਤਾਂ ਵੋਟਾਂ ਨਾਲ ਤੁਰਾ ਫਿਰਦਾ ਤੇ ਨਿਆਣਾ ਨਿੱਕਾ ਕਿੱਥੋਂ ਹੋਜੂ
4: ਥੋੜਾ ਸਮਾਂ ਰੁਕੋ ਹੱਸਣ ਲਈ ਹਰਮਨ ਰੇਡੀਓ ਲੈ ਕੇ ਆਇਆ ਹੈ ਕਾਮੇਡੀ ਆਵਰ ਗੀਤ ਅਤੇ ਹਾਸੇ

0: ਜੋ ਵੀ ਹੈ ਘੁੱਗੀ ਸਾਹਿਬ, ਦੇਸ਼ ਦੇ ਇਸ ਮਾੜੇ ਮਾਹੌਲ ਦਾ ਬੱਚਿਆਂ ਤੇ ਬਹੁਤ ਘਟੀਆ ਅਸਰ ਪੈ ਰਿਹਾ ਜੀ।
1: ਉਹ ਤੇ ਫਿਰ ਹੈ ਹੀ ਹੈ, ਜਿਹੋ ਜੇ ਮਾਹੌਲ 'ਚ ਬੱਚਾ ਰਹੇਗਾ ਵੱਡਾ ਹੋ ਕੇ ਫਿਰ ਓਦਾਂ ਦਾ ਹੀ ਬਣੇਗਾ। ਜਿੱਦਾਂ ਇੱਕ ਖਾਨਦਾਨੀ ਜੂਏਬਾਜ਼ਾਂ ਦਾ ਬੱਚਾ,
0: ਅੱਛਾ
1: ਤਗੜੇ ਜਵਾਰੀਆਂ ਦਾ ਬੱਚਾ ਸਕੂਲ 'ਚ ਪੜ੍ਹਦਾ ਸੀ। ਇੱਕ ਦਿਨ ਮਾਸਟਰ ਨੇ ਆਖਿਆ, ਕਹਿੰਦਾ ਉੱਠ ਕੇ ਗਿਣਤੀ ਸੁਣਾ ਓਏ, ਕਹਿੰਦਾ
2: 1, 2, 3, 4, 5, 6, 7, 8, 9, 10।
1: ਮਾਸਟਰ ਕਹਿੰਦਾ ਅੱਗੋਂ,
2: ਕਹਿੰਦਾ ਜੀ ਅੱਗੋਂ ਗੋਲਾ ਬੇਗੀ ਬਾਜਾ।
0: ਪੜ੍ਹਾਈਆਂ ਦਾ ਤਾਂ ਵਾਕਈ ਬਹੁਤ ਮੰਦਾ ਹਾਲ ਜੇ ਘੁੱਗੀ ਸਾਹਿਬ।
1: ਪੜ੍ਹਾਈਆਂ ਦੇ ਹਾਲ ਉੱਥੇ ਆਪੇ ਹੀ ਮੰਦੇ ਹੋਣੇ। ਜਿਸ ਦੇਸ਼ ਵਿੱਚ 100 ਚੋਂ 20 ਬੱਚੇ ਅਕਲ ਨਾ ਤੇ 80 ਬੱਚੇ ਨਕਲ ਨਾ ਪਾਸ ਹੁੰਦੇ ਨੇ, ਪ੍ਰਾਇਮਰੀ ਕਲਾਸਾਂ ਚੋਂ ਤੇ ਨਕਲ ਸ਼ੁਰੂ ਹੋ ਜਾਂਦੀ। ਨਾਲਦਿਆਂ ਦਾ ਮੁੰਡਾ 5ਵੀਂ ਦੇ ਪੇਪਰ ਦੇ ਕੇ ਆਇਆ। ਮੈਂ ਪੁੱਛਿਆ ਵੀ ਹਾਂ ਪੇਪਰ ਕਿੱਦਾਂ ਦਾ ਹੋਇਆ, ਅੱਗੋਂ ਬੜੀ ਟੌਹਰ ਨਾ ਕਹਿੰਦਾ, ਕਹਿੰਦਾ ਅੰਕਲ ਜੀ ਅਸੀਂ ਪਰਚੀ ਲੈ ਕੇ ਗਏ ਸੀ ਜੀ ਗਾਂ ਦੇ ਪ੍ਰਸਤਾਵ ਦੀ, ਬੋਰਡ ਵਾਲਿਆਂ ਨੇ ਚਲਾਕੀ ਮਾਰੀ ਜੀ, ਸਾਨੂੰ ਮੱਝ ਦਾ ਪ੍ਰਸਤਾਵ ਪਾ ਦਿੱਤਾ।
0: ਅੱਛਾ
1: ਤੇ ਅਸੀਂ ਕਿਹੜਾ ਘਾਟਿਆ ਅੰਕਲ ਜੀ, ਅਸੀਂ ਸਾਰਾ ਪ੍ਰਸਤਾਵ ਗਾਂ ਦਾ ਲਿਖ ਕੇ ਜੀ ਬਸ ਉਤਲੀ ਲੈਣ ਬਦਲ ਦਿੱਤੀ ਜੀ, ਜਿਵੇਂ ਕਿ ਗਾਂ ਸਾਡੀ ਮਾਤਾ ਹੈ ਉਸ ਹਿਸਾਬ ਨਾਲ ਮੱਝ ਸਾਡੀ ਮਾਸੀ ਹੈ।
0: ਇਹਨੂੰ ਕਹਿੰਦੇ ਨੇ ਘੁੱਗੀ ਸਾਹਿਬ ਕਿ ਨਕਲ ਵਾਸਤੇ ਵੀ ਅਕਲ ਚਾਹੀਦੀ ਏ।
1: ਕਈ ਤੇ ਆਪਣੀ ਸਾਰੀ ਅਕਲ ਨਕਲ ਲਈ ਵਰਤਦੇ ਨੇ। ਮੈਨੂੰ ਯਾਦ ਆ BA 'ਚ ਸਾਡਾ ਹਿਸਟਰੀ ਦਾ ਪੇਪਰ, ਮੇਰੇ ਤੋਂ ਪਿੱਛੇ ਬੈਠਾ ਸੀ ਮੁੰਡਾ ਰਿੰਪੀ।
0: ਅੱਛਾ
1: ਫਲਾਇੰਗ ਸਕੁਐਡ ਵਾਲਿਆਂ ਨੇ ਆ ਕੇ ਫੜ ਲਿਆ, ਨਿੱਕੀ ਜੀ ਪਰਚੀ ਫੜੀ ਗਈ, ਸੁਪਰਡੈਂਟ ਕੋਲ ਲੈ ਗਏ।
0: ਫਿਰ
1: ਕਹਿੰਦੇ ਸੁਪਰਡੈਂਟ ਸਾਹਿਬ ਇਹਦਾ ਕੇਸ ਬਣਾਓ।
0: ਅੱਛਾ
1: ਸੁਪਰਡੈਂਟ ਨੇ ਤਰਲਾ ਮਾਰਿਆ, ਕਹਿੰਦਾ ਮਹਾਰਾਜ ਜਾਣਦੇ ਹੋ ਆ ਨਿੱਕੀ ਜੀ ਪਰਚੀ ਫੜੀ ਗਈ ਏ, ਕੇਸ ਕੀ ਬਣਾਉਣਾ ਵਿਚਾਰੇ ਦਾ। ਅੱਗੋਂ ਫਲਾਇੰਗ ਵਾਲੇ ਕਹਿੰਦੇ ਮਹਾਰਾਜ ਪਰਚੀ ਪੜ੍ਹ ਕੇ ਤੇ ਵੇਖੋ ਲਿਖਿਆ ਕੀ ਏ।
0: ਫਿਰ
1: ਉਹ ਪਰਚੀ 'ਚ ਲਿਖ ਕੇ ਲਿਆਇਆ ਸੀ
0: ਕੀ
1: ਪਹਿਲਾ ਮਹਾਂਯੁੱਧ ਬੂਟਾਂ 'ਚ, ਪੰਜਾਬ ਦਾ ਇਤਿਹਾਸ ਨੇਫੇ 'ਚ, ਸ਼ੇਰ ਸ਼ਾਹ ਸੂਰੀ ਘੜੀ ਥੱਲੇ, ਬਾਦਸ਼ਾਹ ਅਕਬਰ ਕਾਲਰ 'ਚ, ਹਿਟਲਰ ਜਰਾਬਾਂ 'ਚ, ਸਿਕੰਦਰ ਬਟੂਏ 'ਚ।
0: ਬਹੁਤ ਅੱਛੇ।
1: ਸੋ ਦੀਪਕ ਰਾਜਾ, ਨੰਨਾ ਨਕਲ ਤੇ ਨੰਨਾ ਨਸ਼ਾ ਇਹਦੇ ਸਾਡੇ ਮੁਲਕ ਨੂੰ ਤਬਾਹ ਕਰਨ ਤੇ ਤੁਲੇ ਹੋਏ ਆ।
0: ਬਿਲਕੁਲ ਠੀਕ।
1: ਕਾਲਜਾਂ ਦਾ ਇਹ ਹਾਲ ਹੈ, ਮੁੰਡਿਆਂ ਨੇ ਇੱਕ ਕਾਪੀ ਗੋਲ ਜੀ ਕਰਕੇ ਕੱਛੇ ਮਾਰੀ ਹੁੰਦੀ ਏ, ਜਿੱਦਾਂ ਕਾਲਜ ਵਾਲਿਆਂ ਕੋਲੋਂ ਹਿਸਾਬ ਲੈਣ ਆਏ ਨੇ, ਤੇ ਬਹੁਤੇ ਮੁੰਡਿਆਂ ਦੇ ਹੱਥ 'ਚ ਕਿਤਾਬਾਂ ਨਹੀਂ, ਹੱਥ ਵਾਲਾਂ 'ਚ ਹੁੰਦੇ ਨੇ। ਤੇ ਕਈ ਮੁੰਡੇ ਮੈਂ ਵੇਖੇ ਨੇ ਕਾਲਜ ਪੜ੍ਹਨ ਨਹੀਂ ਸਿਰਫ ਲਿਖਣ ਆਉਂਦੇ ਨੇ, ਕੰਟੀਨ 'ਚ ਬਹਿ ਕੇ 3-4 ਲਵ ਲੈਟਰ ਲਿਖੇ, ਹੱਥੋ ਹੱਥ ਫੜਾਏ ਤੇ ਘਰ ਚਲੇ ਗਏ। ਸਾਰਾ ਸਾਲ ਇਹੋ ਜਿਹੇ ਫੈਲਸੂਫੀਆਂ 'ਚ ਕੱਢ ਦਿੰਦੇ ਨੇ, ਤੇ ਜਦੋਂ ਰਿਜ਼ਲਟ ਆਉਂਦਾ ਉਦਨ ਗਜ਼ਰ ਦੇ ਵਿੱਚ ਵੱਡਾ ਸਾਰਾ ਕਰਕੇ ਫੱਫਾ ਲਿਖਿਆ ਹੁੰਦਾ।
2: ਇਹ ਘੁੱਗੀ ਸਾਹਿਬ, ਇਹ ਫੱਫੇ ਦਾ ਕੀ ਮਤਲਬ ਹੁੰਦਾ?
1: ਪਹਿਲੇ 2 ਸਾਲ ਤੇ ਫੱਫੇ ਦਾ ਮਤਲਬ ਹੁੰਦਾ ਫੇਲ, ਉਦੋਂ ਬਾਅਦ ਫੱਫੇ ਦਾ ਮਤਲਬ ਹੁੰਦਾ ਫਿਟੇ ਮੂੰਹ ਤੇਰਾ।
3: ਹਰਮਨ ਰੇਡੀਓ ਆਸਟ੍ਰੇਲੀਆ,
4: 24 ਘੰਟੇ 7 ਦਿਨ।
5: ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ।
6: ਉਹ ਨਹੀਂ ਚਾਚਾ, ਅੱਜ ਨਹੀਂ, ਗੋਹਾਲ ਟੁੱਟੇ ਪਏ ਆ।
5: ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢਾਂਗੇ?

0: ਬਾਲੇ ਵੇਖ ਲਾ ਫਿਰ ਝਾਕੇਗਾ ਡੋਰ ਪੋਰ ਜੇ ਚਾਚੇ ਨੇ ਸ਼ੁਰੂ ਕਰ ਲਿਆ ਬੁਝਾਰਤਾਂ ਦਾ ਦੌਰ
1: ਪਾਓ ਪਾਓ
0: ਚੰਗਾ ਫਿਰ ਆਓ
1: ਯਾ ਯਾ ਮਾਸੀ ਵੇਖਦੇ ਚਾਚਾ ਕਿਹੜੀ ਬੁਝਾਰਤ ਪਾਉਂਦਾ
0: ਲੈ ਬਾਲਿਆ ਦੱਸ ਜੇ ਆਉਂਦਾ ਮੈਂ ਲੈਣ ਗਿਆ ਉਹ ਦਿੰਦੇ ਸੀ ਜੇ ਨਾ ਦਿੰਦੇ ਹੁੰਦੇ ਮੈਂ ਲੈ ਆਉਂਦਾ
2: ਮੈਂ ਲੈਣ ਗਿਆ ਉਹ ਦਿੰਦੇ ਸੀ ਜੇ ਦਿੰਦੇ ਸੀ ਫਿਰ ਲੈ ਆਉਂਦਾ ਪਰ ਚਾਚਾ ਉਲਟ ਕਹਿ ਰਿਹਾ ਵੀ ਜੇ ਨਾ ਦਿੰਦੇ ਮੈਂ ਲੈ ਆਉਂਦਾ ਇਹ ਬੁਝਾਰਤ ਤੱਕ ਬਦਮਾਸ਼ੀ ਆ
1: ਯਾ ਯਾ ਯਾ ਮੈਂ ਦੱਸਾਂ
0: ਓਏ ਤੂੰ ਰਹਿਣ ਦੇ
1: ਫਿਰ ਬਾਲੇ ਦਾ ਤਾਂ ਵੱਜ ਗਿਆ ਬਾਜਾ
0: ਓਏ ਭਾਨਿਆ ਕਦੇ ਇਹਨੇ ਖੇਤੀਬਾੜੀ ਕੀਤੀ ਹੋਵੇ ਤਾਂ ਪਤਾ ਹੋਵੇ ਓਏ ਇਹਨੂੰ ਕਹਿੰਦੇ ਆ ਸੁਹਾਗਾ
3: ਬਿਸ਼ਰਮਿਆ ਵੀ ਤੇਰੇ ਨਾਲ ਤਾਂ ਵੱਧ ਭਾਨੇ ਦਾ ਦਿਮਾਗ ਕੰਮ ਕਰਦਾ ਸੀ
1: ਮੈਂ ਸੀ ਇੱਕ ਗੱਲ ਦੱਸਾਂ ਪਤਾ ਮੈਨੂੰ ਵੀ ਨਹੀਂ ਸੀ ਮੈਂ ਵੀ ਐਵੇਂ ਚੌੜ ਹੀ ਕਰਦਾ ਸੀ ਯਾ ਯਾ ਯਾ ਹੁਣ ਮੇਰੀ ਵਾਰੀ ਆ ਹੁਣ ਮੇਰੀ ਵਾਰੀ ਆ ਹੁਣ ਮੇਰੀ ਵਾਰੀ
0: ਓ ਚੱਲ ਤੂੰ ਵੀ ਛੱਡ ਲੈ ਆਪਣਾ ਯਕਾ
1: ਲਓ ਜੀ ਰੰਗ ਸੁਰਾਂ ਦਾ ਬੰਦਾ ਪੱਕਾ ਢਿੱਡ ਨਾਲੋਂ ਕਰਦਾ ਧੱਕਾ ਮਾਛੋ ਮਿੱਠੇ ਉਹਦੇ ਬੋਲ ਕਾਕੇ ਨੇ ਤੋਂ ਗੋਲ ਮਟੋਲ ਘਰ ਲਈ ਉਹਦੀ ਮਾਛੀ ਦੁੱਧ ਤੋਂ ਵੀ ਚਿੱਟੀ ਤੇ ਆਪ ਜਮਾ ਕਾਲਾ ਚੀਟ ਪਟੰਡ ਰਿਹਾ ਜੇ ਤੂੰ ਮਾਸੀ ਬੁੱਝ ਲੇ ਤਾਂ ਸਮਝ ਲੈ ਅੱਜ ਤੋਂ ਬਾਅਦ ਭਾਨਾ ਤੇਰੇ ਅੰਡ ਰਿਹਾ
3: ਲੈ ਆ ਕਾਦੀ ਬੁਝਾਰਤ ਕੱਢੀ ਆ ਇਹ ਤਾਂ ਆਪਣਾ ਖੰਨੇ ਵਾਲਾ ਸਰਦੂਲ ਸਿਕੰਦਰ ਆ
1: ਜਾ ਜਾ ਜਾ ਜਾ ਅੱਜ ਤੋਂ ਮਾਸੀ ਤੂੰ ਹੀ ਮੇਰੀ ਭਾਨੋ ਤੇ ਸਮਝ ਲੈ ਭਾਨਾ ਤੇਰੇ ਅੰਡ ਰਿਹਾ
0: ਓਏ ਭਾਨਿਆ ਬਾਲਾ ਨਾ ਬੋਲ ਮੈਂ ਪਤਾ ਨੀ ਕਿਹੜੀ ਗੱਲੋਂ ਚੁੱਪ ਆ
3: ਨਾਲੇ ਬਿੰਗਿਆ ਜਾ ਕੁਛ ਹੋਸ਼ ਨਾਲ ਬੋਲ
1: ਜਾ ਜਾ ਜਾ ਮਾਸੀ ਮੈਂ ਵੀ ਤਾਂ ਟਿਚਰੇ ਕੀਤੀ ਆ ਕਿਹੜਾ ਆ ਗਿਆ ਕੋਲ
2: ਚਾਚਾ ਅਗਲੀ ਪਟਾਰੀ ਖੋਲ
0: ਲੈ ਫਿਰ ਭਾਨਿਆ ਜੇ ਬੋਝ ਸਕਦਾ ਤਾਂ ਬੋਝ ਦੱਸ ਕੌਣ ਆ ਸੱਭਿਆਚਾਰ ਦੀ ਜਿਹਨੂੰ ਸੋਚ ਭੰਗੜੇ ਦਾ ਉਹ ਕਹਾਵੇ ਕੋਚ ਮੁੱਛਾਂ ਰੱਖਦਾ ਕਰਕੇ ਖੜੀਆਂ ਇੱਕ ਦੋ ਟੇਪਾਂ ਚੰਗੀਆਂ ਚੜੀਆਂ ਬਾਕੀ ਬੇਰਾਂ ਵਾਂਗੂ ਚੜੀਆਂ ਬੋਲੀਆਂ ਚ ਕਹਾਵੇ ਨੰਬਰ 1 ਨਾਲ ਘੜੀਸੇ ਪੂਰੀ ਜਨ ਕੁੱਲ ਮਿਲਾ ਕੇ ਬਾਈ ਦੀ ਪੂਰੀ ਚੜਾਈ ਆ ਜੇ ਭਾਨਿਆ ਤੂੰ ਬੁੱਝ ਲੇ ਤਾਂ ਸਮਝਾਂਗੇ ਤੂੰ ਭਾਨੋ ਦਾ ਖਸਮਾ ਨਹੀਂ ਭਾਨੋ ਦਾ ਭਾਈ ਆ
1: ਯਾ ਯਾ ਯਾ ਆਪਣੀ ਜਿਹੜੀ ਬੁਝਾਰਤ ਔਖੀ ਪਾਈ ਆ ਇਹ ਤਾਂ ਜੰਮ ਦਾ ਜਵਾਕ ਵੀ ਦੱਸ ਦੂ ਵੀ ਇਹ ਤਾਂ ਆਪਣਾ ਛਿੱਛੂ ਵਾਲਾ ਪੰਮੀ ਬਾਈ ਆ
0: ਓਏ ਸੁੱਸੂ ਵਾਲਾ ਨੀ ਸ਼ੀਸੀ ਵਾਲਾ
1: ਜਾ ਜਾ ਜਾ ਇੱਕੋ ਗੱਲ ਆ ਇੱਕੋ ਗੱਲ ਆ ਪਰ ਸਾਡੇ ਅਮਰੀਕਾ ਚ ਪੰਮੀ ਬਾਈ ਬਾਰੇ ਹਰ ਕੋਈ ਇਹੋ ਕਹਿੰਦਾ ਕਿ ਸੁੱਤਾ ਪਿਆ ਨਾ ਪਾਸਾ ਲੈਂਦਾ ਨਾ ਮੂਤਾ ਪੈਂਦਾ ਨਾ ਚਾਦਰ ਲੈਂਦਾ ਨਾ ਪੱਲਾ ਲੈਂਦਾ ਜਿੰਨੀ ਮਰਜ਼ੀ ਕੜਾਕੇ ਦੀ ਠੰਡ ਹੋਵੇ ਪਿਓ ਦਾ ਪੁੱਤ ਮੂੰਹ ਤੇ ਇਹ ਨਹੀਂ ਰਜਾਈ ਲੈਂਦਾ
3: ਨਾ ਮੂੰਹ ਤੇ ਰਜਾਈ ਨਹੀਂ ਲੈਂਦਾ ਐਡੇ ਕਿਹੜਾ ਤਿੱਤਰ ਖਾਂਦਾ
1: ਜਾ ਜਾ ਜਾ ਤਿੱਤਰ ਤੁੱਤਰ ਨਹੀਂ ਖਾਂਦਾ ਮੂੰਹ ਤੇ ਰਜਾਈ ਲਾ ਕੇ ਮੁੱਛਾਂ ਧੋਣੀਆਂ ਨੇ ਉਹਨਾਂ ਦੀ ਤਾਂ ਖੱਟੀ ਖਾਂਦਾ
0: ਵਾਕਿਆ ਭਾਨਿਆ ਜੱਟ ਦੀ ਮੁੱਛ ਨਾਲ ਹੀ ਤਾਂ ਸਰਦਾਰੀ ਹੈ
4: ਹੱਸਣ ਦਾ ਸਮਾਂ ਹੈ ਹਰਮਨ ਰੇਡੀਓ ਤੇ ਹਾਸਿਆਂ ਦੀ ਬਾਰਿਸ਼ਾਂ ਦੀ ਬਾਰਿਸ਼ਾਂ ਦੀ ਬਾਰਿਸ਼

0: ਉਹ ਜੁਗਨੂ ਯਾਰ ਮੈਨੂੰ ਇੱਕ ਗੱਲ ਦੱਸ, ਆਜ਼ਾਦੀ ਤੋਂ ਬਾਅਦ ਆ ਭ੍ਰਿਸ਼ਟਾਚਾਰ ਨੇ, ਘਪਲਿਆਂ ਨੇ, ਰਿਸ਼ਵਤ ਨੇ ਆਪਣੇ ਮੁਲਕ ਦਾ ਕਿੰਨਾ ਕੁ ਨੁਕਸਾਨ ਕਰਤਾ ਹੋਊ?
1: ਇਹਦੇ ਬਾਰੇ ਮੈਂ ਤੈਨੂੰ ਕੀ ਦੱਸਾਂ, ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਵਾਲੇ ਕਸਤੂਰੀ ਬਾਣੀ ਦੀ ਦੁਕਾਨ ਚ ਹੋ ਗਈ ਚੋਰੀ।
0: ਕਿਵੇਂ?
1: ਉਹ ਰਾਤ ਨੂੰ ਚੋਰ ਪਾੜ ਲਾ ਕੇ ਕੰਧ ਭੰਨ ਕੇ ਉਹਦਾ ਗੱਲਾ ਗੁੱਲਾ ਚੱਕ ਕੇ ਲੈ ਗਏ, ਸੌਦਾ ਪੱਤਾ ਖੰਡਾ ਗਏ।
0: ਅੱਛਾ।
1: ਅਗਲੇ ਦਿਨ ਕਸਤੂਰੀ ਨੇ ਪੁਲਿਸ ਚ ਰਿਪੋਰਟ ਲਿਖਾਤੀ ਤੇ ਦੁਕਾਨ ਵੀ ਖੋਲ ਲਈ। ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ, ਸਿਆਲ ਦੇ ਦਿਨ ਸੀ, ਰਿਓੜੀਆਂ ਗੱਚਕ ਵਗੈਰਾ ਸਜਾ ਕੇ ਰੱਖੀ ਹੋਈ। ਲੋਕ ਪਤਾ ਲੈਣ ਆਉਣ ਲੱਗ ਗਏ ਵੀ ਯਾਰ ਕਸਤੂਰੀ ਨਾਲ ਅਫਸੋਸ ਕਰਿਆ ਈਏ। ਸਾਡੇ ਪਿੰਡ ਵਾਲਾ ਸਰਪੰਚ ਵੀ ਪਿਛਲੇ ਜੇ ਪਹਿਰ ਚਲਾ ਗਿਆ, ਕਹਿੰਦਾ ਕਸਤੂਰੀ ਕੋਲੇ ਜਾਇਆ ਈਏ, ਕਹਿੰਦੇ ਚੋਰੀ ਹੋ ਗਈ।
0: ਅੱਛਾ।
1: ਉਹ ਜਾਣ ਸਾਰ ਸਰਪੰਚ ਨੇ ਰਿਓੜੀਆਂ ਵਾਲੀ ਬੋਰੀ ਚੋਂ ਭਰੀ ਇੱਕ ਮੁੱਠੀ ਕਸਤੂਰੀ ਦੀ ਗੱਦੀ ਤੇ ਬਹਿ ਕੇ ਦੋ ਕੁ ਮੂੰਹ ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਯਾਰ, ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ।
0: ਫਿਰ ਸੇਠ ਕਸਤੂਰੀ ਰਾਜ ਜੀ ਕੀ ਕਹਿੰਦੇ?
1: ਸਰਪੰਚ ਸਾਹਿਬ ਕੀ ਦੱਸੀਏ, ਅੱਧਾ ਪਿੰਡ ਤਾਂ ਪਤਾ ਲੈ ਗਿਆ, ਅੱਧਾ ਹਜੇ ਸਮਝ ਪਤਾ ਲੈਣ ਆਊ। ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਬੋਰੀ ਚੋਂ ਮੁੱਠੀ ਭਰ ਕੇ ਦੋ ਕੁ ਮੂੰਹ ਚ ਪਾ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ। ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ, ਜਦੋਂ ਹਟ ਗਿਆ ਉਦੋਂ ਸਾਹਿਬ ਲਾਵਾਂਗੇ।
2: ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

0: ਪੱਲੇ ਹੋਈ ਪਈ ਆ ਲੁੱਡੀਆਂ ਪਾਉਂਦੇ ਆ ਤਾਂ ਡੋਟਿਆਂ ਦੀ ਫਸਲ ਬੜੀ ਹੋਈ ਆ ਸਾਂਤੀ
1: ਫਿਟੇ ਮੂੰਹ ਤੁਹਾਡੇ ਅਮਲੀਓ
0: ਉਹ ਹੁਣ ਤਾਂ ਸਾਨੂੰ ਸੁਪਨੇ ਵੀ ਸਾਂਤੀ ਇਹ ਡੋਟਿਆਂ ਦੇ ਹੀ ਆਉਂਦੇ ਆ
1: ਸੁਪਨੇ ਵੀ ਡੋਟਿਆਂ ਦੇ ਆਉਣ ਲੱਗ ਗਏ
0: ਅਜਾ ਪਰਸੋਂ ਰਾਤ ਦੀ ਗੱਲ ਸੁਣ ਲਾ
1: ਹਾਂ
0: ਸਾਂਤੀ ਇਹ ਸੁਪਨੇ ਦੇ ਵਿੱਚ ਨਾ ਮੈਂ ਕਿਤੇ ਡੋਟਿਆਂ ਦੀ ਰਾਖੀ ਬੈਠਾ
1: ਅੱਛਾ
0: ਉਹ ਮੈਂ ਦੇਖਾਂ ਵੀ ਬਾੜ ਕੀਤੀ ਹੋਈ ਆ ਡੋਟਿਆਂ ਨੂੰ ਤੇ ਵਿਚਾਲੇ ਕੋਈ ਪਸ਼ੂ ਆ ਕੇ ਡੋਡੇ ਚਰ ਕੇ ਜਾਂਦਾ ਜਾਂਦਾ ਕਿੱਧਰ
1: ਅੱਛਾ
0: ਸਾਂਤੀ ਰਾਤ ਨੂੰ ਮੈਂ ਕਿਤੇ ਬਿੜਕ ਰੱਖੀ ਉਪਰੋਂ ਅਸਮਾਨ ਦੇ ਵਿੱਚ ਇੱਕ ਘੋੜਾ ਆਇਆ
1: ਅਸਮਾਨ ਚੋ
0: ਹਾਂ ਡੋਡੇ ਚੜ ਕੇ ਫੇਰ ਅਸਮਾਨ ਨੂੰ ਚੜ ਗਏ
1: ਅੱਛਾ
0: ਮੈਂ ਸਾਂਤੀ ਦੂਜੇ ਦਿਨ ਸੋਚਿਆ ਮੈਂ ਕਿਹਾ ਵੀ ਅੱਜ ਮੈਂ ਜਾਗਣਾ ਹੈ ਤੇ ਇਹਦੀ ਬਿੜਕ ਪੂਰੀ ਰੱਖਣੀ ਸਾਂਤੀ ਜਦੋਂ ਦੂਜੇ ਦਿਨ ਘੋੜਾ ਆ ਕੇ ਚਰ ਕੇ ਜਦੋਂ ਜਾਣ ਲੱਗਿਆ ਮੈਂ ਘੋੜੇ ਦੀ ਪੂਛ ਫੜ ਲਈ
1: ਅੱਛਾ
0: ਮੈਂ ਉੱਪਰ ਚਲਿਆ ਗਿਆ
1: ਉੱਪਰ
0: ਬਈ ਪਤਾ ਨੀ ਕਿਹੜੀ ਦੁਨੀਆਂ ਚ ਸਾਂਤੀ ਆਏ ਹਾਏ ਡੋਡਿਆਂ ਦੇ ਉੱਥੇ ਢੇਰ ਲੱਗੇ ਪਏ ਫੀਮ ਦੇ ਢੇਰ ਲੱਗੇ ਪਏ ਚਰਸ ਦੇ ਗਰੇ ਲੱਗੇ ਪਏ ਮੈਂ ਤਾਂ ਦੂਜੇ ਦਿਨ ਨਾਲ ਹੀ ਘੋੜੇ ਦੇ ਪੇਰ ਮੁੜਿਆ
1: ਅੱਛਾ
0: ਮੈਂ ਸਾਂਤੀ ਸਾਰੇ ਜਿਹੜੇ ਮੇਰੇ ਪੰਜ ਚਾਰ ਅਮਲੀ ਜਿਹੜੇ ਮੇਰੇ ਹਿੱਸੇਦਾਰ ਸੀ
1: ਆਹੋ
0: ਉਹ ਮੈਂ ਕਿਹਾ ਇੱਥੇ ਕੀ ਕਰਦੇ ਹੋ ਆ ਡੋਡਿਆਂ ਨੂੰ ਰੋਨੇ ਹੋ ਉੱਥੇ ਗਰੇ ਲੱਗੇ ਪਏ ਆ ਡੋਡਿਆਂ ਦੇ ਉੱਪਰ ਚਲੋ ਚੱਲੀਏ
1: ਅੱਛਾ
0: ਕਹਿੰਦੇ ਫੇਰ ਚੱਲੀਏ ਕਿਵੇਂ ਮੈਂ ਕਿਹਾ ਐ ਕਰਦਾ ਮੈਂ ਘੋੜੇ ਦੀ ਪੂਛ ਪੜੂੰਗਾ ਦੂਜੇ ਨੇ ਗਾਹਾਂ ਇੱਕ ਨੇ ਮੇਰੀ ਲੱਤ ਫੜ ਲੈਣੀ ਆ ਦੂਜੇ ਨੇ ਉਹਦੀ ਲੱਤ ਫੜ ਲੈਣੀ ਆ ਤੇ ਐ ਤਰਿੰਗੜੀ ਬਣਾ ਲੋ
1: ਅੱਛਾ
0: ਸਾਂਤੀ ਜਦੋਂ ਘੋੜਾ ਆਇਆ ਮੈਂ ਘੋੜੇ ਦੀ ਪੂਛ ਫੜ ਲਈ
1: ਅੱਛਾ
0: ਬਈ ਦੂਜੇ ਸਾਰੇ ਅਮਲੀਆਂ ਨੇ ਗਾਹਾਂ ਦੀ ਗਾਂ ਲੱਤ ਫੜ ਲਈ
1: ਇੱਕ ਦੂਜੇ ਦੀ ਲੱਤ ਫੜ ਲਈ
0: ਹਾਂ ਸਾਂਤੀ ਜੀ ਅਸੀਂ ਕਾਫੀ ਉੱਪਰ ਜਦੋਂ ਚੜ ਗਏ ਤੇ ਪਿਛਲਾ ਨਾਜਰ ਅਮਲੀ ਬੋਲ ਪਿਆ
1: ਕੀ ਕਹਿੰਦਾ
0: ਉਹ ਕਹਿੰਦਾ ਗੱਲ ਸੁਣ ਭਜਨਿਆ ਉਹ ਕਹਿੰਦਾ ਉੱਥੇ ਡੋਡੇ ਪਿਆਉਣ ਵਾਸਤੇ ਭਾਂਡੇ ਭੁੰਡੇ ਹੈਗੇ
1: ਫੇਰ ਭਜਨਿਆ
0: ਬਸ ਅੱਖ ਚਮਕਣ ਦੀ ਡੇਟ ਸੀ ਸਾਂਤੀ ਸਾਰੇ ਦਾੜ ਦੇਣੇ ਥੱਲੇ ਆ ਡਿੱਗੇ
1: ਥੱਲੇ ਕਿਉਂ ਆ ਡਿੱਗੇ
0: ਉਹ ਸਾਂਤੀ ਮੈਂ ਪੂਛ ਨਾਲ ਹੱਥ ਛੱਡ ਕੇ ਗਿਆ ਮੈਂ ਕਿਹਾ ਉਹ ਭਾਂਡਿਆਂ ਤੇ ਕੀ ਗੱਲ ਕਰਦੇ ਹੋ ਭਾਂਡੇ ਉੱਥੇ ਐਡੇ ਐਡੇ ਹਾਸੇ ਹੀ ਹਾਸੇ ਚਾਰੇ ਪਾਸੇ ਕਾਮੇਡੀ ਆਵਰ।

0: ਕੱਢ ਕੇ 2 ਮਿੰਟ ਦੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
0: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾ
2: May I have your attention, please? This is Captain Joseph in command. Welcome on board flight 737 from Delhi to Vancouver, please.
3: Ah, ha, ha, ha, ha. Kya nazare hai nu jambu jet kende?
4: ਹਾਂ
3: ਮੈਂ ਕਹਿੰਦਾ ਜਹਾਜ਼ ਹੈ ਕਿ ਪੂਰਾ ਪਿੰਡ ਦਾ ਪਿੰਡ ਲੈ ਕੇ ਉੱਡੀ ਫਿਰਦਾ ਜੀ
4: ਪੋਸਤੀ ਤਾਂ ਸ਼ੁਰੂ ਹੋ ਗਏ ਨੇ
3: ਲਓ ਜੀ ਜਗਮੋਹਨ ਜੀ
4: ਹਾਂਜੀ
3: ਮੈਂ ਕਹਿੰਦਾ ਆਪਣੇ ਭਾਈ ਬੰਦ ਵੀ ਕਾਫੀ ਜਾ ਰਹੇ
4: ਹਾਂ ਹਾਂ ਦੇਖੋ ਪੰਜਾਬ ਤੋਂ ਕਾਫੀ ਲੋਕ ਕੈਨੇਡਾ ਜਾ ਰਹੇ ਹੈ
3: ਮੈਨੂੰ ਤਾਂ ਬਹੁਤ ਹੀ ਚਾਹ ਚੜੇ ਹੋਏ ਇੱਥੇ ਗਾਉਣ ਪਾਣੀ ਆਪਾਂ ਕਰਨ ਜਾਣਾ ਆਪਾਂ ਤਾਂ ਇੱਥੇ ਕੰਮ ਸ਼ੁਰੂ ਕਰ ਦੇਣਾ ਜੀ
4: ਕੀ ਇੱਥੇ ਕੀ ਗਾਉਂਗੇ ਜਹਾਜ਼ ਵਿੱਚ
5: ਉਹ ਬਾਪੂ ਦਰ ਚ ਖਲੋ ਕੇ ਪੁੱਬਾ ਮਾਰੇ
4: ਹਾਂ
5: ਉਹ ਬਾਪੂ ਦਰ ਚ ਖਲੋ ਕੇ ਪੁੱਬਾ ਮਾਰੇ ਬੇਬੇ ਨੇ ਜਦੋਂ ਮੈਨੂੰ ਜੰਮਿਆ
3: ਗੱਲ ਨੀ ਹੈ ਉਹ ਖੋਤੇ ਹਿਣਕ ਪੇ ਪੰਜਾਬ ਦੇ ਸਾਰੇ ਉਹ ਖੋਤੇ ਹਿਣਕ ਪੇ ਪੰਜਾਬ ਦੇ ਸਾਰੇ ਬੇਬੇ ਨੇ ਜਦੋਂ ਮੈਨੂੰ ਜੰਮਿਆ
6: ਮੇਰਾ ਮੁੰਡਾ ਗੀੜਾ ਗੀੜਾ ਕਪੂਰ ਗਾਉਣ ਲੱਗ ਗਿਆ
3: ਮਾਇਆ ਜੀ ਆਪਣਾ ਪੋਸਦੀ ਹੈ ਬੜਾ ਗੀਲਾ ਮੈਂ ਕਿ ਜਗਮੋਹਨ ਜੀ
4: ਦਿੱਤੀ ਪਲੀਜ਼ ਸੁਪਰ ਲੋਕਾਂ ਨੇ ਆਪਣੇ ਪਹਿਚਾਣ ਲਿਆ ਹੈ
3: ਜਗਮੋਹਨ ਜੀ
4: ਦੇਖੋ ਪੋਸਤੀ ਜੀ ਤੁਸੀਂ ਪਲੀਜ਼ ਜਹਾਜ਼ ਰੱਬ ਦੇ ਵਾਸਤੇ ਜਹਾਜ਼ ਵਿੱਚ ਨਾ ਗਾਓ ਲੋਕਾਂ ਨੇ ਪਹਿਚਾਣ ਲਿਆ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਏਗਾ
6: ਗਾੜਾ ਫਿਰ
4: ਨਹੀਂ ਬਾਬਾ ਜੀ ਪਲੀਜ਼ ਤੁਸੀਂ ਇਹਨਾਂ ਨੂੰ ਡਿਸਟਰਬ ਨਾ ਕਰੋ ਤੁਸੀਂ
3: ਗਾਉਣ ਪਾਣੀ ਕਰਨ ਚੱਲੇ ਆਪਾਂ ਕੈਨੇਡਾ ਉੱਥੇ ਮੈਂ ਤੁਹਾਨੂੰ ਪਤਾ ਕੀ ਸੁਣਾਉਣਾ ਸਟੇਜ ਤੇ
4: ਹਾਂ ਉੱਥੇ ਕੀ ਸੁਣਾ
3: ਕਲੀ ਬਜਰੰਗ ਬਲੀ ਉੱਥੇ ਮੈਂ ਨਾਲੇ ਸੁਣਾਉਣੇ ਝੂਠਾ ਸੂਰਮਾ
4: ਠੀਕ ਹੈ ਬਿਲਕੁਲ
3: ਮਹਾਕਲੀ ਧੂਸ
4: ਬਾਦਸ਼ਾਹ
3: ਇੱਕ ਮੈਂ ਨਵੀਂ ਲਿਖੀ ਸ਼ਾਮੋ ਡੈਣ
4: ਤੁਸੀਂ ਹੁਣ ਇਸ ਤਰ੍ਹਾਂ ਕਰੋ ਸੀਟ ਆਪਣੀ C-17 ਹੈ ਤੁਹਾਡੀ ਤੁਸੀਂ ਜਾ ਕੇ ਬੈਠ ਜਾਓ ਉਹ ਇੱਕ ਲੇਡੀ ਬੈਠੀ ਹੈ ਨਾ ਉਹਦੇ ਕੋਲ
3: ਜਗਮੋਹਨ ਜੀ ਇੱਕ ਤਾਂ ਦੀਪ ਜੀ ਘੂਰੀ ਜਾਂਦੇ ਉਹ ਸਾਹਮਣੇ ਜਿਹੜੀ ਫੇਡੀ ਜੀ ਬੈਠੀ ਹੈ ਮੈਂ ਉਹਦੇ ਨਾਲ ਬਹਿ ਜਾਂਦਾ
4: ਬਿਲਕੁਲ ਬਿਲਕੁਲ ਉਹ ਤੁਹਾਡੀ ਸੀਟ ਉੱਥੇ ਹੀ ਉਹਦੇ ਕੋਲ ਬੈਠੀ
3: ਚੰਗਾ ਜੀ ਮੈਂ ਕਿਹਾ ਜੀ ਤੁਹਾਡਾ ਨੇਮ ਕਿਹਾ ਹੈ ਜੀ ਲੱਛੋ ਬਾਂਦਰੀ ਜੀ ਜੀ ਵਟ ਇਜ਼ ਯੂਅਰ ਨੇਮ ਜੀ ਆਪਾਂ ਇਕੱਠੀ ਜਾ ਰਹੇ ਜੀ ਕਿੰਨੇ
7: ਮਾਈ ਨੇਮ ਇਜ਼ ਲਿੰਡਾ
3: ਓ ਲਿੰਡਾ ਇਹ ਲਿੰਡਾ ਤੁਹਾਡਾ ਨਾਮ ਹੈ ਜੀ
7: ਅੰਗਰੇਜ਼ੀ
3: ਤੁਸੀਂ ਆਪਣੇ ਦਰਾਂ ਦੇ ਬਾਹਰ ਲਿੰਡਾ ਲਿਖਿਆ ਹੋਵੇ ਰਾਤ ਨੂੰ ਕੋਈ ਕੰਨਾ ਪੂੰਝ ਜਵੇ ਲਿੰਡਾ ਜੀ ਆ ਕੀ ਖਾਈ ਜਾਂਦੇ ਹੋ ਤੁਸੀਂ
7: This is a hot dog.
3: Hot dog? Hoi hoi. Hot dog matlab bhi garam kutte. Linda ji, mera ji karda thonu main pata ki kaha. Mind na ji kare. I love you ji.
7: You love me. Me too.
3: Me three ji.
4: Lo ji, Adip saab, aap host ne roko. Ye to unu ek yorkman lady baithi hai. Unu tang kar rahi hai ja.
8: Chalo koi gani nu gaana chadya hai utthe ja ke sab theek ho
4: jaye. My god.
6: Nahi jan ka maara nahi ji banda banda bahut jana.
7: Mr. Behave yourself.
3: ਮੈਂ ਕਿਹਾ ਲਿੰਡਾ ਜੀ ਪਹਿਲਾਂ ਤਾਂ ਚੰਗੇ ਭਲੇ ਸੀ ਜੀ ਤੁਸੀਂ ਪਹਿਲਾਂ ਸੈਂਸ ਚ ਸੀਗੇ
7: ਪਾਰਡਨ
3: ਜਦ ਦੀ ਰੇੜੀ ਜੋ ਦਾਰੂ ਪੀਤੀ ਹੈ ਨੌਨ ਸੈਂਸ ਹੋ ਗਏ
7: ਬਿਹੇਵ ਯੋਰਸੈਲਫ
9: ਅਰਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
10: ਵਹਿ ਘੁੱਗੀ ਸਾਹਿਬ ਅੱਜ ਕੱਲ ਦੇ ਲੋਕ ਜੋਤਿਸ਼ ਵਗੈਰਾ ਤੇ ਬਹੁਤ ਯਕੀਨ ਕਰਦੇ ਨੇ ਹਰ ਕਦਮ ਆਪਣਾ ਰਾਸ਼ੀ ਫਲ ਪੜ ਪੜ ਕੇ ਧਰਦੇ ਨੇ
11: ਕੁਛ ਵੀ ਹੈ ਦੀਪਕ ਰਾਜਾ ਇਹ ਕੰਮ ਮਾੜਾ ਨਹੀਂ ਹੋ ਅੱਜ ਕੱਲ ਮੈਂ ਵੀ ਇੱਕ ਟੀਵੀ ਦੇ ਪ੍ਰਾਈਵੇਟ ਚੈਨਲ ਤੇ ਹਫਤੇ ਦੇ ਹਫਤੇ ਰਾਸ਼ੀ ਫਲ ਪੜ ਕੇ ਸੁਣਾਉਣਾ
10: ਅੱਛਾ ਤੇ ਘੋਗੇ ਸਾਹਿਬ ਸਾਨੂੰ ਵੀ ਇਸ ਹਫਤੇ ਦਾ ਰਾਸ਼ੀ ਫਲ ਪੜ ਕੇ ਸੁਣਾ ਦਿਓ
11: ਤੇ ਲਓ ਸੁਣੋ ਫਿਰ ਇਸ ਹਫਤੇ ਦਾ ਰਾਸ਼ੀ ਫਲ
10: ਹਾਂਜੀ
11: ਸਭ ਤੋਂ ਪਹਿਲਾਂ ਲੀਡਰਾਂ ਦਾ ਰਾਸ਼ੀ ਫਲ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਣ ਵਿੱਚ ਕਾਮਯਾਬੀ ਮਿਲੇਗੀ ਝੂਠੇ ਭਾਸ਼ਣਾਂ ਦੌਰਾਨ ਟਮਾਟਰ ਤੇ ਅੰਡੇ ਪੈਣ ਦੀ ਸੰਭਾਵਨਾ ਪਰ ਇਸ ਹਫਤੇ ਘੋਟਾਲਿਆਂ ਦੇ ਕੋਈ ਆਸਾਰ ਨਹੀਂ ਪੁਲਿਸ ਵਾਲਿਆਂ ਦਾ ਰਾਸ਼ੀ ਫਲ ਡੰਡੇ ਤੇ ਵਰਦੀ ਦਾ ਦਬਕਾ ਬਣਿਆ ਰਹੇਗਾ ਮੰਤਰੀ ਸਾਹਿਬ ਦੀ ਵਗਾਰ ਪੂਰੀ ਨਾ ਕਰਨ ਤੇ ਫੀਤੀਆਂ ਲੱਥਣ ਦਾ ਖਤਰਾ ਵੀਰ ਤੇ ਸ਼ੁੱਕਰਵਾਰ ਥਾਣੇ 'ਚ ਮੁਲਜ਼ਮ ਘੱਟ ਆਉਣ ਕਾਰਨ ਰਿਸ਼ਵਤ ਵਿੱਚ ਘਾਟਾ ਪੈ ਸਕਦਾ ਸ਼ਾਮ 4 ਵਜੇ ਤੋਂ ਬਾਅਦ ਦਾ ਸਮਾਂ ਰਿਸ਼ਵਤ ਲੈਣ ਲਈ ਉੱਤਮ ਨੂੰਹਾਂ ਸੱਸਾਂ ਦਾ ਰਾਸ਼ੀ ਫਲ ਸੱਸ ਦੀ ਮਨਮਾਨੀ ਤੇ ਟੋਕਾ ਟਾਕੀ ਜਾਰੀ ਰਹੇਗੀ ਸੱਸਾਂ ਲਈ ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਆਪਣੇ ਪੁੱਤਰ ਨੂੰ ਨੂੰਹਾਂ ਦੇ ਖਿਲਾਫ ਭੜਕਾਉਣ ਲਈ ਉੱਤਮ ਰਹੇਗਾ ਮਹਿਮਾਨਾਂ ਦੇ ਸਾਹਮਣੇ ਬਦ ਮਿਜਾਜ਼ ਨੂੰਹਾਂ ਨੂੰ ਸੱਸਾਂ ਦੀ ਇੱਜ਼ਤ ਕਰਨੀ ਪੈ ਸਕਦੀ ਏ शराबिया का राशि फल शनि की दशा खराब होने करके शराबिया नु इस हफ्ते गुआढ़ियों तो फिटकार ते जनानिया तो मार पैंदी रहेगी। ब्याह शादियां ते मुफ्त दारू दे गफे नशे विच दूजियां दियां जनानियां नु छेड़ना नुकसानदायक साबित हो सकता है। सरकारी टीचर का राशिफल डीओ साहब के छापे के डर कारण हफ्ते के पहले दो चार दिन सरकारी टीचर भी पढ़ाना पै सकता है। लेडी टीचर अद्धी छुट्टी तो बाद का समा स्वेटर बुनने लई उचित रहेगा। ट्यूशना च वाधा होने के आसार बेरोजगारा का राशिफल बेरोजगारा लई यह हफ्ता भी निराशा भरिया ही रहेगा। वड्डियां वड्डियां डिग्रियां का कौडी मुल नहीं पाएगा। लीडरां ते पैसे वालियां दी झोली च ही नौकरियां दे गफे पैणगे। बेरोजगार पहलां दी तरह ही धक्के खांदे रहणगे धक्के खांदे रहणगे धक्के खांदे रहणगे।
9: सुनो ते सुनाओ हरमन रेडियो।

0: ਗੀਤਾਂ ਦੇ ਨਾਲ ਨਾਲ
1: ਹਾਸਿਆਂ
0: ਦੀ ਪਟਾਰੀ ਵੀ ਖੁੱਲੀ ਹੋਈ ਹੈ।
1: ਚੱਲ ਰਿਹਾ ਹੈ ਕਾਮੇਡੀ ਆਵਰ।
2: ਆ ਬਿਜਲੀ ਬੋਰਡ ਦਾ ਫਿਊਜ ਹੀ ਉੱਡਿਆ ਪਿਆ, ਆ ਖੰਭੇ ਟੁੱਟੇ ਪਏ ਨੇ, ਤਾਰਾਂ ਢਿੱਲੀ।
3: ਐਂ ਲੱਗਦਾ ਜਿਵੇਂ ਬਿਜਲੀ ਦੇ ਖੰਭਿਆਂ ਤੇ ਰੋਡਵੇਜ਼ ਦੀਆਂ ਬੱਸਾਂ 'ਚ ਮੁਕਾਬਲਾ ਚੱਲਦਾ ਹੋਵੇ।
2: ਕਾਹਦਾ?
3: ਕਿ ਦੇਖਾਂਗੇ ਕੌਣ ਵੱਧ ਟੇਢਾ ਹੋਊ।
2: ਚੱਲ ਦੱਸ ਜਗਨੂੰ, ਇਹ ਸਰਕਾਰੀ ਬੱਸਾਂ ਇੰਨੀਆਂ ਟੇਢੀਆਂ ਕਿਉਂ ਹੁੰਦੀਆਂ ਨੇ?
3: ਤਾਂ ਕਿ ਮੋਦੀਆਂ ਹੋਣ 'ਚ ਆਸਾਨੀ ਰਹੇ। ਆ ਪਿੱਛੇ ਜੇ ਇੱਕ ਰੋਡਵੇਜ਼ ਦੀ ਬੱਸ ਇੱਕ ਖੰਭੇ 'ਚ ਵੱਜੀ ਬਿਜਲੀ ਦੇ 'ਚ।
2: ਅੱਛਾ, ਕੋਈ ਨੁਕਸਾਨ ਤਾਂ ਨੀ ਹੋਇਆ?
3: ਨੁਕਸਾਨ ਦੀ ਗੱਲ ਕਰਾਂ, ਦੋਨੇ ਤਰ੍ਹਾਂ ਨੂੰ ਫਾਇਦਾ ਹੋਇਆ।
2: ਫਾਇਦਾ?
3: ਹਾਂ।
2: ਕਿਵੇਂ?
3: ਉਹ ਬੱਸ 'ਚ ਵੱਜ ਕੇ ਖੰਭਾ ਸਿੱਧਾ ਹੋ ਗਿਆ, ਖੰਭੇ 'ਚ ਵੱਜ ਕੇ ਬੱਸ।
2: ਸਹੀ ਗੱਲ ਹੈ ਯਾਰ, ਆ ਬੱਸਾਂ ਦੀ
4: ਰੋਟੀ ਹਜ਼ਮ ਨਹੀਂ ਹੁੰਦੀ। ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
5: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਲਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
6: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
7: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: ਰੇਡੀਓ
1: 24 ਘੰਟੇ 7 ਦਿਨ।
2: ਸ਼ਹਿਰ ਪਥਰੀਲਾ ਜੰਗਲ ਨਹੀਂ ਹੁੰਦਾ, ਉਹ ਤਾਂ ਮਾਨਵੀ ਚਿੜੀਆ ਘਰ ਹੁੰਦਾ ਹੈ। ਮੋਰਿਸ ਡੈਜ਼ਮੰਡ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Carmen Radio
1: 24/7.
2: ਜੇ ਅਪਰਾਧੀ ਆਪਣੇ ਸਾਰੇ ਪੱਖ ਦੱਸ ਦੇਵੇ ਤਾਂ ਉਹ ਨਿਰਦੋਸ਼ ਅਤੇ ਸਮਾਜ, ਧਰਮ, ਰਾਜਨੀਤੀ, ਅਰਥਚਾਰਾ ਦੋਸ਼ੀ ਪ੍ਰਤੀਤ ਹੋਣ ਲੱਗ ਪੈਂਦੇ ਹਨ। ਵਿਚਾਰ ਨਰਿੰਦਰ ਸਿੰਘ ਕਪੂਰ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਤ ਸ੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।

0: 24 ਘੰਟੇ 7 ਦਿਨ।
1: ਲਾਲਚ ਬਾਰੇ ਸਿਆਣੇ ਕਹਿੰਦੇ ਹਨ ਕਿ ਹਵਸ ਤੇ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

ਮੁਹੱਬਤ ਹੈ। ਜਿਹੜਾ ਘਰ ਬਣਾਉਂਦੇ ਸਮੇਂ ਹਰ ਕਿਸੇ ਦੀ ਸਲਾਹ ਮੰਨਦਾ ਹੈ ਉਸਦਾ ਘਰ ਵਿੰਗਾ ਟੇਢਾ ਬਣੇਗਾ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਤਕੜੇ ਜਰਨੈਲ ਦੀ ਅਗਵਾਈ ਵਿਚ ਇਕ ਇਕ ਜਥਾ ਕਾਇਮ ਕੀਤਾ ਗਿਆ ਸੀ। ਪਰ ਇਨ੍ਹਾਂ ਜਥਿਆਂ ਵਿਚ ਕੋਈ ਅਹੁਦਾ, ਰੈਂਕ ਜਾਂ ਦਰਜਾ ਨਹੀਂ ਸੀ। ਖਾਲਸਾ ਫੌਜ ਵਿਚ ਸ਼ਾਮਲ ਹੋਣ ਵਾਸਤੇ ਘੋੜ ਸਵਾਰੀ ਦੀ ਜਾਂਚ ਹੋਣਾ, ਤਲਵਾਰ ਚਲਾਉਣੀ ਆਉਣਾ ਤੇ ਜਿੰਦ ਪੰਥ ਦੇ ਲੇਖੇ ਲਾਉਣ ਦਾ ਐਲਾਨ ਕਰਨਾ, ਇਹ ਤਿੰਨ ਹੀ ਸ਼ਰਤਾਂ ਸੀ। ਕਿਸੇ ਫੌਜੀ ਦੀ ਕੋਈ ਤਨਖਾਹ ਨਹੀਂ ਸੀ ਤੇ ਉਹਦਾ ਇਨਾਮ ਸੀ ਸ਼ਹੀਦੀ। ਜਥੇ ਦੇ ਹਰ ਮੈਂਬਰ ਦਾ ਜਾਂ ਜਥੇਦਾਰ ਦੀ ਹਸਤੀ ਇਕੋ ਜਿਹੀ ਸੀ ਤੇ ਸਾਰੇ ਫੈਸਲੇ ਗੁਰਮਤੇ ਰਾਹੀਂ ਹੋਇਆ ਕਰਦੇ ਸੀ। ਜਦੋਂ ਕੋਈ ਜਥਾ ਸ਼ਾਹੀ ਖਜ਼ਾਨੇ ਲੁੱਟ ਕੇ ਲਿਆਉਂਦਾ ਜਾਂ ਕਿਤੇ ਕੋਈ ਰਕਮ, ਹਥਿਆਰ ਜਾਂ ਘੋੜੇ ਹਾਸਲ ਹੁੰਦੇ ਤਾਂ ਉਸ ਨੂੰ ਹਰ ਇਕ ਸਿੱਖ ਫੌਜੀ ਵਿਚ ਬਰਾਬਰ ਬਰਾਬਰ ਵੰਡਿਆ ਜਾਂਦਾ ਸੀ। ਕੋਈ ਵੀ ਸਿੱਖ ਕਿਸੇ ਵੀ ਜਥੇ ਵਿਚ ਸ਼ਾਮਲ ਹੋ ਸਕਦਾ ਸੀ। ਸਾਲ 1985 ਜਦੋਂ ਲੌਂਗੋਵਾਲ ਦੇ ਕਤਲ ਸਬੰਧੀ ਗ੍ਰਿਫ਼ਤਾਰ ਹਲਵਿੰਦਰ ਸਿੰਘ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਸੀ। 1987, 1990, 1990, 1991 ਇਹ ਉਹ ਸਾਲ ਨੇ ਜਦ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਜ਼ਿਕਰ 1992 ਦਾ ਆਇਆ ਜਦੋਂ ਪੁਲਿਸ ਮੁਖੀ KPS ਗਿੱਲ ਚੌਂਕ ਮਹਿਤਾ ਡੇਰੇ ਆਇਆ ਸੀ। 14 ਅਕਤੂਬਰ 1992 ਦੇ ਦਿਨ ਜ਼ਾਲਮ ਪੁਲਿਸ ਚੀਫ KPS ਗਿੱਲ, ਲੇਖਕ ਖੁਸ਼ਵੰਤ ਸਿੰਘ ਤੇ ਹੋਰ ਕਈ ਸਰਕਾਰੀ ਬੰਦੇ ਭਿੰਡਰਾਂ ਵਾਲਿਆਂ ਦੇ ਹੈੱਡਕੁਆਰਟਰ ਚੌਂਕ ਮਹਿਤਾ ਗਏ। ਇਹ ਸਾਰੀ ਖੇਡ ਪ੍ਰੋਫੈਸਰ ਸਰੂਪ ਸਿੰਘ, ਜੋ ਕਿ ਉਦੋਂ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਚੰਡੀਗੜ੍ਹ ਵਿਚ ਲੈਕਚਰਰ ਸੀ, ਤੇ ਉਹਦੇ ਸਾਥੀਆਂ ਦੀ ਸੀ। 14 ਅਕਤੂਬਰ 1992 ਦੇ ਦਿਨ ਚੌਂਕ ਮਹਿਤਾ ਡੇਰੇ ਵਿਚ ਠਾਕਰ ਸਿੰਘ ਤੇ ਭਾਈ ਮੋਹਕਮ ਸਿੰਘ ਹਾਜ਼ਰ ਨਹੀਂ ਸੀ। ਉਹਨਾਂ ਦੀ ਗੈਰ ਹਾਜ਼ਰੀ ਵਿਚ ਹਰਨਾਮ ਸਿੰਘ ਧੁੰਮਾ, ਜੋ ਕਿ ਹੁਣ ਮੁਖੀ ਹੈ ਜਥਾ ਪਿੰਡਰਾ ਮਹਿਤਾ, ਧਰਮ ਸਿੰਘ ਉਦੋਂ ਖਜਾਨਚੀ ਸੀ, ਇਹਨੇ ਕਮਰਾ ਨੰਬਰ 7 ਵਿਚ ਖੁਸ਼ਵੰਤ ਸਿੰਘ, KP ਗਿੱਲ ਨਾਲ ਖੁਫੀਆ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਇਨ੍ਹਾਂ ਦੀ ਆਪਸ ਵਿਚ ਕੀ ਗਣ ਤਰੁੱਪ ਹੋਈ ਜਾਂ ਆਪਸ ਵਿਚ ਕੀ ਸੌਦਾ ਹੋਇਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਖੁਸ਼ਵੰਤ ਸਿੰਘ ਤੇ KP ਗਿੱਲ ਨੂੰ ਜਾਣ ਤੋਂ ਪਹਿਲਾਂ ਸਿਰਪਾਓ ਦੇ ਕੇ ਨਿਵਾਜਿਆ ਗਿਆ ਸੀ। ਅੱਗੇ ਚੱਲਦੇ ਆ ਤੇ ਜ਼ਿਕਰ 2014 ਦਾ ਆਇਆ, ਜਦੋਂ ਬੈਲਜੀਅਮ ਦੇ ਵਿਚ ਅਦਾਲਤ ਨੇ ਦਸਤਾਰ ਉਤੇ ਪਾਬੰਦੀ ਰੱਦ ਕੀਤੀ ਸੀ। ਫਰਾਂਸ ਵਾਂਗ ਬੈਲਜੀਅਮ ਦੇ ਵਿਚ ਵੀ ਸਿੱਖਾਂ ਦੇ ਦਸਤਾਰ ਪਹਿਨਣ ਤੇ ਪਾਬੰਦੀ ਲਈ ਸੀ। ਸਤੰਬਰ 2013 ਵਿਚ ਸ਼ਰਨਜੀਤ ਸਿੰਘ 12 ਸਾਲ ਤੇ ਸੁਖਜੋਤ ਸਿੰਘ ਉਮਰ 10 ਸਾਲ, ਦੋ ਬੱਚਿਆਂ ਨੇ ਇਸ ਨੂੰ ਅਦਾਲਤ ਵਿਚ ਚੈਲੰਜ ਕੀਤਾ। 14 ਅਕਤੂਬਰ 2014 ਦੇ ਦਿਨ ਬੈਲਜੀਅਮ ਦੀ ਸਭ ਤੋਂ ਵੱਡੀ ਅਦਾਲਤ ਕੌਂਸਲ ਡੇ ਇਟਾਟ ਨੇ ਦਸਤਾਰ ਉਤੇ ਪਾਬੰਦੀ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਪਾਬੰਦੀ ਉਦੋਂ ਤੱਕ ਨਹੀਂ ਲਾਈ ਜਾ ਸਕਦੀ ਜਦ ਤੱਕ ਇਸ ਨਾਲ ਅਮਨ ਨੂੰ ਕੋਈ ਖਤਰਾ ਨਹੀਂ ਹੁੰਦਾ। ਇਹ ਪਾਬੰਦੀ ਯੂਰਪੀਅਨ ਕਮਿਸ਼ਨ ਆਫ ਹਿਊਮਨ ਰਾਈਟਸ ਦੀ ਧਾਰਾ 9 ਦੇ ਖਿਲਾਫ ਹੈ। ਸੋ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਪੰਜਾਬ ਦੀ ਤਵਾਰੀਖ ਨਾਲ ਹੈ। ਅੱਗੇ ਚੱਲਦੇ ਹਾਂ ਤੇ ਦੇਸ਼ ਦੁਨੀਆਂ ਦੀਆਂ ਕੁਝ ਅਹਿਮ ਘਟਨਾਵਾਂ ਦੇ ਬਾਰੇ ਗੱਲ ਕਰਦੇ ਹਾਂ। ਜ਼ਿਕਰ ਹੈ ਸਾਲ 1912 ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਚ ਇਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਉਤੇ ਗੋਲੀ ਚਲਾਈ, ਜੋ ਉਹਦੀ ਛਾਤੀ ਵਿਚ ਵੱਜੀ। ਜ਼ਖਮ ਖਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੂਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ ਸੀ। ਸਾਲ 1933 ਨਾਜ਼ੀ ਜਰਮਨ ਸਰਕਾਰ ਨੇ ਲੀਗ ਆਫ ਨੇਸ਼ਨਸ, ਜਿਹਨੂੰ ਹੁਣ ਅਸੀਂ UNO ਕਹਿੰਦੇ ਹਾਂ, ਉਹ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਸੀ। ਜ਼ਿਕਰ ਹੈ ਸਾਲ 1956 ਦਾ, ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪਣੇ 385,000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ ਸੀ। ਸਾਲ 1964 ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਹ ਇਸ ਇਨਾਮ ਨੂੰ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਸ਼ਖਸ ਸੀ। ਸਾਲ 1986 ਜਦੋਂ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿਚ ਹਥਿਆਰਾਂ ਦੀ ਦੌੜ ਨਾਲ ਰੂਸ ਦਾ ਮਾਲੀ ਤੌਰ ਉਤੇ ਖੂਨ ਕਰਨਾ ਚਾਹੁੰਦਾ ਹੈ। ਅੱਗੇ ਜ਼ਿਕਰ ਹੈ ਸਨ 1644 ਜਦੋਂ ਅੰਗਰੇਜ਼ ਸੰਸਥਾਪਕ ਵਿਲੀਅਮ ਪੈਨ ਦਾ ਜਨਮ ਹੋਇਆ ਸੀ। ਸਾਲ 1888 ਅੰਗਰੇਜ਼ੀ ਨਿੱਕੀ ਕਹਾਣੀ ਲੇਖਿਕਾ ਕੈਥਰੀਨ ਮੈਂਸਫੀਲਡ ਦਾ ਜਨਮ ਹੋਇਆ ਸੀ। ਸਾਲ 1914 ਕੈਨੇਡਾ ਅਮਰੀਕੀ ਫਿਲਮ ਨਿਰਦੇਸ਼ਕ ਅਤੇ ਬਾਲ ਅਦਾਕਾਰ ਮਿੱਕੀ ਮੂਰ ਦਾ ਜਨਮ ਹੋਇਆ ਸੀ। 1932 ਪੰਜਾਬੀ ਉਰਦੂ ਤੇ ਹਿੰਦੀ ਸ਼ਾਇਰ ਸਰਦਾਰ ਪੰਛੀ ਦਾ ਜਨਮ ਹੋਇਆ ਸੀ। ਸਾਲ 1948 ਪੰਜਾਬੀ ਕਹਾਣੀਕਾਰਾ ਅਤੇ ਨਾਵਲਕਾਰਾ ਰਸ਼ਪਿੰਦਰ ਰਸ਼ਮ ਦਾ ਜਨਮ ਹੋਇਆ ਸੀ। 1975 ਪੰਜਾਬੀ ਗਾਇਕ ਹਰਜੀਤ ਹਰਮਨ ਦਾ ਜਨਮ ਹੋਇਆ ਸੀ। ਸਾਲ 1240 ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦੇਹਾਂਤ ਹੋਇਆ ਸੀ। 1914 ਫਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖੁਫੀਆ ਫੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ ਫਾਂਸੀ ਦਿੱਤੀ ਸੀ। ਸੋ ਇਹ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਅੱਜ 14 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।
1: ਹਰਮਨ ਰੇਡੀਓ 24 ਘੰਟੇ 7 ਦਿਨ ਖੁਸ਼ਹਾਲੀ ਅੰਦਰ ਵਿਦਿਆ ਗਹਿਣੇ ਵਾਂਗ ਹੁੰਦੀ।

0: ਅਤੇ ਦੁੱਖਾਂ ਅੰਦਰ ਇੱਕ ਸਹਾਰਾ ਬਣਦੀ ਹੈ। ਅਸਤੂ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: Hey, yeah. Because you're

0: 24/7.
1: ਆਈ ਮਾਈ ਮੱਸਿਆ ਜਿਸ ਖਾਣ ਪੀਣ ਕੱਸਿਆ।
2: ਜਦੋਂ ਕੋਈ ਕੰਜੂਸ ਬੰਦਾ ਕਿਸੇ ਹੋਰ ਬੰਦੇ ਦੇ ਸਬਬ ਖਰਚ ਕਰੇ ਉਦੋਂ ਇਹ ਅਖਾਣ ਬੋਲਦੇ ਹਨ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਤਾਰਾ ਉਗਵੇ ਸਭ ਲੱਜਾ ਧੋਏ।
1: ਭਾਵ ਇਹ ਹੈ ਕਿ ਕਈ ਵਾਰ ਪਰਿਵਾਰ ਦਾ ਇੱਕੋ ਇੱਕ ਸਿਆਣਾ ਬੰਦਾ ਚੰਗੀ ਖੱਟੀ ਕਮਾਈ ਕਰਕੇ ਜਾਂ ਆਪਣੇ ਸਿਆਣਪ ਪਰੇ ਕੰਮਾਂ ਨਾਲ ਆਪਣੇ ਖਾਨਦਾਨ ਦਾ ਨਾਂ ਰੋਸ਼ਨ ਕਰ ਦਿੰਦਾ ਹੈ ਅਤੇ ਪਿਛਲੀਆਂ ਦੇ ਰੋਣੇ ਤੋਣੇ ਤੋਂ ਦਿੰਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
1: रोटी हजम नहीं होंगी वरतों गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
2: ओ आ गया तुहाडा ताया आस्ट्रेलिया दे ब्रिस्बेन चो ओ आ जाओ ताया जी वेलकम ताया आज रात साडे कोल ही रहना बहुत थोनू ओ मैं आ ता गया मैं ता नींद इंडिया आले गद्दे ते आउंदी आ इथो किथों मिलू इंडिया आले गद्दे लो ताया आपां ले आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तो चाहिदा सब एथो मिलू मंजे धार्मिक फोटवा चादरा साइकिल चूल्हे दातियां रंबे कई सब कुछ एथो मिलू ताया जी लाया था तू मेरी टेंशन दूर करती नाले तेरी ताई कहती सी भी पता करी इंडियन बॉक्स बेड दा ओनू वाला फिकर लगा रहा लीड़े लते सामने दा लिया फिर पता लिखा फिर पंजाबी फर्नीचर दा लिखो फिर 2A130 किंगस्टन रोड अंडरवुड ब्रिस्बेन अकाल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
3: अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
4: हुण पेश है हरमन रेडियो दे न्यूज़ डेस्क तों इस घंटे दियां खबरां दा बुलेटिन सत श्री अकाल कनेडा अते अमरीका महाद्वीप दियां संखेप खबरां दा बुलेटिन लैके हाजर है हरमन रेडियो आस्ट्रेलिया दी न्यूज टीम पहला चोणवियां खबरां
5: दो पक्षी सैनेटरां ने ट्रंप नूं रूसी डीजल समझौता रद्द करन लई कहा अते इस नूं यूक्रेन नाल धोखाधड़ी करार दिता पीयर पोलीएवर डेट्रोइट दौरे ते कैनेडा अमरीका व्यापार सौदे दी योजना पेश दक्षिणी कैलिफोर्निया अग बुझाऊ साजो समान महंगे निजी इक्विटी फर्मां ते दोष स्टेलको लेआफ बंद करन तों इनकार एनडीपी ने कारनी नूं स्टीलमेकर कौमी बनाउण दी अपील कीती जॉर्जिया विच रोलर कोस्टर ते वापरी घातक घटना तों बाद सिक्स फ्लैगस ने 6 पार्कां विच 9 राइडां नूं अस्थाई तौर ते बंद कर दिता प्रधान मंत्री कारनी अल्बर्टा विच 2 रैलियां विच शामिल होणगे हुण सुणदे हां पूरियां खबरां
6: मंगलवार नूं सैनेटरां दे इक दल ने जिस विच सत्ताधारी अते विरोधी धिर दे मेंबर शामिल सन राष्ट्रपति ट्रंप नूं आख्या कि ओ रूसी राष्ट्रपति वलादिमीर पुतिन नाल होए डीजल समझौते तो पिछे हट जान अते रूस दे ऊर्जा खेतर ते लाईयां गईयां पाबंदियां नूं हटाउण दा फैसला वापस लै लैण क्योंकि ए अमरीकी सुरक्षा हितां नूं नुकसान पहुंचाउंदा है अते यूक्रेन दे लोकां नाल त्रोह है सैनेटरां ने लिखिया ਇਹ ਸੌਦਾ ਸਾਡੇ ਦੁਸ਼ਮਣ ਨੂੰ ਤੋਹਫਾ ਹੈ ਅਤੇ ਸਾਡੇ ਸਹਿਯੋਗੀਆਂ ਨਾਲ ਦਰੋਹ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਾਸਕੋ ਵੱਲੋਂ ਤੁਰੰਤ 3 ਲੱਖ ਟਨ ਡੀਜ਼ਲ ਜਾਰੀ ਕਰਨ ਅਤੇ ਆਉਣ ਵਾਲੇ ਮਹੀਨਿਆਂ ਵਿਚ ਲੱਖਾਂ ਟਨ ਹੋਰ ਡੀਜ਼ਲ ਦੀ ਸਪਲਾਈ ਦੇਣ ਦਾ ਸਮਝੌਤਾ ਕੀਤਾ ਹੈ ਅਤੇ ਵਿੱਤ ਮੰਤਰਾਲੇ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਰੂਸ ਦੇ ਊਰਜਾ ਖੇਤਰ ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਰੂਸੀ ਡੀਜ਼ਲ ਦੀ ਗਲੋਬਲ ਬਾਜ਼ਾਰ ਵਿਚ ਸਪਲਾਈ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਅਸਥਾਈ ਤੌਰ ਤੇ ਮੁਆਫ ਕਰ ਦੇਵੇਗਾ ਸੈਨੇਟਰਾਂ ਨੇ ਲਿਖਿਆ ਕਿ ਭਾਵੇਂ ਅਮਰੀਕੀ ਲੋਕ ਰੂਸ ਯੂਕਰੇਨ ਜੰਗ ਨੂੰ ਖਤਮ ਕਰਨ ਦੇ ਪੱਖ ਵਿਚ ਹਨ ਪਰ ਇਕ ਸ਼ਾਂਤੀ ਸਮਝੌਤਾ ਨਿਆਂਪੂਰਨ ਸ਼ਰਤਾਂ ਤੇ ਹੋਣਾ ਚਾਹੀਦਾ ਹੈ ਅਤੇ ਲੋਕਤਾਂਤਰਿਕ ਕਦਰਾਂ ਕੀਮਤਾਂ ਯੂਕਰੇਨ ਦੀ ਪ੍ਰਭੂਸੱਤਾ ਤੇ ਸੁਰੱਖਿਆ ਅਤੇ ਉਸ ਦੇ ਲੋਕਾਂ ਦੇ ਆਪਣੇ ਭਵਿੱਖ ਨੂੰ ਚੁਣਨ ਦੇ ਅਧਿਕਾਰ ਨੂੰ ਕਾਇਮ ਰੱਖਣਾ ਚਾਹੀਦਾ ਹੈ। ਸੈਨੇਟਰਾਂ ਨੇ ਲਿਖਿਆ ਕਿ ਪੁਤਿਨ ਨਾਲ ਹੋਇਆ ਇਹ ਸਮਝੌਤਾ ਨਾ ਤਾਂ ਨਿਆਂਪੂਰਨ ਨਤੀਜੇ ਪ੍ਰਾਪਤ ਕਰੇਗਾ ਅਤੇ ਨਾ ਹੀ ਇਸ ਨਾਲ ਅਮਰੀਕੀ ਲੋਕਾਂ ਨੂੰ ਲਾਭ ਹੋਵੇਗਾ। ਕਾਂਗਰਸ ਨੇ ਪਿਛਲੇ ਮਹੀਨੇ ਹੀ ਰੂਸ ਤੇ ਪਾਬੰਦੀਆਂ ਦਾ ਇੱਕ ਪੈਕੇਜ ਮਨਜ਼ੂਰ ਕੀਤਾ ਸੀ ਜਿਸ ਤੇ ਰਾਸ਼ਟਰਪਤੀ ਟਰੰਪ ਨੇ ਹਸਤਾਖਰ ਕਰਕੇ ਇਸ ਨੂੰ ਕਾਨੂੰਨ ਬਣਾਇਆ ਸੀ।
5: ਪੀਅਰ ਪੋਲੀਵਰ ਮੰਗਲਵਾਰ ਨੂੰ ਡੈਟਰਾਇਟ ਜਾ ਰਹੇ ਹਨ ਜਿੱਥੇ ਉਹ ਕੈਨੇਡਾ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਪਾਰ ਜੰਗ ਦੇ ਵਿੱਚ ਇੱਕ ਅਸਲੀ ਸੌਦੇ ਬਾਰੇ ਆਪਣੀ ਯੋਜਨਾ ਪੇਸ਼ ਕਰਨਗੇ। ਦੇਸ਼ ਦੀ ਸਰਹੱਦ ਪਾਰ ਕਰਨ ਤੋਂ ਪਹਿਲਾਂ ਪੋਲੀਏਵਰ ਨੇ ਕਿਹਾ ਕਿ ਉਹ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਇਲੈਕਟ੍ਰੀਕਲ ਵਰਕਰਜ਼ ਨਾਲ ਮੁਲਾਕਾਤ ਕਰਨਗੇ। ਪੋਲੀਏਵਰ ਨੇ ਕਿਹਾ ਜਿੰਨੀ ਜ਼ਿਆਦਾ ਕੋਈ ਆਟੋਮੇਕਰ ਕੈਨੇਡਾ ਵਿੱਚ ਬਣਾਏਗਾ ਓਨੀ ਜ਼ਿਆਦਾ ਉਹ ਕੈਨੇਡਾ ਵਿੱਚ ਵੇਚ ਸਕੇਗਾ ਅਤੇ ਜਿੰਨੀ ਜ਼ਿਆਦਾ ਉਹ ਅਮਰੀਕਾ ਵਿੱਚ ਬਣਾਏਗਾ ਓਨੀ ਜ਼ਿਆਦਾ ਉਹ ਅਮਰੀਕਾ ਵਿੱਚ ਵੇਚ ਸਕੇਗਾ। ਕੈਨੇਡੀਅਨਾਂ ਅਤੇ ਅਮਰੀਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਆਟੋਮੋਬਾਈਲਜ਼ ਅਜਿਹੀਆਂ ਖਤਰਨਾਕ ਤਕਨਾਲੋਜੀ ਤੋਂ ਮੁਕਤ ਹੋਣ ਜੋ ਉਨ੍ਹਾਂ ਦੀ ਜਾਸੂਸੀ ਕਰਦੀ ਹੈ ਅਤੇ ਉਨ੍ਹਾਂ ਨੂੰ ਕੰਟਰੋਲ ਕਰਦੀ ਹੈ, ਪੋਲੀਏਵਰ ਨੇ ਕਿਹਾ। ਇਨ੍ਹਾਂ ਬਦਲਾਵਾਂ ਨਾਲ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿੱਚ ਵਾਹਨ ਉਤਪਾਦਨ ਜੋ ਵਰਤਮਾਨ ਵਿੱਚ 12 ਲੱਖ ਹੈ ਵੱਧ ਕੇ ਲਗਭਗ 2 ਮਿਲੀਅਨ ਹੋ ਜਾਵੇਗਾ। ਪੋਲੀਏਵਰ ਨੇ ਕਿਹਾ ਕਿ ਕੈਨੇਡਾ ਨੂੰ ਆਪਣੀ ਸੌਦੇਬਾਜ਼ੀ ਦੀ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਊਰਜਾ ਖਣਿਜਾਂ ਅਤੇ ਟੈਰਿਫ ਮੁਕਤ ਵਪਾਰ ਨੂੰ ਅਮਰੀਕਾ ਨਾਲ ਇੱਕ ਸੌਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
6: CBS ਕੈਲੀਫੋਰਨੀਆ ਇਨਵੈਸਟੀਗੇਟਸ ਜਨਵਰੀ 2025 ਵਿੱਚ ਹੋਈ ਪੈਲੀਸੇਡਸ ਅੱਗ ਤੋਂ ਇਸ ਸਮੱਸਿਆ ਦਾ ਪਿੱਛਾ ਕਰ ਰਿਹਾ ਹੈ। CBSLA ਦੇ ਇੱਕ ਡਰੋਨ ਨੇ LA ਸਿਟੀ ਫਾਇਰ ਮੇਨਟੇਨੈਂਸ ਯਾਰਡ, ਜਿਸ ਨੂੰ ਬੋਨੀ ਯਾਰਡ ਵੀ ਕਿਹਾ ਜਾਂਦਾ ਹੈ, ਦੇ ਉੱਪਰ ਉੱਡ ਕੇ ਦਿਖਾਇਆ ਜਿੱਥੇ ਕਈ ਫਾਇਰ ਇੰਜਣ ਅਤੇ ਟਰੱਕ ਮੁਰੰਮਤ ਲਈ ਖੜੇ ਸਨ। ਇਸ ਡਰੋਨ ਨੇ CBS ਕੈਲੀਫੋਰਨੀਆ ਇਨਵੈਸਟੀਗੇਟਸ ਨੂੰ 2022 ਦਾ ਇੱਕ ਫਾਇਰ ਟਰੱਕ ਦਿਖਾਇਆ ਜੋ ਵਿਭਾਗ ਨੇ $15 ਲੱਖ ਵਿੱਚ ਖਰੀਦਿਆ ਸੀ। CBS ਕੈਲੀਫੋਰਨੀਆ ਇਨਵੈਸਟੀਗੇਟਸ ਨੇ ਟਿੱਪਣੀ ਲਈ ਕੰਪਨੀ ਨਾਲ ਸੰਪਰਕ ਕੀਤਾ ਪਰ ਇੱਕ ਬੁਲਾਰੇ ਨੇ ਇੰਟਰਵਿਊ ਦੀ ਬੇਨਤੀ ਠੁਕਰਾ ਦਿੱਤੀ। ਕਈ ਫਾਇਰ ਚੀਫਾਂ ਨੇ CBS ਕੈਲੀਫੋਰਨੀਆ ਇਨਵੈਸਟੀਗੇਟਸ ਨੂੰ ਦੱਸਿਆ ਕਿ COVID-19 ਮਹਾਮਾਰੀ ਦੌਰਾਨ ਬਹੁਤ ਜ਼ਿਆਦਾ ਮੰਗ ਸਪਲਾਈ ਦੀ ਕਮੀ ਅਤੇ ਫੈਡਰਲ ਖਰਚਿਆਂ ਵਿੱਚ ਵਾਧਾ ਹੋਇਆ। ਵਿਭਾਗ ਨੇ CBS ਕੈਲੀਫੋਰਨੀਆ ਇਨਵੈਸਟੀਗੇਟਸ ਨੂੰ ਦੱਸਿਆ ਕਿ 19 ਸਾਲ ਪੁਰਾਣੇ ਇਸ ਟਰੱਕ ਵਿੱਚ ਏਅਰਬੈਗ ਜਾਂ ਰੋਲਵਰ ਪ੍ਰੋਟੈਕਸ਼ਨ ਨਹੀਂ ਸੀ। LA ਸਿਟੀ ਫਾਇਰ ਡਿਪਾਰਟਮੈਂਟ ਨੇ ਸ਼ਹਿਰ ਵੱਲੋਂ ਆਪਣਾ ਮੁਕੱਦਮਾ ਦਾਇਰ ਕੀਤੇ ਜਾਣ ਕਾਰਨ ਇੰਟਰਵਿਊ ਦੀ ਬੇਨਤੀ ਠੁਕਰਾ ਦਿੱਤੀ।
5: ਫੈਡਰਲ NDP ਆਗੂ AV ਲੂਇਸ ਅਤੇ ਓਟਾਰੀਓ NDP ਆਗੂ ਮਾਰਿਟ ਸਟਾਈਲਜ਼ ਹੈਮਿਲਟਨ ਬੇਸਡ ਸਟੀਲਮੇਕਰ ਸਟੇਲਕੋ ਨੂੰ ਕੌਮੀਅਲ ਬਣਾਉਣ ਲਈ ਫੈਡਰਲ ਸਰਕਾਰ ਨੂੰ ਕਹਿ ਰਹੇ ਹਨ ਕਿਉਂਕਿ ਕੰਪਨੀ ਨੇ ਨੌਕਰੀਆਂ ਕਟਾਈਆਂ ਹਨ, ਜਿਸ ਨੂੰ ਇੰਡਸਟਰੀ ਮੰਤਰੀ ਮਿਲਾਨੀ ਜੋਲੀ ਨੇ ਇਨਵੈਸਟਮੈਂਟ ਕੈਨੇਡਾ ਐਕਟ ਤਹਿਤ ਹੋਏ ਸਮਝੌਤੇ ਦੀ ਉਲੰਘਣਾ ਦੱਸਿਆ ਹੈ। ਪਰ ਲੂਇਸ ਨੇ ਮੰਗਲਵਾਰ ਨੂੰ ਕਿਹਾ ਕਿ ਅਦਾਲਤੀ ਕਾਰਵਾਈ ਵਿੱਚ ਬਹੁਤ ਦੇਰੀ ਹੋ ਜਾਵੇਗੀ ਅਤੇ ਨੌਕਰੀਆਂ ਗੁਆਉਣ ਵਾਲੇ ਲੋਕਾਂ ਨੂੰ ਬਚਾਉਣਾ ਔਖਾ ਹੋ ਜਾਵੇਗਾ। ਕੈਨੇਡਾ ਆਪਣਾ ਸਟੀਲ ਉਦਯੋਗ ਗੁਆ ਨਹੀਂ ਸਕਦਾ, ਉਨ੍ਹਾਂ ਨੇ ਕਿਹਾ, ਜੇਕਰ ਅਸੀਂ ਇਨ੍ਹਾਂ ਨੌਕਰੀਆਂ ਤੇ ਕੈਨੇਡੀਅਨ ਸਟੀਲ ਉਦਯੋਗ ਨੂੰ ਬਚਾਉਣ ਲਈ ਗੰਭੀਰ ਹਾਂ ਤਾਂ ਸਾਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਲੂਇਸ ਨੇ ਦੱਸਿਆ ਕਿ ਯੂਨਾਈਟਿਡ ਕਿੰਗਡਮ ਨੇ ਜੁਲਾਈ ਵਿੱਚ ਬ੍ਰਿਟਿਸ਼ ਸਟੀਲ ਨੂੰ ਕੌਮੀਅਲ ਬਣਾਇਆ ਸੀ, ਜਿਸ ਨਾਲ ਹਜ਼ਾਰਾਂ ਨੌਕਰੀਆਂ ਬਚਾਈਆਂ ਗਈਆਂ ਸਨ। ਸਤੰਬਰ ਵਿੱਚ UK ਸਰਕਾਰ ਨੇ ਇੱਕ ਹੋਰ ਸਟੀਲਮੇਕਰ ਸਪੈਸ਼ਲਿਟੀ ਸਟੀਲ ਦੇ ਜਨਤਕ ਪ੍ਰਾਪਤੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਗੋਂਸਾਲਵੇਸ ਦਾ ਕਹਿਣਾ ਹੈ ਕਿ ਕੰਪਨੀ ਨੌਕਰੀਆਂ ਘਟਾਉਣ ਲਈ ਕਾਨੂੰਨ ਦੇ ਅੰਦਰ ਹੈ ਕਿਉਂਕਿ ਇਹ ਅਸਥਾਈ ਹਨ ਜਦੋਂ ਤੱਕ ਕੈਨੇਡਾ ਅਤੇ ਅਮਰੀਕਾ ਵਪਾਰਕ ਸਮਝੌਤੇ ਤੇ ਨਹੀਂ ਪਹੁੰਚਦੇ।
6: ਸਿਕਸ ਫਲੈਗਸ ਨੇ ਆਪਣੇ 6 ਪਾਰਕਾਂ ਵਿੱਚੋਂ 9 ਰਾਈਡਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਸਿਕਸ ਫਲੈਗਸ ਓਵਰ ਜਾਰਜੀਆ ਵਿੱਚ ਇੱਕ ਆਦਮੀ ਰੋਲਰ ਕੋਸਟਰ ਤੋਂ ਡਿੱਗਣ ਕਾਰਨ ਮਰ ਗਿਆ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਬਹੁਤ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਆਪਣੇ ਪਾਰਕਾਂ ਵਿੱਚ ਇਸ ਤਰ੍ਹਾਂ ਦੇ ਸਾਰੇ ਮਨੋਰੰਜਨ ਸਥਾਨਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ। ਹਾਲਾਂਕਿ ਸਿਕਸ ਫਲੈਗਸ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਆਕਰਸ਼ਣ ਬੰਦ ਕੀਤੇ ਗਏ ਹਨ, ਪਰ CBS ਨਿਊਜ਼ ਫਿਲਾਡੇਲਫੀਆ ਨੇ ਰਿਪੋਰਟ ਦਿੱਤੀ ਹੈ ਕਿ ਨਿਊ ਜਰਸੀ ਦੇ ਜੈਕਸਨ ਟਾਊਨਸ਼ਿਪ ਵਿੱਚ ਸਿਕਸ ਫਲੈਗਸ ਗ੍ਰੇਟ ਐਡਵੈਂਚਰ ਦੀ ਨਾਈਟਰੋ ਰੋਲਰ ਕੋਸਟਰ ਬੰਦ ਕੀਤੀਆਂ ਗਈਆਂ ਰਾਈਡਾਂ ਵਿੱਚੋਂ ਇੱਕ ਸੀ। ਸਿਕਸ ਫਲੈਗਸ ਓਵਰ ਜਾਰਜੀਆ ਜਿਸ ਨੂੰ ਕੰਪਨੀ ਨੇ ਮੰਗਲਵਾਰ ਨੂੰ ਇੱਕ ਤਹਿ ਕਿਤੇ ਗੈਰ ਕਾਰਜਕਾਰੀ ਦਿਨ ਲਈ ਬੰਦ ਰੱਖਿਆ ਸੀ ਉਸ ਘਟਨਾ ਕਾਰਨ ਬਹੁਤ ਦੁਖੀ ਹੈ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ। ਇਹ ਘਟਨਾ 2 ਹਫ਼ਤੇ ਬਾਅਦ ਵਾਪਰੀ ਹੈ ਜਦੋਂ ਸਿਕਸ ਫਲੈਗਸ ਨੇ ਕਈ ਮੁਕਦਮੇਬਾਜ਼ੀ ਦੇ ਵਿਚਕਾਰ ਜਿਸ ਵਿਚ ਰਾਈਡ ਕਾਰਨ ਗੰਭੀਰ ਦਿਮਾਗੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਮੈਜਿਕ ਮਾਊਂਟੇਨ ਵਿਚ ਆਪਣੀ ਐਕਸ 2 ਰੋਲਰ ਕੋਸਟਰ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ ਕਿਸੇ ਰੋਲਰ ਕੋਸਟਰ ਨਾਲ ਸੰਬੰਧਿਤ ਦੁਰਘਟਨਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਫਿਰ ਵੀ ਇਸ ਘਟਨਾ ਨੇ ਮਨੋਰੰਜਨ ਰਾਈਡਾਂ ਲਈ ਸੁਰੱਖਿਆ ਮਾਪਦੰਡਾਂ ਦੇ ਸੰਘੀ ਨਿਗਰਾਨੀ ਦੀ ਲੋੜ ਨੂੰ ਉਜਾਗਰ ਕੀਤਾ ਹੈ।
5: ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਫ਼ਤੇ 19 ਅਕਤੂਬਰ ਦੇ ਰੈਫਰੈਂਡਮ ਤੋਂ ਪਹਿਲਾਂ ਅਲਬਰਟਾ ਵਿਚ 2 ਫੋਰਐਵਰ ਕੈਨੇਡੀਅਨ ਰੈਲੀਆਂ ਵਿਚ ਸ਼ਾਮਲ ਹੋਣ ਦਾ ਸੱਦਾ ਕਬੂਲ ਕਰ ਲਿਆ ਹੈ। ਕਾਰਨੀ ਵੀਰਵਾਰ ਨੂੰ ਕੈਲਗਰੀ ਅਤੇ ਸ਼ੁੱਕਰਵਾਰ ਨੂੰ ਐਡਮਿੰਟਨ ਵਿਚ ਇਕ ਇਕ ਰੈਲੀ ਵਿਚ ਸ਼ਾਮਲ ਹੋਣਗੇ। ਫੋਰਐਵਰ ਕੈਨੇਡੀਅਨ ਮੁਹਿੰਮ ਦੇ ਸੰਸਥਾਪਕ ਥੌਮਸ ਲੁਕਾਸਜ਼ੁਕ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਕਾਰਨੀ ਨੂੰ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਾਰਨੀ ਦਾ ਰੈਲੀਆਂ ਵਿਚ ਆਉਣਾ ਇਸ ਮੁਹਿੰਮ ਲਈ ਇਕ ਚੰਗਾ ਸੰਕੇਤ ਹੈ। ਲੁਕਾਸਜ਼ੁਕ ਨੇ ਕਿਹਾ, ਅੰਤ ਵਿਚ ਅਲਬਰਟਾ ਦੇ ਲੋਕ ਉਨ੍ਹਾਂ ਤੋਂ ਸੁਣਨਾ ਚਾਹੁਣਗੇ, ਕੁਝ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਸਾਧਨ ਹਨ ਅਤੇ ਕੁਝ ਮੁੱਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਅਲਬਰਟਾ ਦੀ ਪ੍ਰੀਮੀਅਰ
6: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
2: ਲਓ ਵੀ ਆ ਗਿਆ ਤੁਹਾਡਾ ਤਾਬ ਤੋ, ਆਜੋ ਆਜੋ ਤਾਇਆ ਜੀ, ਲੰਘਿਓ ਆ ਗਿਆ ਜੀ, ਆ ਗਿਆ। ਲਓ ਜੀ ਆ ਪਹੁੰਚੇ ਆ, ਜਿੰਨੇ ਵੀ ਆਪਣੇ ਸਰੋਤੇ ਕੇਰਾ ਪਹੁੰਚੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਕਰਦੇ ਆਂ, ਖੈਰ ਮਕਦਮ ਕਰਦੇ ਆਂ ਤੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਕਿ ਜਿਹੜੇ ਆਪਣੇ ਸਰੋਤੇ ਆਪਾਂ ਨੂੰ ਰੋਜ਼ਾਨਾ ਸੁਣਦੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ
7: ਜੀ ਤਾਇਆ ਜੀ, ਤੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਗਏ। ਉਮੀਦ ਹੈ ਕਿ ਤੁਸੀਂ ਉਡੀਕਦੇ ਹੋਵੋਗੇ ਤੇ ਉਡੀਕ ਖਤਮ ਹੋ ਗਈ ਹੈ ਤੇ ਅਸੀਂ ਪਹੁੰਚ ਚੁੱਕੇ ਆਂ,
2: ਬਾਹਰ ਜ਼ਰੂਰ ਜੀ ਪਹੁੰਚ ਗਏ। ਅਸਲ ਗੱਲ ਇਹ ਹੋ ਗਈ ਨਾ, ਮੌਸਮ ਗਿਆ ਵਾ ਬਦਲ
7: ਜੀ, ਇਹ ਤਾਇਆ ਜੀ ਹੈ ਹੀ ਆ ਬਦਲ ਤੇ ਗਿਆ ਹੈ ਮੌਸਮ।
2: ਮੌਸਮ ਜਦੋਂ ਬਦਲ ਗਿਆ ਨਾ ਪੁੱਤ, ਉਦੋਂ ਆ ਨਜ਼ਲਾਂ ਜ਼ੁਕਾਮ ਹੋਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਹੁੰਦੀਆਂ
7: ਜੀ।
2: ਜਦੋਂ ਵੀ ਮੌਸਮ ਬਦਲ ਗਿਆ, ਇਹ ਸਾਰੀਆਂ ਵਰਾਇਟੀਆਂ ਜਦੋਂ ਬੰਦੇ ਨੂੰ ਆ ਕੇ ਮਿਲਦੀਆਂ
7: ਜੀ।
2: ਪਰ ਮੈਂ ਸਮਝਦਾ ਵੀ ਜਿਹੜਾ ਬੰਦਾ ਅਸਲ ਦੇ ਵਿੱਚ ਇਹ ਚੜ੍ਹਦੇ ਸਿਆਲ ਨੂੰ ਜਾਂ ਚੜ੍ਹਦੀ ਜਦੋਂ ਠੰਡ ਹੁੰਦੀ ਆ ਉਦੋਂ ਜੋ ਉਹਨੂੰ ਝੱਲ ਗਿਆ ਤੇ ਫਿਰ ਸਾਰਾ ਸਾਲ ਹੀ ਉਹ ਠੀਕ ਰਹੂਗਾ
7: ਜੀ। ਬਿਲਕੁਲ ਤਾਂ ਜੀ ਠੀਕ ਤੁਹਾਡੀ ਗੱਲ।
2: ਤੇ ਜੇ ਕਿਤੇ ਇਹਦੇ ਜੇ ਬਿਮਾਰ ਹੋ ਗਿਆ ਤੇ ਫਿਰ ਕੰਮ ਛੇਤੀ ਕਿਤੇ ਸੂਦ ਨਹੀਂ ਆਉਂਦਾ
7: ਜੀ।
2: ਇਸ ਕਰਕੇ ਮੈਂ ਤੇ ਇਹ ਸਮਝਿਆ ਵੀ ਆ, ਦੇਖਿਆ ਵੀ ਆ ਕਿ ਬੰਦੇ ਨੂੰ ਥੋੜਾ ਜਿਹਾ ਆਪਣੇ ਸਰੀਰ ਨੂੰ ਘਟੜਾ ਰੱਖਣਾ ਚਾਹੀਦਾ
7: ਜੀ।
2: ਐਸੀਆਂ ਤਕਲੀਫਾਂ ਐਸੀਆਂ ਸਮੱਸਿਆਵਾਂ ਸਰੀਰ ਨੂੰ ਜੇ ਆਉਂਦੀਆਂ, ਜਿਵੇਂ ਠੰਡ ਇਕਦਮ ਆ ਗਈ, ਗਰਮੀ ਇਕਦਮ ਆ ਗਈ, ਜੇ ਉਹ ਇਹਨਾਂ ਚੀਜ਼ਾਂ ਨੂੰ ਸਰੀਰ ਨੂੰ ਤਕੜਾ ਰੱਖੂ ਤੇ ਝੱਲ ਲਊਗਾ। ਵਰਨਾ ਨਜ਼ਰਾਂ ਜੀ ਕੰਮ ਜਿਹੜਾ ਹੁਣ ਹੋ ਗਿਆ ਇਹ ਸਾਰਾ ਸਾਲ ਹੀ ਨਹੀਂ ਮਗਰੋਂ ਹਟਦਾ
7: ਜੀ। ਸਹੀ ਗੱਲ ਤਾਂ ਹੈ ਜੀ,
2: ਮਗਰੋਂ ਨਾਸਾਂ ਚੋਈ ਜਾਣੀਆਂ ਤੇ ਆਹੋ ਆਹੋ ਕਰੀ ਜਾਣਾ ਜਿਹੜੇ ਬੰਦੇ ਨੇ ਨਜ਼ਰਾਂ ਜ਼ੁਕਾਮ ਜਿੰਨਾ ਇਹ ਤੰਗ ਕਰ ਦੇਣਾ
7: ਜੀ।
2: ਮੈਂ ਸਮਝਦਾ ਵੀ ਹੋਰ ਕੋਈ ਬਿਮਾਰੀ ਜਾਂ ਨਜ਼ਰਾਂ ਜ਼ੁਕਾਮ ਜਾਂ ਸਿਰ ਜਿਹੜਾ ਦੁਖਦਾ ਉਹ ਬੰਦਾ ਧਿਆਨ ਕਿਤੇ ਲਾ ਹੀ ਨਹੀਂ ਸਕਦਾ
7: ਜੀ।
2: ਜੇ ਤੂੰ ਕਿਤਾਬ ਚ ਅੱਖਰ ਪੜਿਆ ਤੇ ਤਾਂ ਨਾਸਾਂ ਚੋਈ ਜਾਣੀਆਂ, ਜੇ ਸਿਰ ਦੁਖਦਾ ਤਾਂ ਵੀ ਨਹੀਂ ਅੱਖਰਾਂ ਨੂੰ ਜੀ ਕਰਨਾ। ਇਸ ਕਰਕੇ ਜਿਹੜੀਆਂ ਸਮੱਸਿਆਵਾਂ ਵਾ ਜ਼ਿਆਦਾਤਰ ਠੰਡ ਨਾਲ ਜੁੜੀਆਂ
7: ਜੀ।
2: ਹੁਣ ਕੱਪੜਾ ਲੀੜਾ ਜਿੰਨਾ ਵੀ ਪਾ ਕੇ ਰੱਖਣਾ ਇਹ ਉਸ ਹਿਸਾਬ ਨਾਲ ਪਾ ਕੇ ਰੱਖਣਾ ਜਿਵੇਂ ਸਵੇਰਾ ਤੜਕਾ, ਉਦੋਂ ਵੀ ਥੋੜੇ ਜਿਹੇ ਮੋਟੇ ਲੀੜੇ ਪਾਉਣੇ,
7: ਸ਼ਾਮ ਵਾ ਰਾਤ ਵਾ ਉਦੋਂ ਵੀ ਥੋੜੇ ਜਿਹਾ ਜਦੋਂ ਕਿਤੇ ਸਕੂਟਰ ਮੋਟਰਸਾਈਕਲ ਤੇ ਜਾਣਾ ਮਾੜਾ ਜਿਹਾ ਲੀੜਾ ਘੁੰਬੋਟਾ ਪਾ ਲੈਣਾ ਚਾਹੀਦਾ
8: ਜੀ।
7: ਇਹਦਾ ਨੁਕਸਾਨ ਤੇ ਕੋਈ ਨੀ। ਪਹਿਲਾਂ ਪਹਿਲਾਂ ਸਾਰੇ ਇਹ ਕਹਿੰਦੇ ਵੀ ਕੋਈ ਕਹਿ ਨੀ ਨਾ ਵੀ ਇਹਨੂੰ ਚੱਖਾ ਚੰਗਾ ਏ ਕਾਂਬਾ ਪੈਂਦਾ ਚੰਗਾ ਏ ਪਹਿਲਾਂ ਹੀ ਇਹਨੂੰ ਮਤਲਬ ਠੰਡ ਖਰੇ ਜ਼ਿਆਦੀ ਲੱਗਦੀ ਆ। ਜੇ ਕੋਈ ਕਹਿੰਦਾ ਤਾਂ ਕਹੀ ਜਾਵੇ
8: ਜੀ,
7: ਉਹਦੀ ਪਰਵਾਹ ਨਾ ਮੰਨੋ
8: ਜੀ,
7: ਕਿਉਂਕਿ ਕਹਿਣ ਵਾਲੇ ਨਾ ਬਹੁਤ ਇਹ ਕਹਿੰਦੇ ਰਹਿੰਦੇ ਆ ਜੀ। ਇਹਦੇ ਚਲੋ ਛੋਟੀ ਜਿਹੀ ਧਾਰਨਾ, ਜੀਵਨ ਚ ਜਦੋਂ ਵੀ ਕੁਛ ਨੀ ਕੁਛ ਕਰਨਾ
8: ਜੀ,
7: ਕਹਿਣ ਵਾਲਿਆਂ ਨੇ ਪਹਿਲਾਂ ਰੌਲਾ ਪਾ ਉੱਠਣਾ। ਇਹ ਜਿਵੇਂ ਅੱਗੇ ਪੁਰਾਣੀ ਗੱਲ ਸੁਣਾਉਂਦੇ ਹੁੰਦੇ ਸੀ, ਹੈ ਤੇ ਮਨੋਂ ਬਣਾਈਆਂ ਹੋਈਆਂ ਗੱਲਾਂ, ਕਹਿੰਦੇ ਵੀ ਕੋਈ ਬੰਦਾ ਤੁਰਿਆ ਜਾ ਰਿਹਾ ਸੀ, ਕਿਉਂਕਿ ਉਹ ਤੋਂ ਪੂਛ ਪੁੜੇਲ ਤਾਂ ਕੋਈ ਹੈ ਹੀ ਨੀ, ਕੋਈ ਨਾ ਇਹ ਮੰਨੀ ਜਾਂਦੀ ਆ। ਇਹਦੇ ਕੋਈ ਜਾਣ ਰਿਹਾ ਸੀ ਤੇ ਉਹ ਪਿੱਛਿਓ ਨੂੰ ਆਵਾਜ਼ਾਂ ਜਿਹੀਆਂ ਆਈਆਂ ਤੇ ਸਿਆਣੇ ਕਿਸੇ ਨੇ ਕਿਹਾ ਸੀ ਵੀ ਜਦੋਂ ਪਿੱਛਿਓ ਆਵਾਜ਼ ਆਵੇ ਤੇ ਪਿੱਛੇ ਨੀ ਵੇਖਣਾ, ਜੇ ਪੂਛੜੇ ਨੂੰ ਦੇਖ ਲਿਆ ਤੁਸੀਂ ਹੁਣ ਤੁਹਾਨੂੰ ਚਿੰਬੜ ਜਾਣਾ। ਵਾਜਾਂ ਮਾਰੀ ਜਾਵੇ ਵੇ ਫਲਾਨਿਆਂ ਤੇਰਾ ਨਾਂ ਲੈ ਕੇ ਜਾਂ ਕੁਛ ਬੋਲਣਾ ਨੀ ਪਿੱਛੇ ਮੁੜ ਕੇ ਤੇ ਪੂਛੜੇ ਤੁਹਾਡਾ ਕੁਛ ਨੀ ਵਿਗਾੜ ਸਕਦੀ, ਤੁਸੀਂ ਚਲੇ ਜਾਣਾ। ਕਹਿਣ ਦਾ ਮਤਲਬ ਆ ਕਿ ਇਹ ਜੇ ਆਪਾਂ ਦੀਨ ਦੁਨੀਆਂ ਚ ਤੇ ਇਨਸਾਨੀਅਤ ਜੇ ਆਪਾਂ ਇੱਥੇ ਵੀ ਵਰਧਮਾਨ ਚ ਗੱਲ ਸ਼ੁਰੂ ਕਰ ਲਈਏ, ਉੱਥੇ ਵੀ ਇਹ ਚੀਜ਼ ਲਾਗੂ ਹੁੰਦੀ ਵੀ ਤੁਸੀਂ ਚਾਹ ਰਹੇ ਆ ਪਿੱਛੋਂ ਦੁਨੀਆਂ ਵਾਜਾਂ ਮਾਰੇ ਤੁਸੀਂ ਆਹ ਕੀਤਾ, ਤੁਸੀਂ ਏਦਾਂ ਨੀ ਕੀਤਾ, ਤੁਸੀਂ ਆਹ ਵਾ ਤੁਸੀਂ ਉਹ ਇਹ ਸਮਝੋ ਵੀ ਜਿੱਦਾਂ ਪੂਛੜੇ ਪਿੱਛੋਂ ਵਾਜਾਂ ਮਾਰਦੀ ਤੇ ਬੰਦਾ ਨਹੀਂ ਵੇਖਦਾ ਤੇ ਬਚਿਆ ਰਹਿੰਦਾ, ਦੁਨੀਆਂ ਵੀ ਪਿੱਛੋਂ ਕਈ ਕੁਛ ਕਹੀ ਜਾਵੇ ਤੇ ਜੇ ਬੰਦਾ ਪਿੱਛੇ ਨਹੀਂ ਮੁੜ ਕੇ ਵੇਖਦਾ ਤਾਂ ਬੰਦਾ ਬਚਿਆ ਰਹਿੰਦਾ। ਲੰਮਾ ਪਿੱਛੇ ਮੁੜ ਕੇ ਵੇਖ ਲਿਆ ਤਾਂ ਉਹ ਕੁੜੀ ਆਪਣੀ ਆਈ ਹੋਈ ਹੈ
8: ਜੀ ਤਾ ਜੀ,
7: ਜੇ ਨਾ ਵੇਖਦੇ ਤੇ ਉਹਨੇ ਖੜੀ ਰਹਿਣਾ। ਆ ਜਾ ਪੁੱਤ, ਲੰਘਿਆ ਲੰਘਿਆ ਮੇਰਾ ਪੁੱਤ, ਆ ਜਾ ਜੀ।
9: ਸਤਿ ਸ਼੍ਰੀ ਅਕਾਲ,
7: ਸਤਿ ਸ਼੍ਰੀ ਅਕਾਲ,
9: ਸਤਿ
7: ਸ਼੍ਰੀ ਅਕਾਲ ਭੈਣ ਜੀ, ਹੋਰ ਸੁਣਾਓ ਸੇ ਤਾਂ ਠੀਕ ਹੈ।
9: ਹਾਂਜੀ, ਤੁਸੀਂ ਆਪਣਾ ਸੁਣਾਓ।
7: ਮੈਂ ਕਿਹਾ ਜੀ ਸਾਡਾ ਤੇ ਕਹਾ ਪਾਈ ਵਾਲੀ ਬਾਤ ਹੋਈ ਪਈ ਆ, ਮੈਂ ਹੁਣੇ ਗੱਲ ਕਰਦਾ ਹਟਿਆ
9: ਜੀ।
7: ਮੈਂ ਕਿਹਾ ਵੀ ਸਿਆਲ ਚੜ ਗਿਆ ਇੱਕ ਦੇ ਆਲੇ ਦੁਆਲੇ ਆਪਣੇ ਨਾ ਦੂਰ ਨੇੜੇ ਦੇ ਸ਼ਹਿਰਾਂ ਚ ਗੜੇ ਬੜੇ ਪੈ ਗਏ,
9: ਬਹੁਤ ਜਿਆਦਾ ਪੈ ਜੀ, ਬਹੁਤ
7: ਨੁਕਸਾਨ ਉਹਨੇ ਫਸਲਾਂ ਦਾ ਵੀ ਕੀਤਾ ਤੇ ਨੁਕਸਾਨ ਇਹ ਵੀ ਆ ਵੀ ਹੁਣ ਠੰਡ ਵਧ ਗਈ ਆ
9: ਬਹੁਤ, ਇਕਦਮ ਹੀ ਐਤਵਾਰ ਤਾਂ ਬਹੁਤ ਹੀ ਠੰਡ ਵਧ ਗਈ ਐਤਵਾਰ।
7: ਹੋ ਤੇ ਮੈਂ ਉਹ ਗੱਲ ਕਰਦਾ ਸੀ ਵੀ ਮੇਲਾ ਸਹੀ ਵੇਖਿਆ ਗਿਆ ਆਪਣੇ ਕੋਲ,
9: ਹਾਂਜੀ ਹਾਂਜੀ,
7: ਤੇ ਦੂਜੇ ਦਿਨ ਹੀ ਮੀਂਹ ਵਰ ਤੁਰਿਆ,
9: ਦੂਏ ਦਿਨ ਮੀਂਹ ਵੀ ਬਾਹਰ ਤੁਰਿਆ ਤਾਂ ਆਇਆ ਜੀ, ਤੇ ਦੂਏ ਦਿਨ ਬਹੁਤ ਸਾਰੇ ਕਾਰਜ ਰਹਿ ਵੀ ਗਏ ਅਧੂਰੇ
7: ਜੀ, ਫੇਰ ਉਹ ਤੇ ਰਹਿ ਗਏ ਨੇ ਸੀ ਤੇ ਇਸ ਕਰਕੇ ਦੋ ਦਿਨ ਮਹਾਰਾਜ ਨੇ ਮੇਲਾ ਵਿਖਾਤਾ,
9: ਨਹੀਂ ਤਾਂ ਜੇ
7: ਮੇਲੇ ਚ ਮੀਂਹ ਪੈ ਜਾਂਦਾ ਨਾ।
9: ਪਰ ਤਾਂ ਜੀ ਮੰਡੀਆਂ ਦੇ ਵਿੱਚ ਬੜਾ ਬੁਰਾ ਹਾਲ ਆ,
7: ਹਾਲ ਬੁਰਾ ਹੀ ਆ। ਆਪਾਂ ਜ਼ਿਕਰ ਕੀਤਾ ਵੀ ਇਹ ਬੇਮੌਸਮਾ ਮੀਂਹ ਆ
8: ਜੀ,
9: ਸੋਨੇ ਦੀ ਕਣੀ ਵੀ ਕਹਿੰਦੇ ਨੇ, ਵੱਡੇ ਜਿੱਡੇ ਮਤਲਬ ਹੱਥ ਦੀ ਤਲੀ ਆ ਨਾ, ਇਥੋਂ ਵੱਡੇ ਵੱਡੇ
7: ਜਿੱਦਾਂ ਗੇਂਦਾ ਹੁੰਦੀਆਂ
9: ਗੇਂਦਾ
7: ਆ ਜਿਹੜੀਆਂ ਕ੍ਰਿਕਟ ਦੀਆਂ ਹੁੰਦੀਆਂ ਏਡੇ ਏਡੇ ਗੜੇ, ਪਤਾ ਨੀ ਤਾਜੀ ਐਤਕੀ ਤੇ ਬਾਹਲਾ ਜਿਆਦਾ
9: ਬਹੁਤ ਸੀਗਾ, ਕਹਿਰ ਸੀਗਾ
7: ਕੁਦਰਤ ਦੇ ਉੱਤੇ, ਕੋਈ ਜ਼ੋਰ ਨਹੀਂ ਜੇ ਆਪਾਂ ਕਹੀਏ ਵੀ ਕੁਦਰਤ ਤੇ ਸਾਡਾ ਕੋਈ ਜ਼ੋਰ
9: ਆ। ਮੈਂ ਦੇਖਿਆ ਉਦਾਂ ਵੈਸੇ
7: ਜੀ,
9: ਕਦੇ ਕੁਦਰਤ ਦੀ ਮਾਰ ਹੁੰਦੀ ਆ ਤੇ ਕਈ ਵਾਰ ਇਵੇਂ ਵੀ ਮਾਰ ਪੈ ਜਾਂਦੀ ਆ ਕਿ ਮਤਲਬ ਸਾਰਾ ਕੁਝ ਬਣਿਆ ਤਣਿਆ ਫਸਲ ਵੀ ਹੈ ਉਹਦਾ ਰੇਟ ਨੀ ਬਣਦਾ, ਦੋਵੇਂ ਪਾਸੇ ਸੰਗੀ ਘੁੱਟ ਹੁੰਦੀ ਆ ਕਿਸਾਨ ਦੀ।
7: ਦੇਖੋ ਜੀ ਇਹ ਤੇ ਤੇਰੀ ਗੱਲ ਸੱਚੀ ਆ, ਕਿਸਾਨ ਤੇ ਵਿਚਾਰਾ ਦੋਵੇਂ ਪਾਸੇ ਹੀ ਫਸਿਆ ਹੀ ਰਹਿੰਦਾ ਤੇ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਲਈ ਯਤਨ ਤੇ
9: ਕਰਦਮ। ਹੁਣ ਠੰਡ ਆ ਗਈ ਆ, ਇੱਕ ਜਿਹੜਾ ਮੀਂਹ ਪਿਆ ਵਾ ਚਲੋ ਇਹ ਮੰਨ ਲੈਂਦੇ ਵੀ ਜਿਹੜਾ ਘੱਟਾ ਵੱਟਾ ਹਜੇ ਹੈਗਾ ਵਾ ਨਾ ਉਹ ਚੱਲ ਉਤਰ ਗਿਆ, ਪਰ ਦੂਜੇ ਬੰਨੇ ਝੋਨੇ ਦੀ ਫਸਲ ਤੇ ਹੁਣ ਉਹਦੀ ਕਟਾਈ ਵੀ ਲੇਟ ਹੋ ਗਈ, ਜਿਹੜਾ ਮੰਡੀ ਚ ਉਹ ਜਿਹੜੀ ਆ ਠੰਡ ਇਕਦਮ ਹੋ ਗਈ ਆ, ਇਹਨੇ ਡਾਕਟਰਾਂ ਦੇ ਕਿਹੜੇ ਵਿਚਾਰੇ ਦਵਾਉਣੇ ਆ,
7: ਇਹਨੇ ਦਵਾਉਣੇ ਦਵਾਉਣੇ ਆ, ਇਹਦੇ ਚ ਕੋਈ ਦੋ ਰਾਇ ਵਾਲੀ ਗੱਲ ਨੀ।
9: ਮੈਂ ਕਿਹਾ ਚਕੜ ਭੁੰਡੀਆਂ ਕੱਢ ਦੇਣੀਆਂ ਪੂਰੀਆਂ ਨੇ
7: ਇਹਦੇ ਚ ਨਾ। ਆਪਾਂ ਇਹ ਕਹਿਣਾ ਚਾਹੁੰਦੇ ਆ ਬਈ ਇੱਕ ਤੇ ਲੀੜਾ ਲਿੱਤਾ ਆਪਣਾ ਸਵੇਰੇ ਤੇ ਸ਼ਾਮ ਨੂੰ,
9: ਸਫ਼ਰ
7: ਦੇ ਦੌਰਾਨ ਖਾਸ ਕਰਕੇ ਥੋੜਾ ਜਿਹਾ ਪੂਰੀਆਂ ਬਾਹਾਂ ਦਾ ਪਾ ਕੇ ਰੱਖੋ ਜਾਂ ਮੋਟਾ ਪਾ ਕੇ ਰੱਖੋ। ਹੁਣ ਬਾਹਰਲੇ ਮੁਲਖਾਂ ਚ ਸੁਣਦੇ ਉੱਥੇ ਹੁਣ ਜਿੱਦਾਂ ਆਸਟ੍ਰੇਲੀਆ ਚ ਗਰਮੀ ਆ ਉਦਾਂ ਠੰਡ ਵਾ, ਹੁਣ ਗਰਮੀ ਹੋ ਰਹੀ ਹੈ ਜਿੱਦਾਂ ਆਪਣੀ ਠੰਡ ਹੋ ਰਹੀ ਆ,
9: ਉਦਾਂ
7: ਦੇ ਮੌਸਮ ਗਰਮ ਵੱਲ ਨੂੰ ਜਾ ਰਿਹਾ।
2: ਆਪਾਂ ਉਹਨਾਂ ਦੇ ਉਲਟੀ ਚੱਲਦੇ ਹਾਂ
9: ਜਾਂ
2: ਕਹਿ ਲਓ ਵੀ ਜਿੱਦਾਂ ਠੰਡ ਆਪਾਂ ਧਾਰੀ ਉਹਨਾਂ ਨੂੰ ਦਿੱਤੀ ਤੇ ਹੁਣ ਲੈ ਲਈ ਆ
9: ਜੀ
2: ਤੇ ਬਾਕੀ ਸ਼ਹਿਰਾਂ ਜਿੱਦਾਂ ਆਸਟ੍ਰੇਲੀਆ ਹੋਇਆ ਆਪਣਾ ਇਟਲੀ ਹੋਇਆ ਜਰਮਨ ਹੋਇਆ ਕੈਨੇਡਾ ਅਮਰੀਕਾ ਹੋਇਆ ਇੰਗਲੈਂਡ ਚ ਸਦਾ ਹੀ ਠੰਡ ਰਹਿੰਦੀ
9: ਜੀ
2: ਉਧਰ ਵੀ ਮੌਸਮ ਬਦਲ ਰਿਹਾ ਉਹ ਆਪਣੇ ਅਨੁਸਾਰ ਹੀ ਹੈ ਕਿ ਆਸਟ੍ਰੇਲੀਆ ਹੀ ਜਿਹੜਾ ਉਲਟ ਚੱਲਦਾ ਮੈਂ ਭਜਨ ਨੂੰ ਚਾਹੀਦਾ ਮੈਂ ਕਿਹਾ ਆਸਟ੍ਰੇਲੀਆ ਦੇ ਕਿਤੇ ਪੱਕੇ ਵਸਨੀਕ ਹੁੰਦੇ ਚੁੱਪ ਕਰਕੇ ਜਦੋਂ ਬਾਹਲੀ ਠੰਡ ਲੱਗੇ ਤੇ ਉਧਰ ਚੱਲ ਜਾਵੇ ਉਧਰ ਬਾਹਲੀ ਗਰਮੀ ਲੱਗੇ ਤੇ ਇਧਰ ਆ
9: ਜਾਵੇ
2: ਤੇ ਜਾਂ ਫਿਰ ਮੌਸਮ ਹੀ ਨਾ ਠੰਡ ਦਾ ਨਾ ਗਰਮੀ ਦਾ ਜਦੋਂ ਇਥੋਂ ਫਰਵਰੀ ਪੈਂਦਾ ਇਧਰ ਆ ਜਾਵੇ ਜਦੋਂ ਉਧਰ ਇਦਾਂ ਦਾ ਮੌਸਮ ਹੁੰਦਾ ਤੇ ਉਧਰ ਚਲੀ ਜਾ
9: ਜਿਹੜੇ ਉਧਰੋਂ ਆ ਰਹੇ ਨਾ ਇਹਨਾਂ ਦਿਨਾਂ ਦੇ ਵਿਚ ਉਹ ਇਧਰ ਆਣ ਕੇ ਤੇ ਇਕਦਮ ਹੀ ਉਹ ਜਦੋਂ ਮੌਸਮ ਤਬਦੀਲੀ ਹੈ ਨਾ
2: ਜੀ
9: ਤੇ ਉਹ ਆਉਂਦੇ ਵਿਚਾਰੇ ਘੁੰਮਣ ਫਿਰਨ ਉਹ ਮੁੜ ਕੇ ਫਿਰ ਡਾਕਟਰਾਂ ਦੇ ਚੱਕਰ ਦਾ ਘਰੇ ਡਾਕਟਰਾਂ ਦੇ ਚੱਕਰ ਬਸ ਇੰਨਾ ਕੁ ਰਹਿ ਜਾਂਦਾ ਉਹਨਾਂ ਦਾ
2: ਇਹ ਤੇਰੀ ਗੱਲ ਠੀਕ ਹੈ
9: ਆਪਣੇ ਜਿਹੜੇ ਉਧਰ ਬਾਹਰ ਵੱਡੀਆਂ ਕੰਟਰੀਆਂ ਚ ਵੀ ਗਏ ਹੋਏ ਆ ਉਹ ਆਉਂਦੇ ਸਿਆਲਾਂ ਦੇ ਵਿਚ ਆ
2: ਜ਼ਿਆਦਾਤਰ ਸਿਆਲਾ ਜਾਣ ਦਾ ਉਹਨਾਂ ਦਾ ਇਹ ਵੀ ਕਾਰਨ ਕਿ ਗਰਮੀਆਂ ਚ ਮੱਖੀਆਂ
9: ਮੱਛਰ
2: ਗਰਮੀ
9: ਲਾਈਟ
2: ਦਾ ਮੁੜ ਜਾਣਾ ਹੁਣ ਜਦੋਂ ਕੋਈ ਆਉਂਦਾ ਅਗਲਾ ਬਾਜ਼ਾਰ ਵੀ ਜਾਂਦਾ ਭੈਣ ਭਰਾ ਕੋ ਵੀ ਜਾਂਦਾ ਵਿਆਹ ਸ਼ਾਦੀ ਵੀ ਦੇਖਣਾ ਚਾਹੁੰਦਾ ਜਿਹੜਾ ਗਰਮੀਆਂ ਗਿਆ ਇਹਨਾਂ ਦਾ ਹੀ ਭਰਾ ਆ ਗਿਆ ਉਹ ਨਾ ਤੇ ਦੁਪਹਿਰ ਨੂੰ ਕਿਤੇ ਨਿਕਲ ਹੀ ਸਕਦਾ ਨਾ ਉਹਨੂੰ ਕੋਈ ਵਿਆਹ ਸ਼ਾਦੀ ਆਉਣੀ
9: ਚੰਗਾ
2: ਪੀਰਾਂ ਪੈਗੰਬਰਾਂ ਦੇ ਕੋਈ ਮੇਲੇ ਜਾਂ ਉਸਰ ਜਿਹੜੇ ਉਹ ਜਰੂਰ ਆਉਂਦੇ ਆ ਜੇ ਕੋਈ ਨਗਰ ਦੇ ਵਿਚ ਕੋਈ ਲੋਕਲ ਮੇਲਾ ਹੋਵੇ ਜਾਂ ਆਲੇ ਦੁਆਲੇ ਮੇਲਾ ਉਹ ਤੋਂ ਵੇਖ ਸਕਦੇ ਆ ਪਰ ਜੇ ਤੂੰ ਕਵੇਗੇ ਉਹ ਵਿਆਹ ਦੇਖ ਲੈਣਗੇ ਮੰਗਣਾ ਨੀ ਅਗਲੇ ਕਰਦੇ ਉਹਨਾਂ ਦੇਣਾ ਹੀ ਇੰਨੀ ਗਰਮੀ ਚ ਅਗਲੇ ਕਹਿੰਦੇ ਮੇਕਅਪ ਲੈ ਸੀਗਾ ਤੂੰ ਉਦਾਂ ਪਤਾ ਨੀ ਲੱਗਣਾ
9: ਗਰਮੀਆਂ ਚ ਤਾਂ ਨੀ ਵਿਆਹ ਕਰਦੇ ਸੀ ਉਦੋਂ ਫਰਿੱਜਾਂ ਹੁੰਦੀਆਂ ਸੀ ਕਹਿਣਾ ਜਿਹੜਾ ਰਾਸ਼ਨ ਬਣਿਆ ਹੋਇਆ ਸਬਜ਼ੀਆਂ ਬਣੀਆਂ ਖਰਾਬ ਨਾ ਹੋ ਜਾਣ ਤਾਂ ਕਰਕੇ ਸਿਆਲਾਂ ਚ ਕਰਦੇ ਹੁਣ ਗਰਮੀਆਂ ਚ ਤਾਂ ਨੀ ਕਰਦੇ ਕਿ ਮਤਲਬ ਹੁਣ ਤਾਂ ਚਲੋ ਫਰਿੱਜਾਂ ਵਾਲਾ ਠੰਡਾ ਮੌਸਮ ਹੁਣ ਸਾਰਾ ਕੁਝ ਹੈਗਾ ਪੈਲਸਾਂ ਚ ਹੈਗਾ ਪਰ ਹੁਣ ਹਾਂ ਮੇਕਅਪ ਵਾਲਾ
2: ਉਦਾਂ ਜੇ ਵਿਖੀਏ ਪੈਲਸਾਂ ਦੇ ਵਿਚ ਏਸੀ ਏਦਾਂ ਬਣਾ ਦਿੰਦੇ ਸ਼ਿਮਲਾ ਹੀ
9: ਸ਼ਿਮਲਾ ਬਣਾ ਦਿੰਦੇ
2: ਪਰ ਇਹ ਜਿਹੜਾ ਪਿਛੋਂ ਆਉਣੇ ਬੰਦੇ ਉਹਨਾਂ ਨੂੰ ਇਹ ਉਦੋਂ ਔਖਾ ਕੋਈ ਵੀ ਜਿਹੜਾ ਕੋਈ ਤਿਆਰ ਹੋਇਆ ਉਹ ਤਿਆਰ ਹੋਇਆ ਮਗਰੋਂ ਰਹਿੰਦਾ ਨਹੀਂ ਨਾ
9: ਸਹੀ ਗੱਲ ਸਹੀ ਗੱਲ
2: ਜੇ ਤੂੰ ਪੈਲਸੇ ਚ ਘੁਮਾਈ ਫਿਰੋ ਫਿਰ ਤੂੰ ਠੀਕ ਵਾ
9: ਤੇ ਜੇ ਅੰਦਰ ਅੰਦਰ
2: ਹਾਂਜੀ
9: ਬਾਹਰ ਤੋਂ ਵੀ ਨੀ ਬੈਠ ਸਕਦੇ
2: ਬਾਹਰ ਵਾਲਾ ਤੂੰ ਪਸੀਨਾ ਫਿਰੋ ਜਿਦਾਂ ਉਹ ਜਿਹੜੇ ਪੈਸੇ ਲਾਏ ਅਗਲੇ ਤੇ ਹੁਣ ਪਿਘਲ ਜਾਂਦੇ ਆ
9: ਪਿਘਲ ਜਾਂਦੇ ਆ
2: ਨਾਲੇ ਜਿਹੜਾ ਕੰਮ ਕਰ ਆ ਨਾ ਵਿਆਹ ਦੇ ਵਿਚ ਕਈ ਹੁੰਦੇ ਨੇ
9: ਹਾਂਜੀ
2: ਭੱਜ ਦੌੜ ਇੰਨੀ ਨੀ ਹੁੰਦੀ ਮੈਨੂੰ ਕਿਸੇ ਨੇ ਪੁੱਛਿਆ ਤੁਹਾਨੂੰ ਮੌਸਮ ਕਿਹੜਾ ਚੰਗਾ ਲੱਗਦਾ ਠੰਡ ਦਾ ਗਰਮੀ ਦਾ
9: ਮੈਨੂੰ ਗਰਮੀ
2: ਮੈਂ ਕਿਹਾ ਬਈ ਹਾਂਜੀ ਮੈਂ ਕਿਹਾ ਬਈ ਮੌਸਮ ਤੇ ਦੋਨੋ ਵਧੀਆ ਵਾ ਪਰ ਜੇ ਖਾਣੇ ਪੀਣੇ ਵਾਲੇ ਦੇ ਸ਼ੌਕੀਨ ਆ ਜਿਹੜਾ ਸ਼ੌਕੀਨ ਆ ਉਹ ਸਿਆਲ ਚੰਗਾ
9: ਸਿਆਲ ਹਾਂ ਖਾਣੇ ਪੀਣੇ ਨੂੰ ਸਿਆਲ
2: ਕਿਉਂਕਿ ਜਿੰਨੀਆਂ ਵਰਾਇਟੀਆਂ ਸਿਆਲਾਂ ਨੂੰ ਮਿਲਣੀਆਂ ਉਨੀਆਂ ਗਰਮੀਆਂ
9: ਸਾਗ ਗਾਜਰਾਂ
2: ਜਿਹੜਾ ਕੋਈ ਮਿਲੇਗਾ
9: ਮੇਥੇ
2: ਪਾਲਾ ਜਿਹੜਾ ਮੰਨਦਾ
9: ਉਹਨੂੰ ਗਰਮੀ ਪਸੰਦ ਆ
2: ਉਹਨੂੰ ਗਰਮੀ ਉਹ ਕਹਿੰਦਾ
9: ਮੈਂ ਪਾਲਾ ਮੰਨਦੀ ਮੈਨੂੰ ਗਰਮੀ ਪਸੰਦ ਆ
2: ਆਹੋ ਕਈ ਕਹਿੰਦੇ ਚਿਰੀ ਆਈ ਤੇ ਮੈਂ ਕਿਹਾ ਨਾਲ ਥੋੜਾ ਜਿਹਾ ਕੀ ਫਿਰਨੀ ਆ ਉਹ ਤੇ ਫਿਰ ਜਦੋਂ ਬੰਦਾ ਪੈਣ ਲੱਗਾ ਤੂੰ ਪੈ ਗਿਆ ਤੂੰ ਉਹਨੂੰ ਉੱਠਣ ਨੂੰ ਚੇਤ ਨੀ ਕਰਦਾ ਸਿਆਲ ਬੰਦੇ ਨੂੰ ਆਲਸੀ ਬਣਾਉਂਦਾ ਪਰ ਇਹ ਆ
9: ਪਰ ਸਿਆਲ ਸਿਆਲ ਖੁਰਾਕ ਵਾ ਨਾ ਉਹ ਬੰਦੇ ਨੂੰ ਭਜਾ ਦਿੰਦੀ ਆ
2: ਪਰ ਇਹ ਇੱਕ ਚੰਗੀ ਚੀਜ਼ ਇਹ ਆ ਵੀ ਸਿਆਲ ਨੂੰ ਸਰੀਰ ਆਰਾਮ ਦੀ ਅਵਸਥਾ ਚ ਚਲੇ ਜਾਂਦਾ
9: ਤਾਇਆ ਜੀ ਸਿਆਲਾਂ ਤੋਂ ਮੈਨੂੰ ਚੇਤਾ ਆ ਗਿਆ ਇਹਦਾ ਇੱਕ ਸਾਡਾ ਵੀਰ ਸੀ ਕਹਿੰਦਾ ਸਿਆਲਾਂ ਦਾ ਵੀ ਕੀ ਫਾਇਦਾ ਜਦ ਤੱਕ ਬੰਦੇ ਨੇ ਨਿੱਘਾ ਹੋਣਾ ਫੇਰ ਉਹਨੂੰ ਬਾਥਰੂਮਾਂ ਨੂੰ ਭੱਜਣਾ ਪੈਂਦਾ
2: ਉਹ ਤੇ ਚਲੋ ਬਾਲਾ ਹੀ ਆਲਸੀ ਕੋ ਹੋਣਾ ਵਾ ਬਾਥਰੂਮ ਜਿਹੜੇ ਨਾ ਆਪਣੇ ਘਰਾਂ ਚ ਆਪਦੇ ਅੰਦਰਾਂ ਚ ਬਣੇ ਕਹਿਣ ਦਾ ਮਤਲਬ ਉਹ ਵੀ ਮੇਰੇ ਲੱਗਦਾ ਹੁੰਦਾ ਵੀ ਕਈ ਵਾਰ ਆਲਸੀ ਬੰਦੇ ਦੇ ਉਹ ਕੰਮ
9: ਬਹੁਤ ਵੱਡੇ ਆਲਸੀ ਦੇ
2: ਮੇਰੇ ਕਾ ਕੁਛ ਜਿਹੜਾ ਕਹਿੰਦਾ ਹੋਣਾ ਉੱਠਿਆ ਹੀ ਨੀ ਜਾਣਾ
9: ਬਾਹਰ ਖੁੱਲੇ ਹੋਣਾ ਚਾਹੀਦਾ ਬੰਦਾ ਤੁਰ ਕੇ ਜਾਵੇ ਹੈ ਨਾ ਮਤਲਬ ਥੋੜਾ ਜਿਹਾ ਸੈਰ ਵੀ ਹੋ ਜਾਂਦੀ ਉਹ ਮਤਲਬ ਬਿਮਾਰਾਂ ਵਾਲਾ ਹੀ ਆ ਵੀ ਜਿੱਦਾਂ ਹਸਪਤਾਲਾਂ ਦੇ ਵਿੱਚ ਹੁੰਦਾ ਹੈ ਨਾ ਕਮਰੇ ਬਹੁਤ ਵੈਸੇ ਤਾਂ ਅੱਗੇ ਕਿੰਨੇ ਹੁੰਦੇ ਸੀ ਖਾਣਾ ਬਹਿ ਕੇ ਘਰ ਖਾਓ ਆਰਾਮ ਨਾਲ ਖਾਓ
2: ਤੇ
9: ਖੁੱਲੇ ਵਿੱਚ ਜਾਓ ਤੇ ਆਰਾਮ ਨਾਲ ਜਾਓ ਹੁਣ ਤੇ ਘਰ ਵਿੱਚ ਵੱਧ ਖਾਣਾ ਬਾਹਰ ਵੱਧ
2: ਬਿਲਕੁਲ ਜਿਹੜਾ ਇਹ ਦੇਖੋ ਖਾਣਾ
7: वैसे तो घर का ही सब तो बेहतर हूं तुम ये जानो भी घर का खाना जेड़ा ओदे च तुहानू पता भी तुसी घ्यो की पाया
9: हां जी नाले प्यार पाया हुंदा
7: हां जी
9: प्यार भी पाया
7: प्यार ते फिर जे लड़ाई ना होवे ते फिर प्यार ही प्यार आ जे डांग छोटा चलदा वा ते फिर ते बंदा उदो विखांदा बाहर चंगा लगदा जदों ओदा गुली पैसे चिका ही बाहर दिता क्योंकि कई जेड़े आओ जे हुण घर दी कहे भी शराब नहीं पीनी पी के आ गया तो पजाना ही पजाना
9: दीपे वर्गा दीपा पींदा
7: चलो मैं उदाहरण
9: उदाहरण
7: जेड़ा पींदा ना ओदी उदाहरण आप दे नहीं सकते क्यों क्योंकि जेड़ा पींदा ओनू कहिंदे कोई नहीं कहिंदे कोई नहीं करके पींदा जेड़ा
9: सही गल आ
7: जेड़ा पींदा एदा मतलब ते पक्का भी उनू कहिंदा ही कोई नहीं ता ही पींदा ना उदाहरण की देवांगे उदाहरण तो देवांगे जेड़ा पींदा नहीं पर पी के आ गया ओनू घरों पजाउणगे ना तू तो पींदा ही नहीं तू किदा
9: पी के आ गया
7: सारे नालों चंगा सी ते तू ही सारे नालों माड़ा हो गया
9: बन गया
7: इस करके उदाहरण मैं दित्ती आ वैसे वरना एक चीज जेड़ी ज्यादा जरूरी आ ओ ए आ के जेड़ी नशा ना कोई एदा घाटा ही घाटा शरीर नु भी पैसे नु भी
9: परिवार
7: च तो है पोते ए पक्की गल जेड़ा परिवार है ना एदे लई सब तो जरूरी आ के बंदा चलो मैं नहीं कहना शौक अपने पूरे करो पर शौक शराबा या नशे का ना ना
9: शौक
7: ए शौक नहीं तो बर्बादी आ शौक रखो
9: चीज जेड़ी खाके तुसी घर दे विच प्यार ही ना रख सको
7: जी
9: ओ चीज खान दा भी दर फड़े मुंह
7: बिलकुल
9: है ना जेड़ी चीज खा के घर दे विच खुशी आवे हसो खेडो है ना एक दूजे दे मतलब वाधे नूं देख के तुहाडे अंदर खुश होवे ओ चीज खान दा भी फायदा
7: भी हुंदा
9: पैसा उत्ते भी लगदा ते पैसा उत्ते भी लगदा पर जे लगदा जिदे नाल चेहरिया दे रौनक होर वधे ओ खान दा फायदा
7: अजी देखो चीज ते तुहाडी गल सच्ची आ हुण वेखो जिदा जिदा उम्र वधदी आ
9: जी
7: ते बंदे दे विच शक्ति बंदे दे विच पावर जेड़ी आ ओ घटदी आ तुसीं नोट कीता हुंदा कि जिदा जिदा उम्र वधूगी शरीर दी ताकत घटूगी ते शरीर दी ताकत किने पैदा करनी शरीर दी ताकत पैदा करनी खुराक ने
9: चंगी खुराक ने
7: चंगी खुराक खाओगे चंगी खुराक दे विच जेड़ा नशा पता ओ तो बचोगे ते फिर ही तुसी मैं समझदा मैं जिंदगी च माड़ा मोटा अगे वध सको
9: देखो है ना नशा शब्द वाहक पर इहदे विच लोड़ तो भैड़िया आदतां वाली चीज जेड़ी आ ओ नुकसानदायक आ
7: हां जी
9: नशा प्रशादे दा भी आ सानू ओहदे तो बिना संत जा नहीं आउंदा नशा गुरु दे दर्शना दा भी आ जिहदे तो बिना सुकून नहीं आउंदा सानू है ना ते नशा सत्संग दा भी आ
7: बिलकुल
9: ते नशा परिवार दे विच हसण खेडण दा भी आ ते नशा चाह दा भी ते नशा पानी दा भी आ ए चीजां हैगियां चंगियां
7: जी चंगी चीज दा ही
9: है ना ते ओ बोतलां वा जां कुछ होर वा जेड़ा ओ नशे आ ओ नशे बर्बादी दे आ
7: बिलकुल जे तो
9: हौली हौली हौली हौली घर नू है ना नीवा नीया नू खोखला करके ते छत डेग दिंदियां ते जेड़े प्रशादे सत्संग परिवार च हसना खेडना ते आ वालिया चीजा आ ए नी नू होर ज्यादा मजबूत कर दिया
7: बिलकुल ठीक तुसी गल कीती आ इसे तरीके दे नाल ही आ
9: ते कई बार मैं देखा कई च कई है ना मतलब चौल खा लैन गे ते मुड़के रोटी नहीं खान गे
7: अच्छा
9: कईया का है कहना चौल भी मैं खाने
7: तो रोटी भी
9: रोटी भी नाल खानी खानी
7: मिठा भी हो
9: जरूरी है ओहदे तो बिना काली रोटी संपूर्ण
7: जी
9: जिना चर मिठा ना मगर खाइए
7: मैनू डॉक्टर कहिंदा मैं डर साहब मैं ना जदो रोटी पानी खाना मेनू ना आतवा भी मैं गुड़ थोड़ा जा खाना ही खाना
9: हां जी
7: ਉਹ ਕਹਿੰਦਾ ਵੀ ਤਾਇਆ ਜਿਹੜਾ ਮਿੱਠਾ ਹੈ ਨਾ ਉਹ ਤੂੰ ਨੀ ਮੰਗਦਾ ਤੇਰੇ ਸਰੀਰ ਦੇ ਵਿਚ ਬੈਕਟੀਰੀਆ ਹੁੰਦਾ ਨਾ ਉਹ ਮੰਗਦਾ
9: ਗੁੱਡ ਬੈਕਟੀਰੀਆ ਬੈਡ ਬੈਕਟੀਰੀਆ
7: ਪਤਾ ਨੀ ਗੁੱਡ ਬੈਡ ਉਹ ਕਹਿੰਦਾ ਵੀ ਉਹ ਮੰਗਦਾ ਮੈਂ ਕਿਹਾ ਜੀ ਦੇਖੋ ਜੀ ਡਾਕਟਰ ਸਾਹਿਬ ਤੁਸੀਂ ਬੜੇ ਸਿਆਣੇ ਆ ਅਸੀਂ ਤੁਹਾਡਾ ਆਦਰ ਸਤਿਕਾਰ ਕਰਦੇ ਆ
9: ਜੀ
7: ਗੁੜ ਮੇਰਾ ਸਰੀਰ ਮੰਗਦਾ ਕੀ ਮੰਗਦੇ ਕੇ ਕਿਰਮ ਕੀਟਾਣੂ ਮੰਗਦੇ ਆ ਆਨੰਦ ਤੇ ਮੈਂ ਹੀ ਲੈਣਾ
9: ਆਨੰਦ ਤੇ ਮੈਂ ਹੀ
7: ਲੈਣਾ ਉਹ ਤਾਂ ਨੀ ਵੀ ਕੀਟਾਣੂਆਂ ਨੂੰ ਆਨੰਦ ਆਉਂਦਾ ਹਾਂਜੀ ਉਹ ਕਹਿੰਦਾ ਖਾਂਦੇ ਹੀ ਉਹ ਆ ਮੈਂ ਡਾਕਟਰ ਸਾਹਿਬ ਮੈਨੂੰ ਡਾਕਟਰ ਬਦਲਣਾ ਪੈ ਜਾਣਾ
9: ਸਹਿਮਤ
7: ਤੁਸੀਂ ਹੋ ਜਾਓ ਨਹੀਂ ਕਹਿੰਦਾ ਨਹੀਂ ਇਹ ਉਹ ਬੈਕਟੀਰੀਆ ਮੰਗਦਾ ਚੀਜ਼ਾਂ ਤੇ ਮੈਂ
9: ਮਤਲਬ ਆਪਣੀ ਫੱਟੀ ਤੋਂ ਟਸ ਤੋਂ ਮਸ ਨੀ ਹੋਏ
7: ਉਹ ਆਪਣੇ ਹਿਸਾਬ ਨਾਲ ਮੈਂ ਇਹ ਸੋਚਦਾ ਵੀ ਉਹ ਸਹੀ ਸੀ ਵੀ ਹੋ ਸਕਦਾ ਮੰਗਦਾ ਹੀ ਹੋਵੇ ਭਾਈ ਇਹਦੇ ਵਿਚ ਆਪਾਂ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ ਕਰਦੇ
9: ਨਹੀਂ ਕਰ ਸਕਦੇ
7: ਜਿਹੜਾ ਇਹ ਰਿਸਰਚ ਹੁੰਦੀ ਨਾ ਇਹ ਕਰਦੇ ਡਾਕਟਰ ਡਾਕਟਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੁਭਾਵਕ ਆ ਉਹ ਕੁਛ ਨਾ ਖੋਜ ਪੱਤਰ ਕਰਦੇ ਰਹਿੰਦੇ ਆ
9: ਜੀ
7: ਤੇ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਆਪਾਂ ਨੂੰ ਮੰਨ ਵੀ ਲੈਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਸਟੱਡੀ ਆ
9: ਆਪਾਂ ਕਈ ਵਾਰ
7: ਆਪਾਂ ਕਈ ਜਾਣੇ ਨਾ ਇਹਨੂੰ ਬੜਾ ਪਤਾ ਉਹਨੂੰ ਇਹਨੂੰ ਬੜਾ ਪਤਾ ਉਹਨੂੰ ਬੜਾ ਪਤਾ ਇਹ ਪਰ ਮੈਂ ਉਹਦੀ ਉਦੋਂ ਦੇ ਡਾਕਟਰ ਦੀ ਗੱਲ ਨੀ ਉਹ ਮੰਨੀ
9: ਤੇ ਮੈਂ ਕਿਹਾ
7: ਨਹੀਂ ਮੈਂ ਫਿਰ ਬਾਅਦ ਚ ਮੰਨਿਆ ਮੈਂ ਕਿਹਾ ਵੀ ਮੰਗਦੇ ਹੀ ਹੋਣਗੇ ਚਲੋ ਮੈਂ ਕਿਹਾ ਵੀ ਜੇ ਹੁਣ ਮੇਰੇ ਕੋਲ ਰਹਿੰਦੇ ਕੀਟਾਣੂ ਮੇਰਾ ਫਰਜ਼ ਬਣਦਾ ਵੀ ਮੈਂ
9: ਖੁਰਾਕ ਪੂਰੀ ਕਰਾਂ
7: ਹਾਂਜੀ ਮੈਨੂੰ ਖਾਣ ਲੱਗ ਪੈਣਗੇ
9: ਉਹੀ ਗੱਲ ਤੈ ਜੀ ਜਦੋਂ ਛੋਟਾ ਬੱਚਾ ਹੁੰਦਾ ਨਾ ਉਹਨੂੰ ਭੁੱਖ ਬਹੁਤ ਲੱਗਦੀ ਆ
7: ਬਿਲਕੁਲ ਉਹ
9: ਬੇਚਾਰਾ ਵਾਰ ਵਾਰ ਖਾਂਦਾ ਵਾਰ ਵਾਰ ਖਾਂਦਾ ਫਿਰ ਡਾਕਟਰ ਕਹਿੰਦਾ ਇਹਦੇ ਢਿੱਡ ਚ ਕੀੜੇ ਆ ਹੈਨਾ ਫਿਰ ਕੀੜਿਆਂ ਦੀਆਂ ਦਵਾਈਆਂ ਦਿੰਦੀਆਂ ਤੇ ਆਪਾਂ ਜਿੱਦਾਂ ਘਰ ਦੇ ਵਿਚ ਵਰਛੂਟ ਰੱਖੇ ਹੋਏ ਦੇਖੀਏ ਤੇ ਉਹਨਾਂ ਦੇ ਅੰਦਰ ਵੀ ਕੁੱਡੇ ਕੁੱਡੇ ਵੱਡੇ ਮਲੱਪ ਹੁੰਦੇ ਆ ਉਹ ਕਹਿੰਦੇ ਮੈਂ ਦੁੱਧ ਸਾਰਾ ਹੀ ਪੀ ਵੀ ਜਾਵਾਂ ਪਰ ਢਿੱਡ ਉਹਦਾ ਭਰਦਾ ਨੀ ਕਿਉਂਕਿ ਉਹ ਪਿੱਛੋਂ ਖਾਈ ਜਾਂਦੇ ਹੁੰਦੇ ਤੇ ਜਦੋਂ ਦਵਾਈ ਦੇ ਦੀ ਦੇ ਤਾਂ ਉਹ ਕੀੜੇ ਮਰ ਜਾਂਦੇ ਆ ਫਿਰ ਰਾਜੀ ਹੋਣ ਲੱਗ ਜਾਂਦਾ ਏਦਾਂ ਹੀ ਬੰਦਾ ਵਾ ਜਿਹੜੇ ਕੀੜੇ ਆ ਜੇ ਵਾਰ ਵਾਰ ਭੁੱਖ ਲੱਗਦੀ ਤਾਂ ਮਤਲਬ ਉਹ ਅੰਦਰ ਕੀੜੇ ਆ ਉਹ ਅੰਦਰੋਂ ਖਾਈ ਜਾਂਦੇ ਉਹ ਮੁੱਕੀ ਜਾਂਦਾ ਹੋਰ ਮੰਗਦਾ ਵਾ ਖਾਣ ਨੂੰ ਤੇ ਜਦੋਂ ਆਪਾਂ ਨਹੀਂ ਦਿੰਦੇ ਤਾਂ ਫਿਰ ਉਹ ਆਪਾਂ ਨੂੰ ਢਾ ਲੈਂਦੇ ਆ
7: ਜੀ ਏਦਾਂ ਮੈਂ
9: ਬਿਮਾਰ ਹੋ ਜਾਂਦੇ ਆ
7: ਜੇ ਤੇ ਨਿਆਣਾ ਕੋਈ ਖਾਵੇ ਨਾ
9: ਹਾਂ
7: ਤੇ ਡਾਕਟਰ ਕਹਿੰਦੇ ਵੀ ਇਹਦੇ ਕੀੜੇ ਹੋਣੇ ਆ ਤੇ ਜਿਹੜਾ ਛੱਡਦਾ ਹੀ ਕੱਖ ਨੀ ਉਹਦੇ ਵੀ ਕੀੜੇ
9: ਹੁੰਦੇ ਆ
7: ਮੈਂ ਕਿਹਾ ਵੀ ਤੰਦਰੁਸਤ ਕਿਹੜਾ ਵੀ ਜਿਹੜਾ ਚੁੱਪ ਕਰਕੇ ਸੁੱਤਾ ਰਹੇ
9: ਕੀੜੇ ਵੀ ਦੋ ਤਰ੍ਹਾਂ ਦੇ ਆ ਨਾ ਗੁੱਡ ਤੇ ਬੈਡ ਆ
7: ਨਹੀਂ ਗੁੱਡ ਬੈਡ ਤਾਂ ਹੋਣਗੇ ਪਰ ਜਿਹੜਾ ਜਿਹੜਾ ਕੋਈ ਖੰਡ ਮੰਗਦਾ ਜਿਹੜਾ ਕੋਈ ਮਿਲਿਆ ਕਰ ਗੁੜ ਮੰਗਦਾ ਉਹ ਤਾਂ ਪੁੱਤ ਫਿਰ ਮੇਰੇ ਹਿਸਾਬ ਨਾਲ ਮਾੜੇ ਕੀੜੇ ਹੋਊ ਜਿਹੜਾ ਖੁਰਾਕ
9: ਮਾੜੇ ਨੀ ਉਹ ਅੰਦਰ ਆਇਰਨ
7: ਭਾਵਕ ਵਾ ਮਾੜੇ ਕੀੜੇ ਭਾਵਨਾ ਨੂੰ ਸਮਝਦੇ ਆ ਵੀ
9: ਸਮਝਦੇ
7: ਆ ਜਿਦਾ ਮਿਰਚ ਮਸਾਲਾ ਮੈਂ ਜਿਆਦਾ ਖਾਣਾ ਨਾ ਬਾਅਦ ਚ ਖੰਡ ਲੱਭਦੇ ਹੁਣ
9: ਮੂੰਹ ਸੜ ਜਾਂਦਾ ਵਿਚਾਰੇ
7: ਮਿਰਚਾਂ ਨੇ ਸਾਨੂੰ ਦਿੱਤਾ ਸੀ ਮਾਰ ਆ ਪਾਪਾ ਤੋਂ ਫਿਰ ਅੰਦਰੋਂ ਧੜਫਲੀ ਪਾਉਂਦੇ ਨਾ ਪੂਰੀ ਤੇ ਮੈਂ ਇਹ ਵੀ ਵੇਖਿਆ ਕਈ ਇਹ ਡਾਕਟਰ ਕਹਿੰਦੇ ਵੀ ਜੋ ਅਸੀਂ ਹੱਸਦੇ ਆ ਖੁਸ਼ ਵਾ ਉਦਾਸ ਵਾ ਇਹ ਵੀ ਸਾਡੇ ਪੇਟ ਦੇ ਜਿਹੜੇ ਬੈਕਟੀਰੀਆ ਉਹ ਤੈਅ ਕਰਦਾ
9: ਗੁੱਡ ਬੈਕਟੀਰੀਆ ਤੁਹਾਨੂੰ ਹਸਾਉਂਦੇ ਬੈਡ ਬੈਕਟੀਰੀਆ ਤੁਹਾਨੂੰ
7: ਕਹਿੰਦੇ ਵੀ ਤੁਸੀਂ ਨੋਟ ਕਰਿਓ ਵੀ ਜਦੋਂ ਅਸੀਂ ਨਾ ਚੰਗੀ ਖੁਰਾਕ ਖਾਣੇ ਆ ਚੰਗਾ ਅਸੀਂ ਕੁਛ ਖਾਣੇ ਆ ਤੇ ਉਦੋਂ ਸਾਨੂੰ ਬਹੁਤ ਉਹ ਚੰਗਾ ਲੱਗਦਾ ਸਾਨੂੰ ਖੁਸ਼ੀ ਮਿਲਦੀ ਆ
9: ਜਦੋਂ
7: ਹਾਂਜੀ ਆਹੋ ਤੇ ਜੇ ਅਸੀਂ ਖਾਈਏ ਉਹਨਾਂ ਦਾ ਉਹ ਸਾਨੂੰ ਬੁਰਾ ਵੀ ਮਹਿਸੂਸ ਕਰਾਉਂਦਾ ਅਸੀਂ ਉਦਾਸ ਉਦੂਸ ਵੀ ਹੋ ਜਾਂਦੇ ਤੇ ਮੈਂ ਕਿਹਾ ਜਿਹੜੇ ਰਹਿੰਦੇ ਸਦਾ ਉਦਾਸ ਆ ਤੂੰ ਚਾਰ ਨਾਲ ਰੋਟੀਆਂ ਥੋੜੀ ਖਾਂਦੇ ਆ ਚੰਗੇ ਪਨੀਰ ਪਨੂਰ ਖਾ ਕੇ ਬਾਅਦ ਚ ਕਹਿੰਦੇ ਮਾਰੇਗਾ ਲੁੱਟੇਗਾ
9: ਖੁਰਾਕ ਜਿਹੜੀ ਮਰਜ਼ੀ ਖਾਈ ਜਾਵੇ ਅੰਦਰ ਬੈਕਟੀਰੀਆ ਦੀ ਗੱਲ ਹੋ ਰਹੀ ਆ
7: ਜੇ ਗੱਲ ਤੇਰੇ ਵੀ ਪੁੱਤ ਕਿਸੇ ਹੱਦ ਤੱਕ ਠੀਕ ਆ ਵੀ ਕੁਝ ਚੀਜ਼ਾਂ ਦਾ ਨਾ ਪਤਾ
9: ਸੁਭਾਅ ਅੰਦਰ ਬਣ ਜਾਂਦਾ ਉਹ ਚੀਜ਼ਾਂ ਦਾ ਕਹਿੰਦੇ ਜਿਹਦਾ ਪੇਟ ਪੂਰਾ ਸਾਫ਼ ਹੁੰਦਾ ਹੋਵੇ ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਆ ਜਿਹਦਾ ਪੇਟ ਹਮੇਸ਼ਾ ਸਾਫ਼ ਨਾ ਹੁੰਦਾ ਹੋਵੇ ਹਨਾ ਉਹ ਚਿੜਚਿੜਿਆ ਹੋ ਜਾਂਦਾ ਉਹ ਗੁੱਸੇ ਵਾਲਾ ਹੋਣਾ ਸ਼ੁਰੂ ਹੋ ਜਾਂਦਾ ਗੱਲ ਭਾਵੇਂ ਨਾਰਮਲ ਵੀ ਹੋਵੇ ਤਾਂ ਵੀ ਉਹ ਖਿੱਝ ਜਾਂਦਾ ਹਨਾ ਇਹ ਉਹ ਅੰਦਰ ਦੀ ਗੱਲ ਆ ਮਸ਼ੀਨਰੀ ਦੀ ਗੱਲ ਆ ਅੰਦਰ ਕੀ ਕੁਝ ਕਿੰਨਾ ਕੁਝ ਰੱਬ ਨੇ ਪਾਇਆ ਸਾਨੂੰ ਕਦੇ ਕੁਝ ਨੀ ਸਮਝ ਆਇਆ ਹਨਾ
7: ਨਹੀਂ ਲੱਗਦਾ ਪਤਾ ਮਹਾਰਾਜ ਦਾ ਤੇ ਭੇਤ ਕੋ ਪਾ ਸਕਦਾ
9: ਦੇਖੋ ਕਿੱਦਾਂ ਖੂਨ ਬਣ ਜਾਂਦਾ ਕਿੱਦਾਂ ਹਨਾ ਮਤਲਬ ਪਸੀਨਾ ਬਣਦਾ ਕਿੱਦਾਂ ਰੋਕੇ ਕਿੱਥੋਂ ਦੀ ਆਣ ਕੇ ਪਾਣੀ ਦੀ ਬੂੰਦ ਬਾਹਰ ਆ ਜਾਂਦੀ ਹੈ ਤੇ ਕਿੱਥੋਂ ਕਈ ਆਪਾਂ ਗੱਲ ਕਰਦੇ ਆ ਵੀ ਜੋ ਆਪਣੀ ਸਕਿਨ ਦੇ ਉੱਤੇ ਲੱਗਾ ਉਹਦਾ ਵੀ ਪ੍ਰਭਾਵ ਸਾਡੀ ਬੋਡੀ ਦੇ ਅੰਦਰ ਪੈਂਦਾ
7: ਹਰ ਚੀਜ਼
9: ਤੇ ਮੈਂ ਹੁਣ ਕੁਝ ਦਿਨਾਂ ਤੋਂ ਇਹ ਸੋਚ ਰਹੀ ਸੀ ਕਿ ਜਦੋਂ ਕਿ ਬੀਬੀਆਂ ਮੱਖਣ ਕੱਢਦੀਆਂ ਹੁੰਦੀਆਂ ਹੱਥਾਂ ਨਾਲ ਕਿੰਨਾ ਕਿੰਨਾ ਹਨਾ ਉਹ ਫਿਰ ਠੰਡਾ ਉਹਨਾਂ ਦੇ ਅੰਦਰ ਜਾਂਦਾ ਸੀ ਤਾਂ ਹੀ ਉਹ ਏਦਾਂ ਦੀ ਸਿਹਤ ਰੱਖਦੀਆਂ ਸੀ ਫੇਰ ਉਹ ਦੁੱਧ ਵਿਚ ਆਉਂਦੀਆਂ ਹੈਗੀਆਂ ਹਨਾ, ਸਾਰੇ ਕੰਮ ਕਰਦੀਆਂ ਤੇ ਉਹਨਾਂ ਦੇ ਹੱਥਾਂ ਰਾਹੀਂ ਸਭ ਕੁਝ ਜਾਂਦਾ, ਮਿੱਟੀ ਨੂੰ ਲੱਗਦੇ ਸੀ ਤਾਂ ਹੀ ਵਧੀਆ ਰਹਿੰਦੇ ਸੀ।
7: ਦੇਖੋ ਸਰੀਰ ਦੇ ਵਿਚ ਨਾ ਆਪਾਂ ਵੇਖਦੇ ਹੁਣ ਵੀ ਕਿ ਸਾਡੇ ਸਰੀਰ ਨੂੰ ਧਰਤੀ ਦਾ ਸੰਪਰਸ਼ ਵੀ ਚਾਹੀਦਾ,
9: ਚਾਹੀਦਾ ਜ਼ਰੂਰੀ,
7: ਕਿਉਂਕਿ ਸਾਡੇ ਚ ਜਦੋਂ ਬਿਜਲੀ ਆ, ਹੁਣ ਤਾਂ ਭਾਈ ਜਿੰਨੇ ਵੀ ਇਲੈਕਟ੍ਰੋਨਿਕ ਦਾ ਸਮਾਨ ਆ, ਚਾਹੇ ਉਹ ਮੋਬਾਇਲ ਆ, ਚਾਹੇ ਟੀਵੀ ਆ, ਚਾਹੇ ਕੰਪਿਊਟਰ, ਆਪਾਂ ਹੱਥ ਲਾਉਂਦੇ ਤੇ ਬਿਜਲੀ ਤਿਰੰਗਾ ਸਾਡੇ ਚ ਵੀ
9: ਆਉਂਦੀਆਂ ਆਉਂਦੀਆਂ।
7: ਤੇ ਇਸ ਕਰਕੇ ਮੈਂ ਇਹ ਸੋਚਦਾ ਹੁੰਦਾ ਵੀ ਜੇ ਇਹ ਅਸੀਂ ਧਰਤੀ ਨੂੰ ਨਹੀਂ ਛੂਹਦੇ ਤੇ ਸਾਡੇ ਵਿਚ ਹੀ ਇਹ ਚੀਜ਼ਾਂ ਰਹਿ ਜਾਂਦੀਆਂ,
9: ਕਰੰਟ ਵਿਚ ਰਹਿ ਜਾਣਾ,
7: ਕਰੰਟ ਦਾ ਜਿਹੜਾ ਉਹ ਪਾਸ ਹੋਣਾ, ਕਰੰਟ ਦਾ ਜਿਹੜਾ ਅੱਗੇ ਚੱਲਣਾ, ਉਹ ਤਾਂ ਹੀ ਹੋਊਗਾ ਕਿ ਜੇ ਅਸੀਂ ਧਰਤੀ ਦੇ ਨਾਲ ਜੁੜੇ ਰਹਾਂਗੇ। ਧਰਤੀ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ।
9: ਬਜ਼ੁਰਗ ਤੰਦਰੁਸਤ ਨੰਗੇ ਪੈਰੀ ਤੁਰੇ ਫਿਰਦੇ ਰਹਿੰਦੇ ਹੋਏ, ਧਰਤੀ ਤੇ ਲੰਮੇ ਪੈ ਜਾਣਾ ਉਹਨਾਂ ਨੇ ਹਨਾ, ਹੁਣ ਤਾਂ ਅਸੀਂ ਪੈਰਾਂ ਚ ਚੱਪਲ ਨੀ ਲਾਉਂਦੇ, ਬੈਡ ਤੋਂ ਥੱਲੇ ਨੀ ਬੈਠਦੇ ਜਾਂ ਕੁਰਸੀਆਂ ਦੇ ਥੱਲੇ ਨੀ ਬੈਠਦੇ, ਧਰਤੀ ਦੇ ਚੌਂਕੜੀ ਤੇ ਕਦੇ ਕਿਸੇ ਦੀ ਵੱਜਦੀ ਨੀ
7: ਜੀ। ਇਹ ਚੀਜ਼ਾਂ ਹੋਗੀਆਂ, ਜਦੋਂ ਆਪਾਂ ਇਨ੍ਹਾਂ ਚੀਜ਼ਾਂ ਤੋਂ ਨਾ ਹਟ ਗਏ ਆ, ਬਿਮਾਰੀਆਂ ਵੀ ਸਾਡੀ।
9: ਦੇਖੋ ਸੋਚਣ ਵਾਲੀ ਗੱਲ ਆ, ਪਹਾੜ ਪੱਥਰਾਂ ਦੇ ਆ ਨਾ
7: ਜੀ,
9: ਤੇ ਜੇ ਬੰਦਾ ਉਹਦੇ ਉੱਤੇ ਵੀ ਜਾਂਦਾ ਤਾਂ ਵੀ ਉਹ ਥੱਲੇ ਨੂੰ ਖਿੱਚਿਆ ਜਾਂਦਾ ਧਰਤੀ ਵੱਲੋਂ ਹਨਾ
7: ਜੀ, ਬਿਲਕੁਲ।
9: ਹੁਣ ਤਾਂ ਘਰਾਂ ਦੇ ਵਿਚ ਆਪਾਂ ਚਿਪਸਾਂ ਲਾ ਲੀਆਂ
7: ਜੀ,
9: ਤੇ ਬੰਦਾ ਫੇਰ ਵੀ ਥੱਲੇ ਰਹਿੰਦਾ, ਇਹ ਉੱਡਦਾ ਕਿਉਂ ਨੀ?
7: ਉੱਡਣਾ ਚਾਹੀਦਾ ਬੰਦੇ ਨੂੰ।
9: ਨਹੀਂ ਨਹੀਂ ਨਹੀਂ ਨਹੀਂ ਨਹੀਂ ਵੀ ਦੇਖੋ ਉਹ ਫੇਰ ਪੱਥਰ ਦੇ ਵਿਚ ਦੀ ਵੀ ਆਪਣੀ ਕਿਰਨ ਜਿਹੜੀ ਉਹ ਥਾਂ ਨੂੰ ਖਿੱਚਦੀ ਆ
7: ਜੀ,
9: ਹਨਾ
7: ਜੀ, ਧਰਤੀ ਦੇ ਵਿਚ ਪੱਥਰ ਪਹਾੜ ਕਿਦਾਂ ਬਣਦੇ? ਵਿਗਿਆਨੀ ਇਹ ਕਹਿੰਦੇ ਆ ਵੀ ਪਹਿਲਾਂ ਨਾ ਜਿਹੜੇ ਦੇਸ਼ ਸੀ ਦੂਰ ਦੂਰ ਸੀ
9: ਜੀ,
7: ਤੇ ਹੌਲੀ ਹੌਲੀ ਹੌਲੀ ਹੌਲੀ ਨਾ ਪਾਣੀ ਇਹਨਾਂ ਨੂੰ ਕੋਲ ਲਿਆਉਂਦਾ ਗਿਆ, ਜਦੋਂ ਇਹ ਇਕ ਦੂਜੇ ਨਾਲ ਟਕਰਾਏ ਆ ਦੇਸ਼ ਦੇਸ਼ਾਂ ਨਾਲ, ਜਦੋਂ ਆਪਾਂ ਏਦਾਂ ਵੱਜਦੀ ਚੀਜ਼ ਏਦਾਂ ਉਹ ਜਿਹੜੇ ਵਿਚ ਵੱਜ ਕੇ ਜ਼ਮੀਨ ਤਾਂ ਨੂੰ ਹੋ ਗਈ
9: ਜੀ,
7: ਉਹ ਪਹਾੜਾਂ ਦਾ ਰੂਪ ਧਾਰਨ ਕਰ ਗਈ।
9: ਓਕੇ,
7: ਤੇ ਜਦੋਂ ਕੋਈ ਪੱਥਰ ਸਾਡੇ ਧਰਤੀ ਦੇ ਵਿਚ ਹੁਣ ਵੀ ਬੋਰ ਕਰਾਉਣੇ ਆ, ਤੂੰ ਵੇਖਿਆ ਹੋਣਾ ਵੱਟੇ ਨਿਕਲਦੇ ਆ ਕਈ ਕੁਝ, ਤੇ ਜਦੋਂ ਧਰਤੀ ਟਕਰਾ ਕੇ ਤਾਂ ਨੂੰ ਹੋਏ ਤੇ ਉਹਦੇ ਵਿਚ ਕਈ ਕੁਛ ਮਤਲਬ ਸਦੀਆਂ ਤੱਕ ਪਿਆ ਰਿਹਾ ਕਿ ਤੇ ਉਹਦੀ ਚੀਜ਼ਾਂ ਪੱਥਰ ਜਾਂ ਵਿਚੋਂ ਵੀ ਕੁਛ ਨਿਕਲਿਆ ਹੋਊਗਾ। ਇਹ ਸਾਰੀਆਂ ਚੀਜ਼ਾਂ ਜਦੋਂ ਰਲ ਜਾਂਦੀਆਂ ਤੇ ਇਹ ਇਕ ਸਰੀਰ ਆਪਣੇ ਬਣਤਰ ਐਸੀ ਧਰਤੀ ਦੀ ਹੋ ਜਾਂਦੀ ਜਿਹਦੇ ਵਿਚ ਬਹੁਤ ਸਾਰੇ ਪਹਾੜ ਤੇ ਬਹੁਤ ਸਾਰੇ ਇਸ ਤਰੀਕੇ ਦੇ ਕੁਦਰਤੀ ਚੀਜ਼ਾਂ ਪੈਦਾ ਹੋ ਜਾਂਦੀਆਂ। ਹੁਣ ਜਿਹੜੀ ਧਰਤੀ ਦੇ ਸੈਂਟਰ ਦੇ ਵਿਚ ਬਹੁਤ ਜ਼ਿਆਦਾ ਅੱਗ ਵਾ
9: ਜੀ, ਹਾਂਜੀ,
7: ਜਵਾਲਾਮੁਖੀਆਂ ਵਾਂਗੂ ਇਹਦਾ ਬਹੁਤ ਲਾਵੇ ਆ ਧਰਤੀ ਚ, ਲੋਹਾ ਜਿਹੜਾ ਵਾ ਉਹ ਪਿਘਲਿਆ ਬਹੁਤ ਜ਼ਿਆਦਾ ਟੈਂਪਰੇਚਰ ਚ ਪਿਆ। ਹੁਣ ਜਦੋਂ ਕਿਤੇ ਉਹ ਆਪਣਾ ਰਾਹ ਲੱਭਦਾ ਕਈ ਥਾਵਾਂ ਤੇ
9: ਜੀ,
7: ਸਾਰਾ ਤਾਂ ਆਪਾਂ ਨੀ ਕਰ ਸਕਦੇ,
9: ਹਾਂ,
7: ਤੇ ਉਥੋਂ ਨਿਕਲਦਾ ਉਹ ਜਵਾਲਾਮੁਖੀ ਬਣ ਜਾਂਦਾ। ਅਸਲ ਉਹ ਧਰਤੀ ਦੇ ਸੈਂਟਰ ਦੇ ਵਿਚੋਂ ਜਿਹੜਾ ਅੱਗ ਜਾਂ ਟੈਂਪਰੇਚਰ ਬਹੁਤ ਵਧੇ ਤੇ ਆਪਣਾ ਰਾਸਤਾ ਲੱਭ ਲਿਆ ਉਹਦਾ ਜਵਾਲਾਮੁਖੀ। ਤੇ ਜੇ ਦੇਖਿਆ ਜਾਵੇ ਹਰ ਚੀਜ਼ ਕੁਦਰਤ ਦੇ ਤਰੀਕੇ ਦੇ ਨਾਲ ਤੇ ਕੁਦਰਤ ਨੇ ਬਣਾਈ ਹੋਈ, ਇਹ ਬੰਦੇ ਨੇ ਨਹੀਂ ਬਣਾਇਆ ਕੁਛ ਵੀ, ਬੰਦੇ ਨੇ ਜੋ ਬਣਾਇਆ ਉਹ ਕੁਦਰਤ ਨੂੰ ਸਗੋਂ ਉਹਦੇ ਤਾਲਮੇਲ ਨੂੰ ਹਲਾਇਆ ਹੀ ਆ
9: ਜੀ ਜੀ,
7: ਜੇ ਦੇਖਿਆ ਜਾਵੇ। ਹੁਣ ਬੰਦਾ ਜੇ ਅੱਜ ਦੇ ਸਮੇਂ ਚ ਵੇਖੀਏ ਕੀ ਬਣਾ ਕੇ ਬੈਠਾ, ਜਿਹੜੀ ਜਿਹੜੀ ਚੀਜ਼ ਉਹਨੇ ਬਣਾਈ ਆ ਉਹਦਾ ਨੁਕਸਾਨ ਹੀ ਹੋਇਆ ਕੁਦਰਤ।
9: ਬਿਲਕੁਲ ਬਿਲਕੁਲ,
7: ਹਾਂ, ਕੁਝ ਚੀਜ਼ਾਂ ਦਾ ਫਾਇਦਾ ਬੰਦੇ ਨੂੰ ਬਹੁਤ ਹੋਇਆ, ਬਣਾਇਆ ਉਹ ਕੁਦਰਤ ਨੂੰ ਸਗੋਂ ਉਹਦੇ ਤਾਲਮੇਲ ਨੂੰ ਹਲਾਇਆ ਹੀ ਆ
9: ਜੀ ਜੀ,
7: ਜੇ ਦੇਖਿਆ ਜਾਵੇ। ਹੁਣ ਬੰਦਾ ਜੇ ਅੱਜ ਦੇ ਸਮੇਂ ਚ ਵੇਖੀਏ ਕੀ ਬਣਾ ਕੇ ਬੈਠਾ, ਜਿਹੜੀ ਜਿਹੜੀ ਚੀਜ਼ ਉਹਨੇ ਬਣਾਈ ਆ ਉਹਦਾ ਨੁਕਸਾਨ ਹੀ ਹੋਇਆ ਕੁਦਰਤ।
9: ਬਿਲਕੁਲ ਬਿਲਕੁਲ,
7: ਹਾਂ, ਕੁਝ ਚੀਜ਼ਾਂ ਦਾ ਫਾਇਦਾ ਬੰਦੇ ਨੂੰ ਬਹੁਤ ਹੋਇਆ ਪਰ ਉਹਦਾ ਕੁਦਰਤ ਨੂੰ ਨੁਕਸਾਨ ਘੱਟ ਹੋ

0: ਤੇ ਚੱਲਦੀਆਂ ਰਹੀਆਂ ਵਾ ਸਮਾਜ ਦੇ ਵਿਚ ਜਿਹੜਾ ਸਿਸਟਮ ਆ ਏਦਾਂ ਹੀ ਚੱਲਿਆ ਤੇ ਏਦਾਂ ਹੀ ਚੱਲਦਾ
1: ਰਹਿਣਾ।
0: ਤੇ ਮਨੁੱਖ ਦੇ ਵਿਚੋਂ ਅਸੀਂ ਇਹ ਬਹੁਤ ਜਰੂਰੀ ਇਹ ਚੀਜ਼ਾਂ ਨੂੰ ਸਮਝਦੇ ਆ ਕਿ
1: ਦੇਖੋ ਧਰਤੀ ਦੀ ਹਿੱਕ ਦੇ ਵਿਚੋਂ ਅਸੀਂ ਕਿੰਨਾ ਕੁਛ ਕੱਢਦੇ ਹਾਂ
0: ਜੀ,
1: ਅਨਾਜ
0: ਜੀ,
1: ਮਤਲਬ ਧਰਤੀ ਦੇ ਥੱਲੇ ਵੀ ਪਰਤ ਤੇ ਧਰਤੀ ਦੇ ਉੱਪਰ ਵਰਦ ਵੀ ਹੁੰਦਾ
0: ਜੀ।
1: ਕਣਕ ਝੋਨਾ ਤਾਂ ਦਾਲਾਂ ਉੱਪਰ ਹੋ ਜਾਂਦੇ ਆ, ਆਲੂ ਹੋਰ ਮੂਲੀ ਸ਼ਲਗਮ ਗਾਜਰ ਇਹ ਧਰਤੀ ਦੇ ਵਿਚ ਹੋ ਜਾਂਦੀਆਂ ਹਨ। ਉਹਦੀ ਗੋਦ ਵਿਚੋਂ ਇੰਨਾ ਸੋਹਣਾ ਸਾਨੂੰ ਕੁਝ ਮਿਲਦਾ ਤਾਂ ਅਸੀਂ ਵਿਨਾਸ਼ਕਾਰੀ ਕਿਉਂ ਉਪਜਦੇ ਆ?
0: ਉਹ ਦੇਖੋ ਇਹਦੇ ਬਾਰੇ ਤਾਂ ਮਨੁੱਖ ਦੇ ਦਿਮਾਗ ਨੂੰ ਤਾਂ ਪੜਿਆ ਜਾ ਨਹੀਂ।
1: ਕਿਹੜੀ ਕਿਰਿਆ ਉਹਦੇ ਅੰਦਰ ਪੁੱਠੀ ਚੱਲਦੀ ਆ ਜਾਂ ਕਿਹੜੀ ਕਿਰਿਆ ਇਹੋ ਜਿਹੀ ਮਸ਼ੀਨ ਨਵੀਂ ਲੱਗ ਜਾਂਦੀ ਜਿਹਦੇ ਨਾਲ ਉਹ ਉਲਟ ਸੋਚਣਾ ਸ਼ੁਰੂ ਕਰ ਦਿੰਦਾ?
0: ਜੇ ਬਸ ਜੀ ਇਹ ਦਿਮਾਗ ਆ, ਜਿਵੇਂ ਹੁਣ ਇੱਕ ਗੱਲ ਸੁਣਾਉਂਦੇ ਸੀ ਕਿ ਬਾਣੀਆਂ ਦੀ ਜੱਟ ਦੀ ਕਿਤੇ ਸਾਂਝ ਪੈ ਗਈ
1: ਜੀ।
0: ਬਾਣੀਆਂ ਕਹਿੰਦਾ ਵੀ ਜੱਟਾ ਤੈਨੂੰ ਵਾਹਵਾ ਖੇਤੀ ਦਾ ਪਤਾ ਤੇ ਪੈਸੇ ਅੱਧੇ ਮੈਂ ਪਾ ਦਿੰਦਾ ਤਾਂ ਆਪਾਂ ਖੇਤੀ ਕਰਿਆ ਕਰਨੀ ਆ
1: ਜੀ।
0: ਉਹਦਾ ਠੀਕ ਹੈ ਜੀ ਖੇਤੀ ਕਰ ਲਾ ਕਰਾਂਗੇ। ਉਹ ਕਹਿੰਦਾ ਵੀ ਏਦਾਂ ਬਈ ਆਪਣੀ ਫਸਲ ਦੇ ਵਿਚੋਂ ਇਕ ਹਿੱਸਾ ਤੇਰਾ ਤੇ ਇਕ ਹਿੱਸਾ ਮੇਰਾ
1: ਜੀ।
0: ਉਹ ਕਹਿੰਦਾ ਠੀਕ ਆ। ਜੱਟ ਬੜਾ ਤੇਜ਼ ਸੀ, ਚਲਾਕ ਸੀ, ਉਹਨੂੰ ਪਤਾ ਸੀ ਵੀ ਖੇਤੀ ਨਾ, ਕਿਉਂਕਿ ਹੁਣ ਜੇ ਤਾਂ ਆਪਾਂ ਪੜ੍ਹਾਈ ਲਿਖਾਈ ਕਰੀਏ ਬਈ ਖਾਤੇ ਦਾ ਫੇਰ ਅਸੀਂ ਨੀ ਕਰ ਸਕਦੇ। ਜੇ ਖੇਤੀ ਦਾ ਕਹੀਏ ਤਾਂ ਬਾਣੀਆਂ ਜਿਹਨੇ ਖੇਤੀਬਾੜੀ ਉਹਨੇ ਕੀਤਾ ਲਿਖਤ ਪੜ੍ਹ ਤੋਂ ਉਹ ਖੇਤੀ ਨੀ ਕਰ ਸਕਦਾ। ਉਹਨੇ ਸੋਚਿਆ ਪੈਸੇ ਮੈਂ ਲਾ ਦਿੰਦਾ, ਜੱਟ ਜਿਮੀਦਾਰ ਨੂੰ ਬੜਾ ਪਤਾ ਸਿੱਧਾ ਜਾ ਤੇ ਹੁੰਦਾ ਵਾ, ਫਸਲ ਆਪਾਂ ਲੈ ਲਾਂਗੇ ਚੁੱਪ ਕਰਕੇ ਤੇ ਇਹਨੂੰ ਆਪਾਂ ਪਾਸੇ ਕਰਾਂਗੇ
1: ਜੀ।
0: ਹੁਣ ਜਿਹੜਾ ਹੰਡਿਆ ਵਰਤਿਆ ਉਹਨੂੰ ਭਾਈ ਪਤਾ ਉਹ ਕਿੱਦਾਂ ਜੀਵਨ ਜੀਣਾ। ਉਹਨੇ ਕਿਹਾ ਵੀ ਠੀਕ ਆ ਬਈ। ਉਹਨਾਂ ਨੇ ਪੈਸੇ ਪੂਸੇ ਅੱਧੇ ਪਾਏ, ਪਾ ਕੇ ਅੱਧੇ ਪੈਸੇ ਤੇ ਉਹਨਾਂ ਨੇ ਜੀ ਆਪਣਾ ਖੇਤੀ ਸ਼ੁਰੂ ਕਰ ਲਈ। ਜੱਟ ਉਹਨੂੰ ਕਹਿੰਦਾ ਬਾਣੀਆਂ ਨੂੰ, ਬਾਣੀਆਂ ਜੀ ਵੀ ਕੱਲ ਨੂੰ ਆਪਣੇ ਚ ਫੇਰ ਲੜਾਈ ਪਾਉਗੇ ਫਸਲ ਨੂੰ ਲੈ ਕੇ। ਤੂੰ ਕਹੇਗਾ ਵੀ ਮੈਨੂੰ ਇੰਨੀ ਚਾਹੀਦੀ, ਮੈਂ ਕਹੂੰਗਾ ਇੰਨੀ, ਆਪਾਂ ਪਹਿਲਾਂ ਲਿਖਤ ਪੜ੍ਹਤ ਕਰ ਲਈਏ
1: ਜੀ।
0: ਤੇ ਉਹ ਕਹਿੰਦਾ ਜੀ ਆਹ ਤਾਂ ਬਾਲਾ ਵਧੀਆ। ਸ਼ਾਹ ਜੀ ਕਹਿੰਦੇ ਵੀ ਜਿੱਦਾਂ ਤੁਸੀਂ ਠੀਕ ਸਮਝੋ ਇੱਦਾਂ ਹੀ ਗੱਲ ਸਹੀ ਆ, ਕੱਲ ਨੂੰ ਲੜਾਈ ਨਾ ਪਵੇ ਜਿੱਦਾਂ ਤੁਸੀਂ ਕਹੋ ਇੱਦਾਂ ਹੀ ਕਰਾਂ। ਉਹ ਕਹਿੰਦਾ ਵੀ ਸ਼ਾਹ ਜੀ ਤੁਸੀਂ ਪਹਿਲਾਂ ਦੱਸੋ ਵੀ ਉੱਪਰਲੀ ਫਸਲ ਲੈਣੀ ਕਿ ਥੱਲੇ ਵਾਲੀ ਫਸਲ ਲੈਣੀ ਵੀ ਜਿਹੜੀ ਆਪਾਂ ਲਾਉਣੀ। ਉਹ ਕਹਿੰਦਾ ਥੱਲੇ ਕੀ ਹੁੰਦੀਆਂ? ਜੜਾਂ ਹੁੰਦੀਆਂ, ਮੈਂ ਕਰਨੀ ਥੱਲੇ, ਮੈਨੂੰ ਤਾਂ ਉੱਪਰ ਵਾਲੀ ਫਸਲ ਚਾਹੀਦੀ, ਥੱਲੇ ਵਾਲੀ ਤੁਸੀਂ ਰੱਖ ਲਿਓ। ਉਹਨੇ ਸੋਚਿਆ ਕਣਕ ਲਾਊਗਾ ਵੀ ਉਤੋਂ ਉਤੋਂ ਮੈਂ ਆਪਣਾ ਕਣਕ ਲਾਊਂਗਾ, ਝੋਨਾ ਕਣਕ ਲਾਊ ਵੀ ਮਗਰੋਂ ਆਪੇ ਇਹ ਪਰਾਲੀ ਚੱਕੀ ਫਿਰੂਗਾ। ਉਹਨੇ ਇਹ ਸਮਝ ਕੇ ਵੀ ਇਹਨੂੰ ਕਿਹੜਾ ਪਤਾ, ਉਹ ਕਹਿੰਦਾ ਜੀ ਥੱਲੇ ਵਾਲੀ ਤੁਹਾਡੀ ਉੱਪਰਲੀ ਮੇਰੀ। ਤੇ ਜੱਟ ਨੇ ਲਾ ਲਿਆ ਆਲੂ, ਆਲੂ ਲਾ ਲੈ ਤੇ ਜੱਟ ਹੋਰਾਂ ਨੇ ਥੱਲੇ ਵਾਲੀ ਫਸਲ ਸਾਹਿਬ ਵੀ ਆਲੂ ਆਪਣੇ ਮੰਡੀ ਚ ਸਿੱਟੇ
1: ਜੀ।
0: ਤੇ ਲਾਲਾ ਜੀ ਮਗਰੋਂ ਪੱਤੇ ਇਕੱਠੇ ਕਰੀ ਖਾਣ। ਉਹ ਵੇਖੇ ਉਹ ਕਹਿੰਦਾ ਵੀ ਇਹ ਤਾਂ ਬੜਾ ਚਲਾਕ, ਮੈਂ ਤੈਨੂੰ ਸਮਝਦਾ ਸੀ ਵੀ ਚਲਾਕੀ ਇਹਨੂੰ ਪਤਾ ਹੀ ਕੱਖ ਨੀ, ਫੇਰ ਦੁਨੀਆਂ ਚ ਸਭ ਤੋਂ ਚਲਾਕ ਹੀ ਇਹ ਨਿਕਲਿਆ। ਕਹਿੰਦਾ ਕੋਈ ਨੀ, ਫੇਰ ਅਗਲੀ ਫਸਲ ਤੇ ਸਹੀ, ਅਗਲੀ ਫਸਲ ਤੇ ਫੇਰ ਜੱਟ ਆ ਗਿਆ। ਜਿਹੜਾ ਮੈਂ ਤੇਰੀ ਗੱਲ ਦਾ ਸਵਾਲ ਦਾ ਜਵਾਬ ਦਊ, ਪਹਿਲਾਂ ਆਪਾਂ ਇੱਕ ਕਹਾਣੀ ਸੁਣਾਂਗੇ, ਇਸੇ ਕਹਾਣੀ ਚ ਜਵਾਬ ਆ
1: ਜੀ।
0: ਉਹ ਕਹਿੰਦਾ ਬਈ ਕਹਿੰਦਾ ਹੁਣ ਬਈ ਹਿਸਾਬ ਆਪਾਂ ਕਰ ਲਈਏ। ਕਹਿੰਦਾ ਕਰ ਲਿਆ। ਕਹਿੰਦਾ ਵੀ ਏਦਾਂ ਕਰ ਵੀ ਫਸਲ ਜਿਹੜੀ ਆ ਨਾ ਤੂੰ ਪਿਛਲੀ ਵਾਰ ਮੇਰੇ ਨਾਲ ਘਾਟਾ ਕਰ ਲਿਆ ਤੇ ਮੈਂ ਐਤਕੀ ਫਸਲ ਲਊਂਗਾ ਥੱਲੇ ਵਾਲੀ ਤੇ ਤੂੰ ਕਹਿੰਦਾ ਉੱਪਰ ਵਾਲੀ ਜਿਹੜੀ ਲੈਣੀ। ਉਹਨੇ ਕਿਹਾ ਫੇਰ ਐਤਕੀ ਆਲੂ ਹੀ ਬੀਜੂਗਾ। ਉਹਨੇ ਥੱਲੇ ਵਾਲੀ ਕਿਹਾ ਤਾਂ ਉਹਨੇ ਕਣਕ ਲਾ ਤੀ, ਕਣਕ ਲਾ ਤੀ ਤੇ ਉਹਨੇ ਫੇਰ ਵੇਖਿਆ। ਕਹਿੰਦਾ ਬੜਾ ਇਹ ਦੌਰਾ ਬਈ ਵੀ ਮੈਂ ਤਾਂ ਕਿਹਾ ਵੀ ਫੇਰ ਆਲੂ ਲਾਊਗਾ, ਆਲੂਆਂ ਚ ਇਹਦੇ ਪੈਸੇ ਵੱਟੇ ਆ ਤੇ ਫਿਰ ਮੈਂ ਆਲੂ। ਉਹ ਕਹਿੰਦਾ ਗੁੱਸੇ ਜਾ ਕੇ ਕਹਿੰਦਾ ਵੀ ਐਤਕੀ ਥੱਲੇ ਵਾਲੀ ਵੀ ਮੇਰੀ ਆ ਤੇ ਉੱਪਰ ਵਾਲੀ ਵੀ ਮੇਰੀ।
1: ਅੱਛਾ।
0: ਕਹਿੰਦਾ ਹੁਣ ਕੋਈ ਫਸਲ ਲਾਵੇ ਤੇ ਦੋਨੋਂ ਪਾਸੇ ਮੇਰਾ ਫਾਇਦਾ। ਉਹ ਕਹਿੰਦਾ ਵੀ ਮੈਨੂੰ ਮਨਜੂਰ ਆ। ਕਹਿੰਦਾ ਮੈਨੂੰ ਤੂੰ ਦੋ ਵਾਰ ਘਾਟਾ ਪਾਤਾ। ਕਹਿੰਦਾ ਥੱਲੇ ਜਿਹੜੀ ਫਸਲ ਲੱਗੂਗੀ ਉਹ ਵੀ ਮੇਰੀ ਤੇ ਉੱਪਰ ਵਾਲੀ ਵੀ। ਉਹ ਜੱਟ ਨੇ ਮੱਕੀ ਲਾ ਤੀ।
1: ਵਾਹ।
0: ਕਹਿੰਦਾ ਥੱਲੇ ਵਾਲੀ ਵੀ ਤੇਰੀ, ਉੱਪਰ ਵਾਲੀ ਵੀ ਤੇਰੀ, ਟਾਂਡਾ ਸਾਰਾ ਹੀ ਤੇਰਾ, ਮੱਕੀ ਵਿਚਾਲੇ ਲੱਗਦੀ ਆ ਥੱਲੇ। ਉਹ ਕਹਿੰਦਾ ਵਿਚਕਾਰ ਵਾਲੀ ਮੇਰੀ। ਹੁਣ ਮੱਕੀ ਲਈ ਬਾਣੀਆਂ ਨੇ ਸਿਰ ਤੇ ਹੱਥ ਮਾਰਿਆ। ਉਹ ਕਹਿੰਦਾ ਇਹ ਤਾਂ ਚਾਰੇ ਖਾਨੇ ਚਿੱਤ ਕਰ ਗਿਆ, ਫਿਰ ਮੈਂ ਇਹਦਾ ਕਰੂੰਗਾ ਕੀ। ਹੁਣ ਫਿਰ ਇਹ ਆ ਵੀ ਜਿਹੜਾ ਬੰਦਾ ਨਾ ਦੁਨੀਆਂ ਦੇ ਵਿਚ, ਤੂੰ ਕਹਿੰਦੀ ਜਿਹੜਾ ਆਪਾਂ ਲੱਗਦਾ ਨਾ ਵੀ ਇਹਨੂੰ ਪਤਾ ਹੀ ਕੱਖ ਨੀ, ਉਹ ਦੁਨੀਆਂ ਚ ਚਲਾਕ ਬਥੇਰਾ
1: ਬਥੇਰਾ ਵਾ।
0: ਏਦਾਂ ਨੀ ਹੁੰਦਾ ਕਿ ਚਲਾਕ ਨੀ, ਦੁਨੀਆਂ ਚਲਾਕ ਵਾ। ਕਦੇ ਵੀ ਕਿਸੇ ਨੂੰ ਹਾਂ ਜੱਗ ਦੇ ਵਿਚ ਕੋਈ ਵੀ ਘਾਟਾ ਨੀ ਖਾਂਦਾ,
1: ਨਹੀਂ ਖਾਂਦਾ। ਸਹੀ ਗੱਲ,
0: ਠੀਕ ਨੀ ਬੁੱਧੇ? ਇਹ ਚੀਜ਼ਾਂ ਐਸੀਆਂ ਚੱਲਦੀਆਂ, ਵੈਸੇ ਤੇ ਦਿਮਾਗ ਨਾਲ ਸਾਰਾ ਕੁਛ ਚੱਲਦਾ, ਪਰ ਫੇਰ ਵੀ

0: ਆਪਾਂ ਕਹਿੰਦੇ ਵੀ ਜੇ ਦਿਮਾਗ ਆਪਣਾ ਸਹੀ ਪਾਸੇ ਚੱਲੇ ਨਾ ਫਿਰ ਉਹਦੇ ਵਰਗੀ ਰੀਸ ਕੋਈ ਨੀ
1: ਜੀ।
0: ਮਨੁੱਖ ਨੇ ਦੁਨੀਆਂ ਦੇ ਆਏ ਇਹਨੇ ਮਰਦੇ ਜਾਣਾ ਹੀ ਆ।
1: ਹਾਂਜੀ
0: ਇਹਦੇ ਦੁਨੀਆਂ ਦੇ ਸਾਰੀ ਮਤਲਬ ਕਹਿ ਲੋ ਵੀ ਸਦੀਆਂ ਤੱਕ ਤੋਂ ਕੋਈ ਨੀ ਰਹਿੰਦਾ। ਸਭ ਤੋਂ ਵੱਡਾ ਸੀ ਮਾਰਕੰਡਾ ਰਿਸ਼ੀ ਜਿਹਦੀ ਉਮਰ ਬਹੁਤ ਲੰਬੀ ਸੀ, ਹਜ਼ਾਰਾਂ ਸਾਲ ਦੀ ਉਮਰ ਦੇ ਬਾਵਜੂਦ ਉਹਨੇ ਆਪਣੀ ਘਰ ਨੂੰ ਜਿਹੜਾ ਪੱਕਾ ਨੀ ਪਾਇਆ, ਉਹਨੇ ਕੱਚੀ ਕੁੱਲੀ ਰੱਖੀ ਤੇ ਕਿਸੇ ਨੇ ਮੇਰੇ ਅੱਗੇ ਨੇ ਮਿਹੜਾ ਮਾਰਿਆ ਵੀ ਬਾਬਾ ਜੀ ਵੀ ਤੁਹਾਡੀ ਤੇ ਉਮਰ ਹੀ ਬਹੁਤ ਲੰਮੀ ਆ, ਕੋਈ ਪੱਕਾ ਘਰ ਪਾਓ। ਇਹ ਝੋਂਪੜੀ ਪਾਈ ਤੁਸੀਂ ਕੱਖਾਂ ਦੀ ਕਾਨਿਆਂ ਦੀ, ਉਹ ਕਹਿੰਦਾ ਜੀ ਇਹ ਤਾਂ ਉਮਰ ਵਾ ਇਹ ਝੱਟ ਬੀਤ ਜਾਣੀ। ਹਜ਼ਾਰਾਂ ਸਾਲ ਜਿਹਨੂੰ ਵਰ ਮਿਲਿਆ ਤੇ ਉਹ ਵੀ ਜੇ ਦੇਖਿਆ ਜਾਵੇ ਤੇ ਉਹਨੇ ਵੀ ਇਸ ਗੱਲ ਦਾ ਸਮਝਿਆ ਕਿ ਇਹ ਉਮਰ ਇਦਾਂ ਲੰਘ ਜਾਣੀ ਆ ਤੇ ਤੂੰ ਮੈਂ ਤੇ ਫਿਰ ਕਿਹੜੇ ਬਾਗ ਦੀ ਮੂਲੀ ਪੁੱਤ।
1: ਸਹੀ ਗੱਲ ਆ ਜੀ,
0: ਅਸੀਂ ਤਾਂ ਕੋਈ 60-70 ਸਾਲ ਦੀ ਉਮਰ ਵਾਲੇ ਬੰਦੇ ਵੀ ਇਦਾਂ ਬੈਠੇ ਆ ਵੀ ਜਿੱਦਾਂ ਕਿਤੇ ਮਰਨਾ ਹੀ ਨਹੀਂ। ਇਸ ਕਰਕੇ ਜੇ ਮਰਨਾ ਹੀ ਆ ਨਾ ਜੀਵਨ ਦੇ ਵਿਚ ਤਾਂ ਪਹਿਲੇ 2-4 ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇੱਕ ਵੀ ਕਿਸੇ ਦਾ ਕੋਈ ਵੀ ਨੁਕਸਾਨ ਕਿਸੇ ਦਾ ਵੀ ਕੋਈ ਹਾਨੀ ਨਾ ਪਹੁੰਚਾਓ। ਦੂਸਰਾ ਜੀਵਨ ਦੇ ਵਿਚ ਜੇ ਮਰਨਾ ਹੀ ਹੈ ਨਾ ਤੰਦਰੁਸਤ ਹੋ ਕੇ ਮਰਨਾ ਚਾਹੀਦਾ, ਬਿਮਾਰ ਹੋ ਕੇ ਨਹੀਂ। ਬਿਮਾਰ ਕਿਉਂਕਿ ਬਿਮਾਰੀ ਜਿਹੜੀ ਆ ਆਪਾਂ ਇਹ ਨੀ ਕਹਿੰਦੇ ਬਿਮਾਰੀ ਜਿਹੜੀ ਬੰਦਾ ਕੋਈ ਵੀ ਨਹੀਂ ਮੰਗਦਾ, ਪਰ ਸਾਡੀਆਂ ਆਦਤਾਂ ਵਾ ਉਹ ਬੰਦੇ ਨੂੰ ਬਿਮਾਰ ਕਰਦੀਆਂ, ਸਾਡੀਆਂ ਆਦਤਾਂ ਹੀ ਬੰਦੇ ਨੂੰ ਤੰਦਰੁਸਤ
1: ਰੱਖਦੀਆਂ। ਸਹੀ ਗੱਲ ਆ ਜੀ,
0: ਅਸੀਂ ਤੰਦਰੁਸਤ ਰਹਿਣਾ ਕਿ ਬਿਮਾਰ ਰਹਿਣਾ ਇਹ ਬੰਦੇ ਦੇ ਕਈ ਵਾਰੀ ਆਪਣੇ ਹੀ ਹੱਥ ਹੁੰਦਾ
1: ਜੀ।
0: ਸਦਾ ਭਾਵਾਂ ਨਾ ਹੁੰਦਾ ਹੋਵੇ, ਆਪਾਂ ਹਰ ਵਾਰ ਵੀ ਨਹੀਂ ਕਹਿ ਸਕਦੇ ਸਦਾ ਨਾ ਹੁੰਦਾ ਹੋਵੇ, ਪਰ ਬਹੁਤੀ ਵਾਰ ਇਹ ਜਿਹੜਾ ਬੰਦੇ ਦੇ ਆਪਣੇ ਹੱਥ ਹੀ ਹੁੰਦਾ
1: ਜੀ
0: ਤੰਦਰੁਸਤੀ ਤੇ ਬਿਮਾਰੀ। ਤੇ ਆਪਾਂ ਤੇ ਇਹ ਕਹਿੰਦੇ ਮਹਾਰਾਜ ਅੱਗੇ ਅਰਦਾਸ ਕਰਦੇ, ਵੈਸੇ ਤਾਂ ਸਾਰੇ ਜਣੇ ਆਪਣੇ ਆਪਣੇ ਖਿਆਲ ਸਾਰੇ ਰੱਖਦੇ ਹੀ ਆ, ਸਿਆਣੇ ਨੇ ਸਾਰੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ
1: ਜੀ ਜੀ ਜੀ।
0: ਪਰ ਜਿਹੜੀ ਚੀਜ਼ ਦਾ ਕਿਸੇ ਦਾ ਨੁਕਸਾਨ ਹੁੰਦਾ, ਚਾਹੇ ਕੁਦਰਤ ਦਾ ਹੁੰਦਾ ਜਾਂ ਕਿਸੇ ਮਨੁੱਖ ਦਾ ਹੁੰਦਾ, ਉਹ ਚੀਜ਼ ਤੋਂ ਬਚਣਾ ਚਾਹੀਦਾ।
1: ਬਿਲਕੁਲ ਜੀ ਬਿਲਕੁਲ,
0: ਇਸ ਚੀਜ਼ ਦਾ ਖਿਆਲ ਜੇ ਰੱਖ ਲਈਏ ਤਾਂ ਮੈਂ ਸਮਝਦਾ ਵੀ ਅਸੀਂ ਬਹੁਤ ਥਾਵਾਂ ਤੋਂ ਬਹੁਤ ਚੀਜ਼ਾਂ ਤੋਂ ਬਹੁਤ ਜ਼ਿੰਦਗੀ ਦੇ ਬੜੇ ਬੜੇ ਔਖੇ ਰਾਹਾਂ ਤੋਂ ਆਪਾਂ ਬਚ ਸਕਦੇ ਹਾਂ
1: ਜੀ।
0: ਬਸ ਇਹੀ ਆ, ਕਿਉਂਕਿ ਹੁਣ ਉਹਨਾਂ ਕਹਿ ਬਹੁਤ ਗੱਲਾਂ ਸੁਣਾ ਤੀਆਂ, ਹੁਣ ਸਰੋਤਿਆਂ ਦੀਆਂ ਵੀ ਸੁਣਨੀਆਂ ਤੇ ਆਪਾਂ ਅੱਗੇ ਜਿਹੜੀ ਗੱਲਬਾਤ ਆ ਸਰੋਤਿਆਂ ਦੀ ਸੁਣਾਂਗੇ
1: ਜੀ।
0: ਤੇ ਪਿਆਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਜਿਹੜੇ ਸਾਡੇ ਰੋਜ਼ਾਨਾ ਸਾਨੂੰ ਪ੍ਰੋਗਰਾਮ ਦੇ ਵਿਚ ਇੰਨਾ ਮਾਣ ਸਨਮਾਨ ਤੇ ਇੰਨਾ ਪਿਆਰ ਦਿੰਦੇ ਨੇ। ਅਸੀਂ ਆਉਣ ਵਾਲੇ ਸਮੇਂ ਦੇ ਵਿਚ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਬਿਹਤਰ ਗੱਲਾਂ ਬਿਹਤਰ ਗੱਲਬਾਤ ਜਿਹੜੀ ਲੈ ਕੇ ਆਈਏ। ਤੇ ਲਓ ਹੁਣ ਅਸੀਂ ਆ ਗਏ ਕਿਆ ਬੜਾ
1: ਜੀ,
0: ਤੁਹਾਡੇ ਸੁਨੇਹੇ ਜਿਹੜੇ ਆ ਉਹ ਪੜ੍ਹਦੇ ਆ, ਤੁਸੀਂ ਜਾਣਾ ਕਿਤੇ ਨੀ ਸਾਡੇ ਨਾਲ ਜੁੜੇ ਰਹਿਣਾ।

0: Harman Radio
1: 24/7.
2: ਬੱਚਿਆਂ ਸੰਬੰਧੀ ਸਪੇਨ ਦੀਆਂ ਦੋ ਕਹਾਵਤਾਂ ਹਨ। ਆਪਣੇ ਬੱਚੇ ਨੂੰ ਵਿਗਾੜਨ ਵਾਲੀ ਮਾਂ ਸੱਪ ਨੂੰ ਵੱਡਾ ਕਰ ਰਹੀ ਹੁੰਦੀ ਹੈ, ਅਤੇ ਦੂਜੀ, ਬੱਚੇ ਦਾ ਪਿਆਰ ਟੋਕਰੀ ਚ ਪਏ ਪਾਣੀ ਵਰਗਾ ਹੁੰਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਲੈ ਵੀ ਮਾਣਕ ਦਾ ਗੀਤ ਸੁਣਿਆ ਮਲਕੀਤ ਮਲਕੀਤ ਸ਼ੇਰ ਵਗਿਆ ਜਾਂ ਚਾਹ ਲੈ ਆਓ ਪੁੱਤਰ ਜਾ ਮੇਰਾ ਪੁੱਤ ਚੱਲ ਸੋ ਚੱਲ ਚੱਲ ਸੋ ਚੱਲ ਚੱਲ ਸੋ ਚੱਲ ਪਲ ਮੇਰਾ ਪੁੱਤ ਤੇ ਜਿੰਨੇ ਵੀ ਆਪਣੇ ਸੁਰੋ ਤੇ ਮੁੜ ਸੁਣਦੇ ਨੇ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਖੈਰ ਮਖਦਮ ਇੱਕ ਵਾਰੀ ਫਿਰ ਤੇ ਸਾਰੇ ਹੀ ਸਰੋਤਿਆਂ ਦਾ ਆਪਾਂ ਜੀ ਆਇਆਂ ਨੂੰ ਕਰਨਾ ਮੀਆਂ ਤੇ ਉਹਨਾਂ ਦੇ ਲਈ ਆਪਣੇ ਸਨੇਹ ਵੀ ਆਪਾਂ ਪੜ੍ਹਨੇ ਆ ਤੇ ਸਨੇਹ ਆਪਾਂ ਲੈਣੇ ਵੀ ਆ ਉਹਨਾਂ ਦੇ ਤੇ ਜਿੱਦਾਂ ਜਿੱਦਾਂ ਚੱਲਦਾ ਗਿਆ ਉਦਾਂ ਉਦਾਂ ਆਪਣੇ ਚੱਲਦੇ ਚੱਲਣੇ ਆ ਪੁੱਤਰ ਜੀ ਤਲੋ ਤਾਇਆ ਜੀ ਇਧਰ ਪ੍ਰੋਗਰਾਮ ਦੇ ਵਿਚ ਮੋਗੇ ਵਾਲੇ ਹਰਵਿੰਦਰ ਭਾਜੀ ਪਹੁੰਚ ਚੁੱਕੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਸਾਰੇ ਸੁਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ ਹੋਰ ਸੁਣਾਓ ਕਹਾਂ ਪਾਈਏ ਵਾਲੀ ਬਾਤ ਹੋਈ ਆ ਬਚੇ ਆ ਰਾਜੀ ਖੁਸ਼ੀ ਤੋਂ ਕਿ ਨਹੀਂ ਰਾਜੀ ਖੁਸ਼ੀ ਦਾ ਆਹੇ ਰਾਜੀ ਖੁਸ਼ੀ ਤੋਂ ਬਚ ਕੇ ਰਹੀਏ ਕਿਉਂਕਿ ਦੁਨੀਆਂ ਦੀ ਨਜ਼ਰ ਉਦੋਂ ਹੀ ਲੱਗਦੀ ਆ ਜੀ ਦੁਨੀਆ ਨੂੰ ਇਹ ਸਾਬਤ ਕਰੀਏ ਵੀ ਸਾਡੇ ਵਰਗਾ ਕੋਈ ਦੁਖੀ ਕੋਈ ਨਹੀਂ ਤੇ ਰੱਬ ਤੋਂ ਚੋਰੀ ਸਾਹ ਲਈਏ ਫੇਰ ਕਹਾਂ ਪਾਈਏ ਵਾਲੀ ਬਾਤ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਪਰਿਵਾਰਾਂ ਸਮੇਤ ਚੜ੍ਹਦੀ ਕਲਾ ਚ ਹੋਵੋਗੇ ਮੈਂ ਜੀ ਪੁੱਠੀਆਂ ਛਾਲਾਂ ਮਾਰਦੇ ਫਿਰਦੇ ਚੜ੍ਹਦੀ ਕਲਾ ਤੇ ਹੈ ਹੀ ਹੈ ਵਾਹਿਗੁਰੂ ਜੀ ਕਹਿੰਦੇ ਸਭਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਤਰੱਕੀਆਂ ਬਖਸ਼ਣ ਬਸ ਜੀ ਮਹਾਰਾਜ ਜੀ ਅੱਗੇ ਹਿਰਦਾਸ ਆ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਜਿੱਥੇ ਮਿਲਦਾ ਹੈ ਪੰਜਾਬੀ ਮਾਂ ਬੋਲੀ ਦਾ ਪਿਆਰ ਅਤੇ ਆਪਣੇ ਪੰਜਾਬ ਦਾ ਅਹਿਸਾਸ ਇਹ ਤਾਂ ਬੇਨਤੀ ਆ ਤੁਸੀਂ ਸਾਰੇ ਹੀ ਇੱਕ ਦੂਜੇ ਨਾਲ ਪ੍ਰੇਮ ਮੁਹੱਬਤ ਰੱਖੋ ਜਿੱਥੇ ਪ੍ਰੇਮ ਮੁਹੱਬਤ ਆ ਉੱਥੇ ਪੰਜਾਬ ਆ ਜੀ ਜਿੱਥੇ ਏਕਾ ਵਾ ਉੱਥੇ ਪੰਜਾਬ ਆ ਉਹ ਮੈਨੂੰ ਪੰਜਾਬ ਤੋਂ ਗੱਲ ਯਾਦ ਆਈ ਆ ਮੁੰਡਾ ਜਿਹੜਾ ਮਾਰਤਾ ਕੱਲ ਨਸ਼ਿਆਂ ਦੇ ਚੱਕਰ ਚ ਉਹਨੂੰ ਨਸ਼ੇ ਵੇਚਣ ਵਾਲੇ ਨੂੰ ਰੋਕਿਆ ਪ੍ਰਗੇ ਵੇਚਣ ਵਾਲੇ ਨੂੰ ਉਹਨੇ ਗੋਲੀ ਚਲਾ ਦਿੱਤੀ ਨਾ ਤਾ ਜੀ ਬਲਵਿੰਦਰ ਝੋਟਾ ਜਿਹੜਾ ਆ ਝੋਟਾ ਝੋਟਾ ਉਹ ਝੋਟਾ ਉਹਨਾਂ ਨੇ ਸਿੱਟ ਲਿਆ ਇੱਕੋ ਦੋ ਚਾਰ ਗੋਲੀਆਂ ਨਾਲ ਕਿਉਂਕਿ ਜਿਹੜੇ ਜ਼ਾਲਮ ਆ ਜ਼ਾਲਮ ਨੂੰ ਗੁੱਸਾ ਆਉਂਦਾ ਵੀ ਜ਼ਿਆਦਾ ਜੀ ਕਿਉਂਕਿ ਉਹ ਸ਼ੈਤਾਨ ਦੇ ਕਬਜ਼ੇ ਚ ਹੁੰਦਾ ਸ਼ੈਤਾਨ ਪੁੱਤਰ ਜੀ ਬੰਦੇ ਨੂੰ ਐਸਾ ਧੋਬੀ ਪਟਕਾ ਮਾਰਦਾ ਐਸਾ ਧੋਬੀ ਪਟਕਾ ਮਾਰਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਹੁੰਦਾ ਬੰਦੇ ਨੂੰ ਜੀ ਸ਼ੈਤਾਨ ਉਹਦੇ ਕੋਲ ਸਾਰੇ ਉਹ ਪੁੱਠੇ ਕੰਮ ਕਰਾਉਂਦਾ ਜਿਹੜੇ ਉਹਨੂੰ ਕਰਨੇ ਨਹੀਂ ਚਾਹੀਦੇ ਜਿਹੜੇ ਉਹ ਕਰਕੇ ਉਹਦੇ ਵਿੱਚ ਉਹਨੂੰ ਬਹੁਤ ਵੱਡਾ ਘਾਟਾ ਬਹੁਤ ਵੱਡਾ ਨੁਕਸਾਨ ਉਹਨੂੰ ਉਠਾਉਣਾ ਪੈਂਦਾ ਜੀ ਤਾਇਆ ਜੀ ਬਿਲਕੁਲ ਠੀਕ ਤੁਹਾਡੀ ਗੱਲ ਤੇ ਜਿਹੜੇ ਸ਼ੈਤਾਨ ਦੇ ਕਾਬੂ ਚ ਆ ਗਏ ਨਾ ਬਹੁਤ ਜੀ ਉਹਨਾਂ ਦੇ ਹਾਲਤਾਂ ਉਹੋ ਹੀ ਹੋਈਆਂ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਜੀ ਸ਼ੈਤਾਨ ਦੇ ਕਬਜ਼ੇ ਤੋਂ ਬਚਣਾ ਚਾਹੀਦਾ ਜਿਹੜਾ ਸ਼ੈਤਾਨ ਦੇ ਕਬਜ਼ੇ ਤੋਂ ਬਚਿਆ ਵਾ ਉਹ ਹੋਏ ਇੱਥੇ ਮੈਂ ਕਹਿਣਾ ਕਾਮਯਾਬ ਹੋ ਸਕਦਾ ਵਰਨਾ ਤੇ ਹਾਲ ਬੁਰੇ ਆ ਜੀ ਜੇ ਕੋ ਕਿਸੇ ਨੂੰ ਗਲਤ ਕੰਮਾਂ ਤੋਂ ਰੋਕਦਾ ਦੁੱਧ ਤੋਂ ਗੋਲੀ ਚਲਾ ਦਿੰਦੇ ਆ ਗੋਲੀ ਤੇ ਆਪਾਂ ਅੱਗੇ ਵੀ ਦੱਸਿਆ ਵੀ ਆਮ ਹੀ ਹੋ ਗਈ ਆ ਜੀ ਗੋਲੀਆਂ ਤਾਂ ਸਮਝਦੇ ਕੱਖ ਨਹੀਂ ਏਦਾਂ ਹੀ ਚਲਾ ਦਿੰਦੇ ਜਿੱਦਾਂ ਬੱਸ ਵੀ ਹੈ ਜਿੱਦਾਂ ਨਿਆਣੇ ਪਿਚਕਾਰੀ ਵਾਲੀਆਂ ਨਹੀਂ ਚਲਾਉਂਦੇ ਜੀ ਇੱਕ ਦੂਜੇ ਦੇ ਰੰਗ ਪਾਉਂਦੇ ਆ ਪਿਚਕਾਰੀਆਂ ਮਾਰਦੇ ਆ ਏਦਾਂ ਦਾ ਕੁਛ ਸਮਝਦੇ ਵੀ ਗੋਲੀ ਦਾ ਕੋਈ ਡਰੀ ਕਿਸੇ ਨੂੰ ਨੀ ਚਲਾਉਣ ਵਾਲੇ ਨੂੰ ਵੀ ਨਹੀਂ ਖਾਣ ਵਾਲੇ ਨੂੰ ਚਲੋ ਹੋਊ ਹੀ ਹੋਊ ਚਲਾਉਣ ਵਾਲਾ ਤੇ ਜਮਾ ਹੀ ਨੀ ਵੇਖਦਾ ਬਈ ਇਹ ਕੀ ਚੀਜ਼ ਆ ਇਹ ਤੇ ਬਹੁਤ ਮੈਂ ਸਮਝਦਾ ਵੀ ਬੁਰੀ ਗੱਲ ਵਾ ਇਹ ਬੁਰੇ ਲੋਕ ਵਾ ਬੁਰੇ ਲੋਕਾਂ ਦਾ ਅੱਜ ਕੱਲ ਜਿਹੜਾ ਉਹ ਬੋਲਬਾਲਾ ਬਾਲਾ ਵਾ ਜੀ ਮੈਨੂੰ ਜਦੋਂ ਆ ਦੱਸਿਆ ਭਾਜੀ ਨੇ ਮੈਂ ਕਿਹਾ ਤਾਇਆ ਏਦਾਂ ਪਤਾ ਲੱਗਾ ਵੀ ਏਦਾਂ ਹੋ ਗਏ ਮੈਂ ਕਿਹਾ ਵੀ ਮੈਨੂੰ ਨੀ ਪਤਾ ਨਹੀਂ ਤਾਂ ਸਾਰਾ ਇੰਟਰਨੈਟ ਭਰਿਆ ਪਿਆ। ਮੈਂ ਕਿਹਾ ਵੀ ਹੋਊਗਾ
1: ਜੀ,
0: ਹੋਊਗਾ ਇੰਟਰਨੈਟ ਭਰਿਆ, ਪਰ ਫਿਲਹਾਲ ਦੀ ਘੜੀ ਇੱਥੇ ਨਹੀਂ ਕੋਈ ਪੁੱਛਦਾ
1: ਜੀ।
0: ਇੱਥੇ ਮੈਂ ਤੇ ਚਲੋ ਚਲਾਉਂਦਾ ਨਹੀਂ, ਤੇ ਪਿੰਡ ਚ ਫਿਰ ਹੌਲੀ ਹੌਲੀ ਰੌਲਾ ਸਾਹਿਬ ਪੈ ਜਾਂਦਾ ਵੀ ਏਦਾਂ ਹੋ ਗਏ, ਏਦਾਂ ਹੋ ਗਏ, ਤੂੰ ਤੂੰ ਮੈਂ ਲਾਲਾ ਲਾਲਾ ਹੋ ਜਾਂਦੀ ਆ ਜੀ। ਪਰ ਬੜਾ ਬਈ ਉਹਦਾ ਸ਼ੀਰੀ ਵਰਗਾ ਜਵਾਨ ਮੈਨੂੰ ਵਿਖਾਇਆ ਹੈਪੀ ਨੇ, ਕਹਿੰਦਾ ਪਾਪਾ ਵਾ। ਮੈਂ ਕਿਹਾ ਵੀ ਪੱਛੇ ਲੱਗ ਜਾ ਵੀ ਏਦਾਂ ਦੇ ਬੰਦਿਆਂ ਨੇ ਬਈ ਐਸੀ ਹਾਲਤ ਕਰ ਦਿੱਤੀ, ਐਸੀ ਹਾਲਤ ਕਰ ਦਿੱਤੀ ਵੀ ਕੀ ਇਹਨੇ ਜ਼ੁਲਮ ਕੀ ਕੀਤਾ ਵੀ ਇਹਨੇ। ਉਹਨੇ ਰੋਕਿਆ
1: ਜੀ,
0: ਉਹਨੂੰ ਕਿਹਾ ਵੀ ਇਹ ਜਿਹੜਾ ਕੰਮ ਤੂੰ ਨਾ ਕਰ, ਨਸ਼ੇ ਨਾ ਵੇਚੋ। ਸਿਆਣਾ ਹੁੰਦਾ ਉਹ ਕਹਿੰਦਾ ਵੀ ਨਹੀਂ ਭਾਈ ਨਹੀਂ ਵੇਚਦਾ ਮੈਂ, ਤੂੰ ਗਲਤੀ ਹੋ ਗਈ। ਤਾਂ ਜੀ ਪਹਿਲਾਂ ਵੀ ਉਹਨੂੰ ਛਿੱਤਰਾਂ ਦਾ ਹਾਰ ਪਾਇਆ ਸੀ, ਪੈਣਾ ਹੀ ਛਿੱਤਰਾਂ ਦਾ ਹਾਰ ਚਾਹੀਦਾ ਏਦਾਂ ਦੇ ਬੰਦਿਆਂ ਨੂੰ। ਛਿੱਤਰ ਵੀ ਥੋੜੇ ਆ ਜੇ ਸੱਚ ਪੁੱਛੇ ਤੇ, ਜੇ ਪੁੱਛੇ ਤੇ ਛਿੱਤਰਾਂ ਦੇ ਹਾਰ ਨਾਲ ਹੀ ਛਿੱਤਰ ਪੈਣੇ ਵੀ ਚਾਹੀਦੇ। ਗੌਰਮੈਂਟ ਵੀ ਉਹਨਾਂ ਦੀ ਜਿਹੜੀ ਉਹਨਾਂ ਨੇ ਇਹਨੂੰ ਕਿਹਾ ਕੱਖ ਨੀ, ਜੇ ਪਹਿਲਾਂ ਹੀ ਛਿੱਤਰਾਂ ਦਾ ਹਾਰ ਪਾਇਆ ਇਹਦਾ ਮਤਲਬ ਪਹਿਲਾਂ ਵੀ ਵੇਚਦਾ ਸੀ
1: ਜੀ।
0: ਜੇ ਪਹਿਲਾਂ ਵੇਚਦਾ ਸੀ, ਮੈਂ ਇਸ ਗੱਲੋਂ ਹੈਰਾਨ ਆ। ਫਿਰ ਉਹਦਾ ਲਾਇਸੈਂਸ ਗੌਰਮੈਂਟ ਨੇ ਵੀ ਬਣਾ ਦਿੱਤਾ ਬਈ ਇਹ ਲਾਇਸੈਂਸ ਬਣਾ ਦਿੱਤਾ ਤੇ ਤੁਸੀਂ ਭਾਈ ਉਹਦਾ ਲਾਇਸੈਂਸ ਕੈਂਸਲ ਕਰੋ। ਜੇ ਉਹ ਬੰਦਾ ਇਹ ਕੰਮ ਕਰਦਾ ਉਹਦਾ ਲਾਇਸੈਂਸ ਕੈਂਸਲ ਕਰੋ। ਉਹ ਤਾਂ ਗੋਲੀ ਚਲਾ ਵੀ ਸਕਦਾ ਤੇ ਚਲਾ ਉਹਨੇ ਦਿੱਤੀ ਵੀ ਆ
1: ਜੀ,
0: ਇਹ ਤਾਂ ਚਲਾ ਸਕਦਾ ਤੇ ਹੈ ਹੀ ਹੈ, ਉਹਨੂੰ ਚਲਾ ਦਿੱਤੀ। ਜਿਹਨੇ ਚਲਾ ਤੀ ਉਹਦਾ ਹੁਣ ਹਰਜਾਨਾ ਕੌਣ ਭਰੂਗਾ? ਐਸਾ ਸ਼ੀਰੀ ਵਰਗਾ ਜਵਾਨ ਸਿੱਟ ਲਿਆ, ਛੋਟੇ ਬੱਚੇ ਛੋਟੇ ਛੋਟੇ ਉਹਦੇ ਵਿਚਾਰੇ ਦੇ ਵੇਖ ਕੇ ਤਰਸ ਆਉਂਦਾ। ਪਤਾ ਨੀ ਵੀ ਰੱਬ ਜਾਣੇ ਕੀ ਭਾਣਾ ਵਰਤਿਆ ਕੀ ਉਹ ਨਹੀਂ, ਉਹਨੇ ਐਸਾ ਵਿਚਾਰੇ ਦੇਖ ਕੇ ਵੀ ਤਰਸ ਆਉਂਦਾ
1: ਜੀ। ਤਾ ਜੀ
0: ਤੇ ਚਲੋ ਮਿਲਕੀਤ ਆ, ਉਹ ਮਿਲਕੀਤ ਆ ਜਾਂ ਚੱਲ ਜਾ ਮੇਰਾ ਪੁੱਤ, ਜਾ ਉੜ ਜਾ ਮੇਰਾ ਪੁੱਤ, ਛੇਤੀ ਆ ਜਾਈ
1: ਜੀ। ਤਾਇਆ ਜੀ, ਸੰਧੂ ਹਰਪਾਲ ਭਾਜੀ ਕਹਿੰਦੇ ਨੇ, ਕਹਿੰਦੇ ਜੀ ਬਹੁਤ ਮਾੜਾ ਹੋਇਆ ਪਲਵਿੰਦਰ ਦੇ ਨਾਲ, ਕਹਿੰਦੇ ਅਕਾਲ ਪੁਰਖ ਆਪਣੇ ਚਰਨਾਂ ਚ ਨਵਾਜ਼ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਬੰਨਣ ਦਾ ਬਲ ਬਖਸ਼ਣ, ਪੁਲਿਸ ਤੇ ਸਰਕਾਰ ਦੀ ਸਹਿ ਤੇ ਮਾਰਿਆ ਗਿਆ। ਹੋ ਸਕਦਾ ਇਹ ਵੀ ਕੋਈ ਵੱਡੀ ਗੱਲ ਨਹੀਂ, ਇਹ ਕੰਮ ਚੱਲਦਾ ਹੀ ਆ ਏਦਾਂ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ। ਦੇਖੋ ਜੇ ਤੁਸੀਂ ਕਿਸੇ ਨੂੰ ਸਹੀ ਰਾਹ ਤੋਂ ਰੋਕੋ ਟੈਲੀਫੋਨ ਆ ਜੀ। ਹਰਵਿੰਦਰ ਭਾਜੀ ਦਾ ਜੀ ਸਤਿ ਸ੍ਰੀ ਅਕਾਲ। ਹਰਵਿੰਦਰ ਸਿੰਘ ਜੀ ਹੋਰ ਸੁਣਾਓ, ਕਿੱਦਾਂ ਸਿਹਤਾਂ ਠੀਕ ਆ? ਮੈਂ ਕਿਹਾ ਜੀ ਬਹੁਤ ਚੰਗਾ, ਮਹਾਰਾਜ ਦੀ ਕਿਰਪਾ, ਵਧੀਆ ਜਿਹੜਾ ਟਾਈਮ ਪਾਸ ਹੋਈ ਜਾਂਦਾ ਉਹ ਮਹਾਰਾਜ ਦੀ। ਹਾਂਜੀ ਬਾਜੀ ਤੇ ਬਿਲਕੁਲ ਟਣਕਦੀ ਪੂਰੀ ਤੇ, ਪਰ ਏਦਾਂ ਬਈ ਗੱਡੀ ਚਲਾਉਂਦੇ ਤੁਸੀਂ? ਮੈਨੂੰ ਲੱਗਦਾ ਗੱਡੀ ਤਾਇਆ ਜੀ ਚਲਾਉਂਦੇ ਨੇ।
0: ਨਹੀਂ ਨਹੀਂ ਆਉਂਦੀ ਨੀ, ਕੁਛ ਵੀ ਚੱਲੀ ਜਾਂਦਾ ਵਧੀਆ ਤੇ। ਹਾਂਜੀ ਹੋਰ ਸੁਣਾਓ, ਠੀਕ ਠਾਕ ਆ? ਅਸੀਂ ਉਹੀ ਗੱਲ ਕਰਦੇ ਹਟੇ ਆ ਵੀ ਭਈ ਉਹਦਾ ਬਾਹਰ ਬੈਠਿਆ ਨੂੰ ਤਾਂ ਪਹਿਲਾਂ ਖਬਰ ਪਹੁੰਚ ਜਾਂਦੀ ਕੋਈ ਵੀ ਆ ਮੁੰਡਾ ਕੱਲ
2: ਕੱਲ ਪਹੁੰਚ ਗਈ ਸੀਗੀ ਤੇ ਬਹੁਤ ਮਾੜੀ ਗੱਲ ਆ ਤਾਇਆ ਜੀ। ਅਸੀਂ ਕਦੇ ਕਦੇ ਨਾ ਦਿਮਾਗ ਦੇ ਵਿਚ ਮੈਂ ਤੇ ਅਸੀਂ ਦੋਨੇ ਜੀ ਕਰਦੇ ਹੁੰਦੇ ਆ ਯਾਰ, ਕਿ ਜਦੋਂ ਮਤਲਬ ਦੋ ਚਾਰ ਸਾਲ ਠਹਿਰ ਕੇ ਨਾ ਵੀ ਆਪਾਂ ਪੱਕੇ ਮੁਕਤ ਹੋ ਜਾਣਾ ਹੈ ਠੀਕ ਆ। ਤੇ ਫਿਰ ਮੈਂ ਜਦੋਂ ਇਹ ਹਜੇ ਸੁਣੀ ਦਾ ਢੇਰ ਗਰਮੀ ਵਾਲਾ ਹਨਾ ਸਿਸਟਮ ਦਾ, ਫਿਰ ਕਹੀਦਾ ਯਾਰ ਇਹਦੇ ਨਾਲ ਤਾਂ ਕਿੱਥੇ ਠੀਕ ਆ
0: ਹਨਾ,
2: ਸੱਚ ਬੋਲਣਾ ਹੀ ਤਾਇਆ ਜੀ, ਗੁਨਾਹ ਹੋਇਆ ਪਿਆ
0: ਜੀ ਬਿਲਕੁਲ। ਹਾਲ ਬੁਰੇ ਆ ਉਹਦੋਂ ਨੇ ਗੱਲ ਦੇਖੋ, ਕਿਸੇ ਦੇ ਸ਼ਹਿ ਤੋਂ ਬਿਨਾ ਤੇ ਗੋਲੀ ਬੰਦਾ ਚਲਾ ਨੀ ਸਕਦਾ। ਇਦਾਂ ਦੇ ਬੰਦਿਆਂ ਨੂੰ
2: ਫੋਨ ਲੱਗਿਆ ਪਿਆ, ਉਹਦਾ ਉਹਨੂੰ ਫੋਨ ਆਇਆ, ਉਹਨੂੰ
0: ਜਿਹੜੇ ਆਪ ਵੀ ਨਸ਼ਾ ਪਤਾ ਕਰਦੇ ਆ ਕੱਲੇ ਵੇਚਦੇ ਹੀ ਨੇ, ਇਸ ਕਰਕੇ ਇਹਨਾਂ ਨੂੰ ਕੋਈ ਡਰ ਪਿਆ ਹੀ ਹੈ ਨੀ। ਤੇ ਉਹ
2: ਪਤਾ ਜੀ ਦੇਖੋ, ਜਿਹੜਾ ਹੁਣ ਮੰਨ ਲਓ ਬੰਦਾ ਆਮ ਸ਼ਹਿਰੀ ਆ, ਉਹਨੂੰ ਜੇ ਕੋਈ ਖਤਰਾ ਤੋਂ ਕਾਨੂੰਨ ਕੋਲ ਜਾਊਗਾ, ਪੁਲਿਸ ਕੋਲ ਹੀ ਜਾਊਗਾ ਨਾ। ਹੁਣ ਤਾਂ ਇਹ ਜੀ ਜੇ ਗਾਹੋਂ ਹੁਣ ਪੁਲਿਸ ਰਲੀ ਫਿਰਦੀ ਆ, ਫਿਰ ਬੰਦਾ ਕੀ ਕਰੂਗਾ?
0: ਜੀ ਜੀ ਜੀ ਏਦਾਂ ਹੀ ਏਦਾਂ ਹੀ ਭਾਈ, ਏਦਾਂ ਹੀ ਪੁਲਿਸ ਤੇ ਆਪ ਵਿਚੋਂ ਸ਼ਹਿਰ ਦੇ ਦਿੰਦੀ ਆ, ਨਹੀਂ ਤੇ ਇਹਨਾਂ ਦਾ ਲਾਇਸੈਂਸ ਬਣਨਾ ਹੀ ਨਹੀਂ ਚਾਹੀਦਾ। ਇਹ ਕਹਿੰਦੇ ਆ ਵੀ ਜੇ ਪਹਿਲਾਂ
2: 10 ਸਾਲ ਦਾ ਵੇਚਦਾ ਉਹ, ਤੇ 2-3 ਸਾਲ ਪਹਿਲਾਂ ਉਹਨੂੰ ਫੜ ਕੇ ਹਾਰ ਹੂਰ ਨੇ ਪਾਇਆ ਉਹਦੇ ਮਹਿਲਾਂ ਤੋਂ, ਉਹ ਵੀ ਉਹਦੇ ਦਿਲ ਚ ਸੀਗੀ ਗੱਲ ਦਾ।
0: ਉਹਦੇ ਮਸਲਾ ਇਹ ਸੀ, ਉਹਦੇ ਦਿਲ ਚ ਬੈਠੀ ਸੀ ਕਿ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਤੇ ਹੁਣ ਫੇਰ ਖਰੇ ਗੱਲ ਚ ਹਾਰ ਹੀ ਪਾਉਣਗੇ। ਉਹਨੂੰ ਇਸ ਚੀਜ਼ ਦਾ ਗੁੱਸਾ ਤਾਂ ਉਹਨੂੰ ਪੁਰਾਣਾ ਹੀ ਸੀ, ਇਹ ਗੱਲ ਤੁਹਾਡੀ ਸੱਚੀ ਆ। ਕਿਉਂਕਿ ਏਡੀ ਛੇਤੀ ਬੰਦਾ ਜਿਹੜਾ ਪਹਿਲੀ ਵਾਰ ਮਿਲਿਆ ਨਾ, ਉਹ ਗੋਲੀ ਨੀ ਚਲਾਉਂਦਾ ਏਡੀ ਛੇਤੀ। ਸਹੀ ਗੱਲ ਆ, ਉਹਦੇ ਮਨ ਚ ਕੱਢਦਾ ਹੀ ਨੀ ਉਹ ਤੇ। ਇਹ ਦੇਖੋ ਇਹ ਵਿਚਾਰੇ ਨੂੰ, ਇਹਨੂੰ ਇਹ ਹੋਣਾ ਵੀ ਐਵੇਂ ਗਿੱਦੜ ਧਮਕੀਆਂ ਦਿੰਦੇ, ਇਹਨਾਂ ਕਿਹੜਾ ਚਲਾ ਦੇਣੀ, ਜਿਹਨੂੰ ਪਤਾ ਹੋਵੇ ਚਲਾ ਦੇਣੀ, ਉਹ ਬੰਦਾ ਛੇਤੀ ਕੀਤੇ ਏਦਾਂ ਦੇ ਬਾਂਦਰ ਦੇ ਮੂਹਰੇ ਨੀ ਆਉਂਦਾ। ਸਹੀ ਗੱਲ ਆ, ਮੂੰਹ ਪਹਿਲਾਂ
2: ਮੰਨ ਲਓ ਤੁਸੀਂ, ਤੁਹਾਡੇ ਕੋਲ ਲਾਇਸੈਂਸੀ ਜਾਂ ਮੇਰੇ ਕੋਲ ਲਾਇਸੈਂਸੀ ਹਥਿਆਰ ਆ, ਮੈਨੂੰ ਕੋਈ ਤੰਗ ਕਰ ਰਿਹਾ, ਮੈਂ ਪਹਿਲਾਂ ਹਵਾਲੀ ਪੈਰ ਕਰੂੰਗਾ, ਦੂਜਾ ਲੱਤ ਪੈਰ ਪੂਰ ਨੀ ਮਾਰੂੰਗਾ, ਸਿੱਧੀ ਥੋੜੀ ਹੈਕ ਚ ਮਾਰਦਾ ਕੋਈ,
0: ਜੇ ਉਹਨੇ ਮਾਰ ਵੀ ਦਿੱਤੀ ਨਾ ਬਾਅਦ ਚ, ਉਹ ਕਹਿੰਦੇ ਮਗਰ ਭੱਜ ਕੇ ਮਾਰ ਕੇ ਆਇਆ 2-3 ਹੋਰ।
2: ਉਹ ਤਾਂ ਆਇਆ ਜੀ, ਜੇ ਉਹਦੇ ਇੱਕ ਕੋਲ ਵੀ ਬੱਚੀ ਰਹਿੰਦੀ ਨਾ ਤੇ ਉਹਨੇ ਉਹਦੀ ਡੈਥ ਨੀ ਸੀ ਹੋਣੀ, ਇਹਦਾ ਮਗਰੋਂ ਵਿੱਚ ਬੈਠੇ ਦੇ ਵੀ ਮਾਰ ਕੇ ਆਇਆ ਉੱਥੇ।
0: ਆਹੋ ਆਹੋ, ਉਦੋਂ ਤਾਂ ਹੀ ਫਿਰ ਨਾ ਹੋ ਗਿਆ, ਜੇ ਤੇ ਇੱਕ ਦੇ ਵੱਜੇ ਤੇ ਹੁਣ ਤੇਰੀ ਗੱਲ, ਹੁਣ ਫੇਰ ਬਚਿਆ ਰਹਿਣਾ ਸੀ, ਕਿਉਂਕਿ ਜਿੱਡਾ ਉਹਦਾ ਸਰੀਰ ਇੱਕ ਗੋਲੀ ਨਾਲ ਹੁਣ ਕੱਖ ਨੀ ਸੀ, ਫਿਰ ਛਾਤੀ ਚ ਮਾਰ ਕੇ ਆਇਆ ਦੂਜਾ।
2: ਹੋਰ ਗੱਲ ਮੈਨੂੰ ਆਉਂਦੀ ਆ, ਚਲੋ ਮੈਨੂੰ ਪਤਾ ਸੀ ਮੇਰੀ ਗੱਲ ਕਿਸੇ ਤੱਕ ਪਹੁੰਚਣੀ ਤਾਂ ਹੈਨੀ
0: ਜੀ,
2: ਨਾ ਇਹ ਗੱਲ ਮਤਲਬ ਕਿਉਂਕਿ ਆਪਣਾ ਪ੍ਰੋਗਰਾਮ ਉਹ ਜਿਹਾ, ਆਪਾਂ ਨੂੰ ਉਹ ਜਿਹੇ ਬੰਦੇ ਪਰਿਵਾਰਾਂ ਵਾਲੀ ਸੁਣਦੇ ਆ, ਕੋਈ ਉਹੋ ਜਿਹਾ ਬੰਦਾ ਨਹੀਂ ਸੁਣਦਾ
0: ਜੀ।
2: ਪਰ ਯਾਰ ਮੈਂ ਜਿਹੜੇ ਹੁਣ ਮਤਲਬ ਜਿਹੜੇ ਸਫਾਰੀਆਂ ਸਫੂਰੀਆਂ ਲਈ ਜਾਂ ਗਲਤ ਕੰਮ ਜਿਹੜੇ ਆਪਦੇ ਆਪ ਨੂੰ ਯੋਧੇ ਕਹਾਉਂਦੇ ਆ, ਜਿਹੜੇ ਆਪਦੇ ਆਪ ਨੂੰ ਹਨਾ ਕਹਿੰਦੇ ਵੀ ਅਸੀਂ ਚੋਟੀ ਕਰੋਵਾਂ, ਯਾਰ ਕਿਸੇ ਇੱਕ ਬੰਦੇ ਨੇ ਵੀ ਇਹ ਗੱਲ ਕਹੀ ਵੀ ਤੇਰਾ ਟਿਕ ਕਰਾਂਗੇ, ਦੇਖਾਂਗੇ ਤੇਰਾ ਬਦਲਾ, ਹਨਾ ਤੁਸੀਂ ਫਿਰ ਮੈਡ ਸੰਧੂ ਵਰਗਿਆਂ ਨੂੰ ਮਾਰਨ ਵਾਲੀ ਆ।
0: ਆਹੋ ਇਹ ਤੇ ਗੱਲ ਹੈ,
2: ਇਹੋ ਜਿਹੇ ਬੰਦੇ ਨੂੰ ਮਾਰ ਕੇ, ਇਹੋ ਜਿਹੇ ਬੰਦੇ ਨੂੰ ਮਾਰੋ ਜੇ ਮਾਰਨਾ ਤਾਂ।
0: ਉਹਦਾ ਇੱਕ ਗੱਲ ਆ, ਮੈਂ ਇਹ ਗੱਲ ਪੱਕੀ 200% ਕਹਿ ਦੇਣਾ, ਜਿਹੜਾ ਬੰਦਾ ਭੱਜਿਆ ਨਾ ਮਾਰ ਕੇ, ਉਹਦਾ ਕਰਨਾ ਪੁਲਿਸ ਵਾਲਿਆਂ ਨੇ ਐਨਕਾਊਂਟਰ ਹੀ ਆ, ਤਾਂ ਕਿ ਕਿਸੇ ਦਾ ਨਾਮ ਨਾ ਆ ਜਾਵੇ,
2: ਕਰਨਾ ਪੈਣਾ ਤਾਂ ਹੈ ਜੀ।
0: ਹਾਂ,
2: ਗਲੇ ਦੀ ਹੱਡੀ ਬਣ ਜਾਣਾ ਉਹਨੇ।
0: ਨਹੀਂ ਉਹ ਉਹਨਾਂ ਨੂੰ ਪਤਾ ਵੀ ਜੇ ਫੜ ਲਿਆ ਜੀਂਦਾ ਇਹਨੂੰ ਤੇ 100 ਜਣੇ ਦੇ ਨਾਂ ਲੈ ਦੇਣੇ, ਲਾਲੇ ਜੇ। ਆਹੋ, ਉਹਦੇ ਬੰਦਾ ਘਬਰਾ ਜਾਂਦਾ ਤੇ ਉਹ ਮਾਰਨਾ ਇਹਨਾਂ ਨੇ ਗੋਲੀ ਆ। ਦੋ ਕਾਰਨ ਆ ਇਹਦੇ, ਇੱਕ ਤੇ ਜਦੋਂ ਕਿਸੇ ਨੂੰ ਮਾਰ ਦਿੱਤਾ ਜਾਂਦਾ ਉਦੋਂ ਜਿਹੜੀ ਭੀੜ ਆ ਥੋੜੀ ਜਿਹੀ ਸ਼ਾਂਤ ਹੋ ਜਾਂਦੀ, ਕਜਾਏ ਫੜ ਹੋਣ ਦੇ, ਫੜੇ ਹੋਏ ਬੰਦੇ ਨੂੰ ਇਹਨਾਂ ਨੇ ਕਹਿਣਾ ਫਾਂਸੀ ਦਿਓ, ਫਾਂਸੀ ਕਾਨੂੰਨ ਦੇ ਨਹੀਂ ਸਕਦਾ, ਸਜ਼ਾ ਦੇਣਗੇ 10 ਸਾਲਾਂ ਚ ਛੁੱਟ ਕੇ ਆ ਜਾਊਗਾ, ਤੇ 10 ਨਹੀਂ ਦਬਲ ਤੇ 10 ਤੋਂ ਵੀ ਥੋੜੇ ਹੀ ਅੱਜ ਕੱਲ੍ਹ। ਇਹ ਮਾਰ ਕੇ ਉਹਨਾਂ ਨੇ ਦੁਨੀਆਂ ਨੂੰ ਸ਼ਾਂਤ ਕਰਨਾ ਵੀ ਲਓ ਅਸੀਂ ਐਨਕਾਊਂਟਰ ਕਰਤਾ, ਉਹਨੇ ਸਾਡੇ ਤੇ ਗੋਲੀਆਂ
2: ਮਾਰਿਆ, ਉਹ
0: ਹਾਂ
2: ਨਾ ਮਾਰਿਆ, ਮਰਿਆ ਉਹ ਫੇਰ ਵੀ ਹੈਗਾ ਹੀ ਆ,
0: ਨਹੀਂ ਉਹ ਤਾਂ ਮਰਿਆ ਹੀ ਆ। ਦੇਖੋ ਜਿਹੜੇ ਬੰਦੇ ਜਿਹੜੇ ਏਦਾਂ ਦੇ ਬੰਦੇ ਨਾ ਜਿਹੜੇ ਹੁੰਦੇ ਵੱਡੇ ਅਪਰਾਧੀ, ਉਹਨਾਂ ਨੂੰ ਤਾਂ 100 ਮੁਲਕ ਵੀ ਸ਼ਹਿ ਦੇ ਦਿੰਦੇ ਆ, ਏਦਾਂ ਦੇ ਬੰਦੇ ਨੂੰ ਤਾਂ ਭੂਆ ਮਾਸੀ ਦੇ ਵੀ ਨੀ ਲੁਕਣ ਨੂੰ ਥਾਂ ਮਿਲਦਾ। ਇਹ ਵੀ ਹੈ ਤਾਂ ਜੀ,
2: ਇਹ ਫੜ ਲਿਆ ਕਹਿੰਦੇ ਹੋ,
0: ਨਹੀਂ ਫੜਿਆ ਜਾਣਾ ਵਾ, ਜੇ ਨਹੀਂ ਫੜ ਹੋਇਆ ਤਾਂ ਪਰ ਚਲਾਉਣੀ ਹੈ ਉਹਨਾਂ, ਦੇਣਾ ਮਾਰ ਹੀ ਛੱਡਣਾ ਨੀ ਗਾ ਉਹਨਾਂ।
2: ਫੜ ਲਿਆ, ਦੂਜੀ ਗੱਲ ਇਹ ਤਾਂ ਜੀ ਮੈਨੂੰ ਇਹ ਵੀ, ਮੈਂ ਖਬਰ ਸੁਣਦਾ ਸੀ ਹੁਣ ਕਹਿੰਦੇ ਉਹਦਾ ਸੰਸਕਾਰ ਵੀ ਪੁਲਿਸ ਨੇ ਕਰਤਾ ਧੱਕੇ ਨਾਲ,
0: ਇਹਦੇ ਬਾਰੇ ਹੱਲੇ ਨਹੀਂ ਆਇਆ ਉਹਦਾ।
2: ਮੈਂ ਵੀਡੀਓ
0: ਭਾਨੇ ਸਿੱਧੂ ਹੋਰੀ ਲਖੇ ਹਜ਼ਾਰੇ ਹੋਰੀ ਉੱਥੇ ਜਾਏ ਪਹੁੰਚੇ ਰੌਲਾ ਜੱਪਾ ਪਾ ਛੱਡਿਆ। ਮੈਨੂੰ ਲੱਗਦਾ ਨੀ ਵੀ ਕਰਨ ਦੇਣਗੇ।
2: ਇੱਕ ਹੋਰ ਗੱਲ ਦੱਸੋ
0: ਜੀ,
2: ਇੱਕ ਹੋਰ ਗੱਲ ਦੱਸੋ ਯਾਰ, ਮਰਨ ਤੋਂ ਬਾਅਦ ਹੀ ਕਾਹਤੋਂ ਇਕੱਠ ਹੁੰਦੇ ਇਹੋ ਜਿਹੇ?
0: ਇਹ ਤੇ ਦੁਨੀਆਂ ਦਾ ਸੁਭਾਵ ਹੀ ਇਹ ਆ। ਇਹ ਜਦੋਂ ਪਹਿਲਾਂ ਉਹਦੇ ਨਾਲ ਤੁਰਨ ਵਾਲਾ ਕੋਈ ਨੀ ਹੁੰਦਾ, ਉਹ ਕੱਲਾ ਵਿਚਾਰਾ ਜ਼ੋਰ ਲਾਉਂਦਾ ਰਿਹਾ ਤੇ ਬਾਕੀ ਸਾਰੇ ਇੱਕ ਸਾਈਡ ਤੇ ਹੋਏ ਆ, ਇਕੱਲਾ ਹੀ ਇੱਕ ਸਾਈਡ ਤੇ ਸੀਗਾ। ਤੇ ਜਦੋਂ ਤੇਰੀ ਗੱਲ ਹੁਣ ਉਹ ਮਰ ਜਾਂਦੇ ਆ, ਫਿਰ ਸਾਰੇ ਮਗਰ ਆ ਜਾਂਦੇ।
2: ਹੁਣ ਤਾਂ ਇਹ ਜੀ ਕੋਈ ਚਲੋ ਗੁੱਸਾ ਨਾ ਕਰੇ, ਹੁਣ 70% ਜਿਹੜੇ ਪਹੁੰਚੇ ਵੇ ਨਾ ਲੋਕ
0: ਉਹ ਜੀ ਹੈ ਤੇ ਇਦਾਂ ਹੀ ਹੁੰਦਾ। ਇਹ ਤੇ ਆਪਾਂ ਨੂੰ ਪਹਿਲਾਂ ਤੋਂ ਪਤਾ, ਹਮਦਰਦੀ ਘੱਟ ਹੁੰਦੇ ਆ, ਆਪਣਾ ਆਪਣਾ ਦੁਨੀਆਂ ਤੱਕ ਆਪਣੀ ਗੱਲ ਪਹੁੰਚਾਉਣ ਵਾਲੇ, ਆਪਣਾ ਆਪ ਪਹੁੰਚਾਉਣ ਵਾਲੇ ਜ਼ਿਆਦੇ ਹੁੰਦੇ ਆ, ਕਿਉਂਕਿ ਪਤਾ ਵੀ ਸਾਰਿਆਂ ਦੀ ਨਿਗਾਹ ਇਧਰ ਵਾ। ਜਿਹੜੀ ਗੱਲ ਕਹੂੰਗਾ ਮੈਂ ਹਾਈਲਾਈਟ ਹੋਊਂਗਾ। ਇਹ ਹਾਈਲਾਈਟ ਵੀ ਤੇ ਬਹੁਤ ਅੱਜ ਕੱਲ ਹੁੰਦੇ ਆ, ਪਰ ਇਹ ਆ ਵੀ ਜਿਹੜਾ ਦੁਨੀਆਂ ਤੇ ਚਲ ਗਿਆ ਉਹਦੇ ਛੋਟੇ ਛੋਟੇ ਜਵਾਕਾਂ ਨੂੰ ਕਿਸੇ ਨੇ ਨੀ ਪਾਲਣਾ, ਨਾ ਕਿਸੇ ਸਮਾਜ ਸੇਵੀ ਨੇ ਉਹਦੀ ਜਿੰਮੇਵਾਰੀ ਚੱਕਣੀ ਆ, ਨਾ ਕਿਸੇ ਗੌਰਮੈਂਟ ਨੇ ਚੱਕਣੀ ਆ। ਬਸ ਉਹ ਆਈ ਚਲਾਈ ਚ ਵਿਚਾਰੇ ਆਪ ਰੁਲਨੇ ਆ, ਕਿਉਂਕਿ
2: ਇਹ ਗੱਲ ਨੂੰ ਮੇਰੀ ਬੋਝਦਲੀ ਨਾ ਦਿਓ, ਪਰ ਯਾਰ ਮੇਰੇ ਹਿਸਾਬ ਨਾਲ ਮਰੋ ਵੀ ਉੱਥੇ ਜਿੱਥੇ ਤੁਹਾਡੀ ਮੌਤ ਦੀ ਕਦਰ ਤਾਂ ਪਵੇ। ਬਿਨਾਂ ਗੱਲੋਂ ਹੀ ਜਾਨਾਂ ਗਵਾਈ ਜਾਣੀਆਂ, ਤੁਸੀਂ ਆਪਦੇ ਪਰਿਵਾਰ ਠੀਕ ਆ,
0: ਦੇਖੋ ਜਿਹੜਾ ਟੱਬਰ ਵਾਲਾ ਆ ਨਾ ਬੰਦਾ, ਜਿਹੜਾ ਟੱਬਰ ਵਾਲਾ ਵਾ ਉਹਦੇ ਲਈ ਤੁਹਾਡੀ ਗੱਲ ਠੀਕ ਆ ਵੀ ਜਿਹੜਾ ਟੱਬਰ ਪਾ ਰਿਹਾ ਉਹ ਵੀ ਇੱਕ ਬਹੁਤ ਵੱਡੀ ਸੂਰਮਤਾ ਹੀ ਆ। ਪਰ ਜਿਹੜੇ ਜਜ਼ਬਾਤੀ ਲੋਕ ਹੁੰਦੇ ਨਾ, ਆਪਣਾ ਹਰਵਿੰਦਰ ਸਿੰਘ, ਉਹ ਇੰਨਾ ਸੋਚਦੇ ਨੀ। ਸੋਚਣਾ ਵੈਸੇ ਤੇ ਜੇ ਸੋਚਿਆ ਜਾਵੇ ਫੇਰ ਤੇ ਉਹ ਕੁਛ ਕਰ ਨੀ ਨਾ, ਉਹ ਕਹਿਣ ਵੀ ਚੁੱਪ ਕਰਕੇ ਸਾਡੇ ਕਿਹੜਾ ਨਿਆਣੇ ਇੱਥੇ। ਹਾਨੀ ਇਹ ਤੇ ਹੈ, ਇਹ ਤੇ ਗੱਲ ਬਿਲਕੁਲ ਠੀਕ ਆ ਵੀ ਜਿਹਨੇ ਫਿਰ ਸੰਘਰਸ਼ ਚ ਆਉਣਾ ਨਾ, ਜਾਂ ਜਿਹਨੇ ਕੁਛ ਸਮਾਜ ਦੀ ਸੇਵਾ ਕਰਨੀ ਆ, ਹਾਂ ਉਹ ਫਿਰ ਸਮਾਜ ਦੀ ਸੇਵਾ ਵਾਲੇ ਪਾਸੇ ਨੂੰ ਹੋਵੇ, ਪਰਿਵਾਰ ਫਿਰ ਪਿੱਛੇ ਰੁਲ ਜਾਂਦਾ। ਕੋਈ ਕਸੂਰ ਨੀ ਤੇ ਸੱਚ ਪੁੱਛਿਓ, ਇੱਥੇ ਜਿਹੜੇ ਸਿਰ ਤੇ ਪਿਓ ਆ ਨਾ, ਉਹਨੂੰ ਵਿਚਾਰੇ ਨੂੰ ਕੋਈ ਨੀ ਪੁੱਛਦਾ। ਇੰਨੀ ਜ਼ਿਆਦੀ ਇੱਥੇ ਹਾਲਤ ਬੁਰੀ, ਮਹਿੰਗਾਈ ਜਾਂ ਕਹਿ ਲਓ ਵੀ ਹੋਰ ਬੇਰੁਜ਼ਗਾਰੀ, ਤੇ ਜਿਹਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਂਦਾ ਉਹ ਤਾਂ ਵਿਚਾਰਾ ਬਿਲਕੁਲ ਹੀ, ਉਹਦਾ ਹਾਲ ਉਹਦਾ ਉਹਦੇ ਦਾਦਿਆਂ ਦਾ ਉਹਦਾ ਪਿਓ ਦਾ ਨੀ ਵੇਖ ਹੁੰਦਾ ਮੁੰਡੇ ਦਾ, ਜਿਹੜਾ ਵਿਚਾਰਾ ਰੋਂਦਾ ਉਹ ਜਿਹਦੇ ਸਿਰ ਤੇ ਛੋਟੇ ਬੱਚਿਆਂ ਦਾ ਤੇ ਇੱਕ ਨੌਂ ਦਾ ਸਿੱਧਾ ਹੀ ਪੈ ਗਿਆ ਬੋਝ, ਜਿਹਨੂੰ ਕੋਈ ਅਸੀਂ ਫਿਕਰ ਹੀ ਨੀ ਮੁੰਡੇ ਤੇ ਹੁੰਦੇ ਆ, ਤੋ ਉਹ ਵਿਚਾਰੇ ਦਾ ਕੀ ਬਣੂ? ਪਹਿਲਾਂ ਸਾਰੀ ਉਮਰ ਵਿਚਾਰੇ
2: ਪਤਾ ਸੀਗਾ, ਉਹਨੂੰ ਨਾ ਪਤਾ ਸੀਗਾ ਵੀ ਮੈਨੂੰ ਇਹ ਬੰਦਾ ਜਿਹੜਾ ਮੈਡੀਕਲ ਵਾਲਾ ਮੈਨੂੰ ਧਮਕੀਆਂ ਮਾਰ ਦੇਣਾ ਦਿੰਦਾ ਹਨਾ, ਉਹਨੂੰ ਕਿਤੇ ਨਾ ਕਿਤੇ 80% ਪਤਾ ਸੀ ਮੇਰੇ ਤੇ ਹਮਲਾ ਹੋਊਗਾ। ਤਾਂ ਜੀ ਇਹ ਤੋਂ ਪਹਿਲਾਂ ਕਿ ਉਹਨੇ ਇਹ ਕੰਮ ਕੀਤਾ, ਜਦੋਂ ਹੁਣ ਇਹ ਰਾਹ ਤੁਰ ਰਹੀ ਸੀ ਚੁੱਪ ਕਰਕੇ ਪਹਿਲਾਂ ਉਹਦਾ ਹੀ ਕੰਮ ਕਰ ਦਿੰਦਾ, ਕੰਡਾ ਗੜ ਦਿੰਦਾ।
0: ਹੈ ਤੇ ਇੱਦਾਂ ਹੀ ਜਿਹੜਾ ਬੰਦਾ ਇਹ ਸੋਚਦਾ ਨਾ ਵੀ ਸਮਾਜਿਕ ਤਰੀਕੇ ਨਾਲ ਹੀ ਕੰਮ ਕੀਤੇ ਜਾਣ, ਪਰ ਜਿਹੜੇ ਅਪਰਾਧੀ ਉਹ ਨੀ ਨਾ ਸਮਾਜ ਦੇ ਹਿਸਾਬ ਨਾਲ ਚੱਲਦੇ। ਬਾਕੀ ਜਿਹੜਾ ਮੈਂ ਇਹ ਵੀ ਕਹਿੰਦਾ, ਜਿਹੜਾ ਨਾਲ ਦਾ ਸੀ ਨਾ, ਮੈਂ ਵੀਡੀਓ ਦੇਖੀ, ਨਾਲ ਦੇ ਦਾ ਵੀ ਸਹੁਰੇ ਦਾ ਪੂਰਾ ਰੋਲ ਵਾ, ਉਹਨੇ ਗੁੱਸਾ ਚੜਾਇਆ ਹੀ ਉਹਨੇ ਆ। ਬੜਾ ਸੋਹਣਾ ਉਹ ਆਪਸੀ ਚ ਗੱਲਾਂ ਬਾਤਾਂ ਕਰਦੇ ਸੀ, ਨਾਲ ਦੇ ਨੇ ਉਹ ਤਤਾ ਹੋ ਗਿਆ, ਭੋਰਾ ਕੇ ਚਲਾਰੂ ਜਿਹਾ, ਉਹ ਕਹਿੰਦਾ ਗਾਲਾਂ ਰੌਲਾ ਉੱਚੀ ਕਿਉਂ ਬੋਲਦਾ? ਉਹ ਕਹਿੰਦਾ ਬੋਲੂਗਾ, ਉੱਥੇ ਕੰਮ ਵੱਧ ਗਿਆ। ਜਦੇ ਉਹਨੇ ਚੱਕ ਦਿੱਤੀ ਨਾ ਗੱਲ, ਜਿਹੜੀ ਉਹ ਕਈ ਵਾਰ ਹੁੰਦਾ ਉਂਗਲ ਲਾਉਣ ਵਾਲੇ, ਤੇ ਉਹ ਚਾਕਾ ਸਾਲਾ ਉਹਨੇ ਦਵਾਤਾ ਨੀ, ਤੇ ਬੜੇ ਸੋਹਣੇ ਗੱਲਾਂ ਕਰਦੇ ਕਰਦੇ ਸਾਰੀ ਦੁਨੀਆਂ ਕਰੀ ਜਾਂਦੀ।
2: ਕਈ ਕਈ ਗੱਲਾਂ ਹੁੰਦਾ ਘੱਟੋ ਘੱਟ ਦਸ ਵਾਰੀ ਕਿਹਾ ਮੇਰੇ ਗੋਲੀ ਮਾਰ ਚਲਾ, ਮਤਲਬ ਕਿਸੇ ਨੂੰ, ਮਤਲਬ ਉਹ ਜਦੋਂ ਦੁਸ਼ਮਣ ਆ ਚਾਹੇ ਕਿ ਜਿਵੇਂ ਵੀ ਆ,
0: ਨਹੀਂ ਇਹ ਉਹਦੀ ਗਲਤੀ ਸੀ, ਇਹ ਉਹਦੀ ਗਲਤੀ ਸੀਗੀ। ਜਦੋਂ ਕਿਸੇ ਦੇ ਕਮਲੇ ਦੇ ਹੱਥ ਚ ਵੀ ਹਥਿਆਰ ਹੋਵੇ, ਸਿਆਣੇ ਦੇ ਵੀ ਹੋਵੇ ਨਾ, ਉਹ ਕਿਉਂਕਿ ਉਹ ਕਿਸੇ ਵੀ ਟਾਈਮ ਤੁਸੀਂ ਇੱਕ ਹਿਸਾਬ ਦਾ ਇਹ ਉਹਨੂੰ ਵਾਰ ਵਾਰ ਕਹਿ ਰਹੇ ਹਾਂ ਚਲਾ ਗੋਰੀ ਚਲਾ ਦੇ ਮਾਰ ਦੇ ਮੈਨੂੰ, ਇਹ ਏਦਾਂ ਕਹਿਣਾ ਨੀ ਚਾਹੀਦਾ, ਕਿਉਂਕਿ ਦਿਮਾਗ ਜਿਹੜਾ ਨਾ ਕਿਸੇ ਸਮੇਂ ਵੀ ਕਿਹੜਾ ਸਿਗਨਲ ਉਹਨੇ ਫੜ ਲੈਣਾ ਪਤਾ ਨੀ। ਹਾਂ
1: ਇਹ ਉਹਨੂੰ ਉੱਥੇ ਆਪਣੀ ਗੱਲ ਜਰੂਰ ਰੱਖਦਾ ਰਹੇ, ਏਦਾਂ ਨਾ ਕਹਿੰਦਾ ਵੀ ਗੋਲੀ ਚਲਾ, ਏਦਾਂ ਉਹਨੂੰ ਕਹਿੰਦਾ ਵੀ ਭਾਈ ਪਸਤੌਰ ਰੱਖ ਦੇ ਤੇਰੇ, ਅਸੀਂ ਤੂੰ ਦੱਸ ਵੀ ਤੇਰੇ ਤੋਂ ਇਹ ਗਲਤੀ ਹੋਈ ਤੇ ਇਹਦਾ ਅਸੀਂ ਆਹ ਹੱਲ ਚਾਹੁੰਦੇ ਕਾਨੂੰਨੀ ਤੌਰ ਤੇ, ਪਸਤੌਲ ਤੂੰ ਰੱਖ ਦੇ। ਉਹ ਸਗੋਂ ਉਹਨੂੰ ਨਿਮਰਤਾ ਨਾਲ ਪ੍ਰੇਮ ਨਾ ਉੱਥੇ ਉਹ ਗੱਲ ਕਹਿਣੀ ਚਾਹੀਦੀ ਸੀ ਵੀ ਕਿਸੇ ਤਰੀਕੇ ਦੇ ਨਾਲ ਉਹਦਾ ਪਸਤੌਰ ਰਖਾਉਂਦੇ, ਨਾ ਕਿ ਉਹਨੂੰ ਇਹ ਕਹਿੰਦੇ ਗੋਲੀ ਚਲਾ ਦੇ। ਇਹ ਇਹ ਉਹਦੀ ਗਲਤੀ ਹੈ ਆ, ਇਹ ਗਲਤੀ ਬੰਦੇ ਨੂੰ ਕਰਨੀ ਨਹੀਂ ਚਾਹੀਦੀ। ਦੇਖੋ ਇਹ ਕਦੇ ਵੀ ਨਹੀਂ ਕਰਨੀ ਚਾਹੀਦੀ। ਜੇ ਸੱਚ ਪੁੱਛੋ ਇਹ ਦੋ ਚਾਰ ਗੱਲਾਂ ਦਾ ਖਾਸ, ਸਾਰੇ ਆਪਾਂ ਪਰਿਵਾਰਾਂ ਵਾਲੇ ਆ, ਜਦੋਂ ਪਰਿਵਾਰ ਦਾ ਕੋਈ ਜੀ ਵੀ ਕਹਿੰਦਾ ਨਾ ਵੀ ਮੈਂ ਮਰ ਜਾਣਾ ਤੇਰੇ ਸਿਰ ਚੜ ਕੇ, ਮੈਂ ਮਰ ਜਾਣਾ, ਕਦੇ ਇਹ ਵੀ ਨਾ ਕਹੋ ਵੀ ਮਰ ਜਾ ਜਾਂ ਮਰ ਜਾ, ਇਹ ਵੀ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਸਿਗਨਲ ਉਹਨੂੰ ਗਲਤ ਦੇ ਦਿੱਤਾ। ਏਦਾਂ ਦੇ 100 ਮੈਂ ਕੇਸ ਵੇਖੇ ਜਿੱਦਾਂ ਉਹਨੇ ਕਿਹਾ ਵੀ ਮਾਰ ਦੇ ਗੋਲੀ, ਮਾਰ ਦੇ, ਉਹਨੂੰ ਮਾਰਤੀ। ਕਈ ਕਹਿੰਦੇ ਮਰ ਜਾਣਾ ਮੈਂ ਕੁਝ ਖਾ ਕੇ ਮਰ ਜਾਣਾ, ਉਹਨੂੰ ਕਹਿੰਦੇ ਜਾਂ ਮਰ ਜਾ ਤੋ ਉਹ ਮਰ ਵੀ ਗਿਆ। ਏਦਾਂ ਦੇ ਸਿਗਨਲ ਕਿਸੇ ਵੀ ਬੰਦੇ ਨੂੰ, ਗੁੱਸੇ ਵਾਲੇ ਨੂੰ ਜਮਾ ਹੀ ਨਹੀਂ ਦਵਾਉਣੇ ਚਾਹੀਦੇ। ਉੱਥੇ ਉਹ ਭਾਵਾਂ ਨਹੀਂ ਵੀ ਖਾ ਕੇ ਮਰਨ ਵਾਲਾ, ਉਹਨੂੰ ਵੀ ਕਹਿ ਵੀ ਨਾ ਕੁਝ ਖਾ ਨਾ ਮੈਂ ਤੇਰੇ ਨਾਲ ਆ। ਮਾਰਨ ਵਾਲੇ ਨੂੰ ਕਹਿ ਨਾ ਭਾਈ ਪਸਤੌਰ ਰੱਖ ਦੇ ਵੀ ਮੈਂ ਤੇ ਕਾਨੂੰਨੀ ਤੌਰ ਤੇ ਜਿਹੜੀ ਬਣਦੀ ਕਾਰਵਾਈ ਉਹ ਕਰਨਾ ਚਾਹੁੰਦਾ, ਤੇਰੇ ਤੋਂ ਆ ਗਨਾ ਹੋਇਆ ਢੰਗ ਤਰੀਕੇ ਨਾਲ। ਪਰ ਉਹ ਜਿਹੜਾ ਗੁੱਸਾ ਨਾ ਇਹ ਚੰਡਾਲ ਦਾ ਰੂਪ ਆ।
2: ਇਸ ਤਰ੍ਹਾਂ ਉਹ ਕਹਿੰਦਾ ਨਾ ਵੀ ਮੈਂ ਤੇਰੇ ਨਾਲ ਕਾਨੂੰਨੀ ਤੌਰ ਤੇ ਗੱਲ ਕਰ ਰਹੀ, ਉਹਨੇ ਮੰਨ ਜਾਣਾ ਸੀ ਕਿਉਂਕਿ ਕਾਨੂੰਨ ਨਾਲ ਤਾਂ ਉਹਦੀ ਇੱਕ ਗੱਲ ਆ, ਉਹਨੂੰ ਪਤਾ ਸੀਗਾ ਵੀ ਜੇ ਕਾਨੂੰਨ ਰਾਹੀਂ ਆਊਗਾ ਤਾਂ ਮੇਰਾ ਕੁਝ ਵਿਗੜਨਾ, ਉਹਨੇ ਪਸਤੌਲ ਵੀ ਰੱਖ ਦੇਣਾ।
1: ਉਹ ਦੇਖੋ ਜੇ ਨਹੀਂ ਵਿਗੜਨਾ ਤੇ ਫਿਰ ਉਹ ਹਾਲਤ ਫਿਰ ਇਹ ਹੀ ਸੀ ਨਾ ਸਮਾਜਿਕ ਤੌਰ ਤੇ, ਤਾਂ ਹੱਲ ਇਹ ਹੀ ਆ, ਜਾਂ ਫਿਰ ਤੇਰੀ ਗੱਲ ਹੁਣ ਆਪ ਪਸਤੌਲ ਰੱਖਦਾ, ਜਾਂ ਤਾਂ ਆਪ ਪਸਤੌਲ ਰੱਖਦਾ ਤੇ ਦਿਹਾੜੀ ਤੁਰ ਆਉਂਦਾ, ਮਰਨਾ ਤੇ ਹੈ ਹੀ ਸੀ। ਸਹੀ ਗੱਲ ਤਾਂ
2: ਨਹੀਂ, ਮੈਂ ਇਹ ਗੱਲ ਕਹਿੰਦਾ ਮੈਂ ਤਾਇਆ ਜੀ, ਮੈਂ ਇਹ ਗੱਲ ਕਹਿੰਦਾ ਵੀ ਦੇਖੋ ਐਡਾ ਵੱਡਾ ਮਾਂ ਪਿਓ ਨੇ ਕਿਵੇਂ ਪਾਲ ਕੇ ਝੋਟੇ ਵਰਗਾ ਹਨ, ਐਡਾ ਕੀਤਾ ਕਿੰਨੇ ਸਾਲਾਂ ਦਾ ਹਨਾ, ਕੀ ਪਾਇਆ ਪਿਆ ਹੋਣਾ, ਕੀ ਅਰਮਾਨ। ਮੈਂ ਇੱਕ ਚੋਪੜ ਦਾ ਤਾਂ ਸਹੀ ਨਾ, ਗੋਲੀਆਂ ਗਾਲ ਗਾਲਾ ਫਿਰ ਮਰ ਜਾਂਦਾ ਯਾਰ, ਫਿਰ ਕੋਈ ਦੁੱਖ ਨੀ ਸੀ, ਦੁੱਖ ਤਾਂ ਇਸੇ ਗੱਲ ਦਾ, ਹੁਣ ਤਾਂ ਗੋਲੀਆਂ ਉਵੇਂ ਹੀ ਵਿਕਣਗਾ।
1: ਵੇਖੋ ਇੱਕ ਮੈਂ ਦੱਸਦਾ ਹੋਰ ਵੀ ਗੱਲ, ਬੰਦੇ ਨੂੰ ਕਦੇ ਵੀ ਕਹਿ ਜਰੂਰ ਦਿੰਦਾ ਵੀ ਮੈਨੂੰ ਪਤਾ ਵੀ ਮਾਰ ਮੈਨੂੰ ਵੀ ਦੇਣਾ, ਪਰ ਬੰਦੇ ਨੂੰ ਇੰਨਾ ਜੇ ਪਤਾ ਹੋਵੇ ਨਾ ਵੀ ਮੇਰੀ ਮੌਤ ਹੀ ਏਦਾਂ ਹੋਣੀ ਆ, ਤੇ ਤੇਰੀ ਗੱਲ ਹੁਣ ਏਦਾਂ ਹੀ ਕਰੇ ਬੰਦਾ, ਕਹਿਣਾ ਮਰ ਤੇ ਜਾਣਾ ਹੀ ਆ ਤੇ ਏਦਾਂ ਹੀ ਕਰਨਾ। ਉਹ ਅਸਲ ਦੇ ਵਿੱਚ ਨਾ ਬੰਦਾ ਕਹਿੰਦਾ ਜਰੂਰ ਆ ਕਿ ਮੈਂ ਮਰ ਜਾਣਾ, ਮੈਨੂੰ ਕਿਸੇ ਨਾ ਕਿਸੇ ਨੇ ਮਾਰ ਦੇਣਾ, ਪਰ ਉਹ ਅੰਦਰੋਂ ਉਹ ਸਮਝਦਾ ਹੁੰਦਾ ਵੀ ਮੈਨੂੰ ਕਿਸੇ ਨੇ ਮਾਰਨਾ ਨਹੀਂ, ਨਾ ਮੈਨੂੰ ਇੰਨੇ ਚਿਰ ਦਾ ਕਿਸੇ ਨੇ ਮਾਰਿਆ ਨਾ ਕਿਸੇ ਨੇ ਮਾਰਨਾ। ਅੰਦਰ ਉਹਨੂੰ ਇੰਨਾ ਵਿਸ਼ਵਾਸ ਨਹੀਂ ਹੁੰਦਾ, ਜੇ ਇੰਨਾ ਹੀ ਵਿਸ਼ਵਾਸ ਹੋਵੇ ਨਾ ਮੈਨੂੰ ਕਿਸੇ ਨੇ ਮਾਰਨਾ, ਤੇ ਉਹ ਤੇਰੀ ਗੱਲ ਹੁਣ ਉਹ ਚੱਕ ਕੇ ਹਥਿਆਰ ਤੇ ਉਹ 10-15 ਬੰਦੇ ਰੇਹੜੀ ਦੇਵੇ ਵੀ ਮੈਂ ਮਾਰ ਤੇ ਮੈਨੂੰ ਦੇਣਾ ਹੀ ਹੈ ਇਹਨਾਂ ਨੇ। ਅਸਲ ਗੱਲ ਇਹ ਆ ਵੀ ਬੰਦਾ ਨਾ ਜਦੋਂ ਐਸੀਆਂ ਐਸੀਆਂ ਰਾਹਾਂ ਤੋਂ ਬਚ ਜਾਂਦਾ ਨਾ ਅਰਵਿੰਦਰ ਸਿੰਘ, ਉਹ ਉਨਾ ਕੋਨਫੀਡੈਂਸ ਹੁੰਦਾ ਜਾਂਦਾ ਉਨਾ ਹੀ। ਹੁਣ ਮੰਨ ਲਾ ਵੀ ਪਹਾੜ ਤੋਂ ਤੂੰ ਗੱਡੀ ਚੜਾਈ ਆ ਤੇ ਪਹਿਲੀ ਵਾਰ ਤੂੰ ਡਰਿਆ, ਦੂਸਰੀ ਵਾਰ ਤੂੰ ਕਹੂੰਗਾ ਮੈਂ ਚੜਾ ਸਕਦਾ ਵਾ, ਤੇ ਅੰਦਰੋਂ ਤੇਰੇ ਡਰ ਹੀ ਹੋਣਾ ਵੀ ਮੇਰੇ ਤੋਂ ਨਹੀਂ ਚੜ੍ਹਨੀ, ਫੇਰ ਵੀ ਤੂੰ ਚੜਾਤੀ, ਤੇਰਾ ਹੋਰ ਕੋਨਫੀਡੈਂਸ ਵਧਣਾ। ਪੰਜਵੀਂ ਛੇਵੀਂ ਵਾਰ ਤੇ ਤਾਂ ਤੂੰ ਮੰਨਣਾ ਹੀ ਨੀ, ਭਾਵਾਂ ਪਹਾੜ ਤੈਨੂੰ ਲੱਗੇ ਵੀ ਇਹ ਤੋਂ ਮੈਂ ਨਹੀਂ ਚੜਾ ਸਕਦਾ, ਤੇਰਾ ਭਰੋਸਾ ਹੀ ਇੰਨਾ ਹੋਣਾ ਮੈਂ ਅੱਗੇ ਪਿੱਛੇ ਚੜਾਉਂਦਾ ਰਿਹਾ ਤੇ ਚੜਾ ਦੇਣੀ। ਇਹ ਮਨ ਜਿਹੜਾ ਨਾ ਇਹ ਏਦਾਂ ਬੰਦੇ ਨੂੰ ਮਜ਼ਬੂਤੀ ਵੱਲ ਨੂੰ ਲਿਜਾਂਦਾ ਵੀ ਕਈ ਵੀ ਉਹਨੇ ਜਾਣਾ ਨਹੀਂ ਚੜ੍ਹਨੀ ਜਾਂ ਨਹੀਂ ਕਰਨਾ, ਉਹ ਕਰ ਉਹਨੇ ਲੈਣਾ। ਏਦਾਂ ਹੀ ਇਹ ਆ ਵੀ ਮੈਨੂੰ ਮਾਰ ਦੇਣਾ ਮੈਂ ਮਰ ਜਾਣਾ ਮੈਂ ਕਹਿੰਦਾ ਬੰਦਾ ਹੈ, ਅੰਦਰ ਉਹਦੇ ਕਿਤੇ ਦੇਖਿਆ ਜਾਵੇ ਨਾ ਅੰਦਰ ਉਹਦਾ ਇਹ ਮੰਨਦਾ ਵੀ ਹਾਂ ਇਹ ਮਾਰ ਦੇਣਾ ਖਾਲਾ ਜੀ ਦਾ ਵਾੜਾ। ਉਹਨੂੰ ਆਪਾਂ ਹੁਣ ਕੋਈ ਬੰਦਾ ਕਹਿ ਦੇਵੇ ਕਿ ਉਹਨੂੰ ਪਤਾ ਸੀ ਵੀ ਇਹਨੇ ਗੋਲੀ ਚਲਾ ਦੇਣੀ ਆ, ਤੇ ਫਿਰ ਉਹ ਮੂਰਖ ਤਾਂ ਹੈ ਨੀ ਜਿਹੜਾ ਵਾਰ ਵਾਰ ਕਹੀ ਜਾਂਦਾ ਸੀ ਮਾਰ ਦੇ ਮੈਨੂੰ। ਉਹਨੂੰ ਪਤਾ ਸੀ ਵੀ ਨਹੀਂ ਇਹ ਚਲਾ ਸਕਦਾ, ਉਹਨੂੰ ਪਤਾ ਸੀ ਵੀ ਇਹ ਚਲਾ ਨੀ ਸਕਦਾ, ਇਹ ਇੰਨੀ ਜੋਗਾ ਹੀ ਨੀਗਾ ਬਸ ਵਿਖਾਉਣ ਵਾਲੇ ਆ, ਇਹ ਚਲਾ ਨੀ ਸਕਦੇ, ਤਾਂ ਹੀ ਉਹ ਜ਼ੋਰ ਦੇ ਕੇ ਕਹਿੰਦਾ ਇਹ ਮਾਰ ਫੇ ਮਾਰ ਫੇ। ਤੇ ਜੇ ਉਹਨੂੰ ਪਤਾ ਹੁੰਦਾ ਕਿ ਮਾਰ ਸਕਦਾ ਵਾ, ਉਹ ਏਡਾ ਮੂਰਖ ਕੋਈ ਨੀ, ਫੇਰ ਵੀ ਉਹਨੂੰ ਕਹਿੰਦਾ ਜਾ ਮਾਰ ਦੇ ਮੈਨੂੰ, ਏਦਾਂ ਨੀ ਹੁੰਦਾ। ਹੁਣ
2: ਹਾਂ
1: ਵੀ ਇਹਦੇ ਚ ਹਿੰਮਤ ਨੀ, ਇਹ ਬਸ ਇਹ ਵਿਖਾਉਣ ਵਾਲੇ ਆ, ਇਹ ਚਲਾਉਣ ਵਾਲੇ ਨੀ, ਜਾਂ ਤਾਂ ਉਹਨੇ 5-7 ਬੰਦੇ ਮਾਰੇ ਹੁੰਦੇ ਫੇਰ ਤੇ ਆਪਾਂ ਕਹਿ ਸਕਦੇ ਵੀ ਇਹਨੇ ਪਹਿਲਾਂ ਵੀ ਬੰਦੇ ਮਾਰੇ ਆ, ਫੇਰ ਤੇ ਉਹ ਇੰਨੀ ਗੱਲ ਕਹਿ ਹੀ ਨੀ ਸਕਦਾ ਸੀ ਵੀ ਮਾਰਦੇ, ਮੈਨੂੰ ਵੀ ਉਹਨੂੰ ਪਤਾ ਇਹਦਾ ਪਹਿਲਾਂ ਵੀ ਮਾਰੇ, ਮਾਰੇ ਮੈਨੂੰ ਵੀ ਸਕਦਾ। ਇਸ ਕਰਕੇ ਬੰਦੇ ਨੂੰ ਪਤਾ ਹੈ ਗਿੱਦੜ ਧਮਕੀਆਂ ਦਿੰਦੇ ਆ, ਡਰਾਉਣ ਵਾਲੇ ਆ, ਇਹ ਮਾਰਨ ਵਾਲੇ ਨੀ, ਪਰ ਪਤਾ ਨੀ ਸੀ ਉਹਨੂੰ ਸੱਚੀ ਮਾਰ ਦੇਣਾ।
2: ਪਰ ਤੁਸੀਂ ਤਾਇਆ ਜੀ ਤੁਸੀਂ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ, ਸਾਰਿਆਂ ਨੇ ਦੇਖੀ ਆ, ਤੁਸੀਂ ਦੇਖੋ ਉਹ ਬੰਦੇ ਦੀ ਬੋਡੀ ਲੈਂਗੁਏਜ ਦੇਖੀ, ਜਦੋਂ ਉਹਨੂੰ ਫੋਨ ਆਇਆ ਜਾਂ ਉਹਨੇ ਕੰਨ ਨੂੰ ਫੋਨ ਲਾਇਆ ਤਾਂ ਇੱਕੋ ਦਮ ਉਹ ਕੋਨਫੀਡੈਂਸ ਚ ਆ ਗਿਆ ਕਾਲ ਆਉਣ ਤੋਂ ਬਾਅਦ।
1: ਨਹੀਂ ਨਹੀਂ ਉਹ
2: ਬਾਅਦ ਮਾਰ ਕੇ ਵੀ ਬਾਜ਼ਾਰ ਦੇ ਵਿੱਚ ਦੇਖੋ ਕਿੱਦਾਂ ਡੱਡਰ ਹੋ ਕੇ ਘੁੰਮਿਆ ਉਹ, ਜਿਹਦਾ ਬੰਦਾ ਭਾਈ ਦਾ।
1: ਉਹ ਅਸਲ ਦੇ ਵਿਚ ਨਾ ਇਹ ਗੱਲ ਤੇ ਸਾਰੇ ਕਾਫੀ ਕਹਿੰਦੇ ਆ ਵੀ ਫੋਨ ਤੇ ਜਿਹਨਾਂ ਗੱਲ ਕੀਤੀ ਆ ਉਹਦਾ ਨੰਬਰ ਲੱਭਣਾ ਚਾਹੀਦਾ ਕਿ ਉਹਦਾ ਉਹ ਕੀ ਨੰਬਰ ਵਾ ਵੀ ਉਹਦੇ ਬਾਰੇ ਪਤਾ ਪਤਾ ਕਰਨਾ ਚਾਹੀਦਾ ਵੀ ਕਿਹਨੂੰ ਉਹਨੇ ਫੋਨ ਕੀਤਾ ਮਾਰਨ ਤੋਂ ਕੁਝ ਸਮੇਂ ਪਹਿਲਾਂ। ਫਿਰ ਜਿਹਨੇ ਭਰੋਸਾ ਦਵਾਇਆ ਵੈਸੇ ਤੇ ਉਹ ਵੀ ਬੰਦਾ ਮੂਰਖ ਮੈਂ ਸਮਝਦਾ, ਜੇ ਕਿਸੇ ਨੇ ਕਹਿ ਵੀ ਦਿੱਤਾ ਨਾ ਤੂੰ ਮਾਰ ਦੇ ਮੈਂ ਬੈਠਾ, ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਬੰਦਾ ਮਾਰ ਕੇ ਭਾਵਾਂ ਰੱਬ ਵੀ ਬੈਠਾ ਵੀ ਨਾ ਨਰਿੰਦਰ ਮੋਦੀ ਵੀ ਕਹਿ ਦੇ ਮੈਂ ਤੇਰੇ ਨਾਲ ਆ, ਤੇ ਭਾਈ ਸਮਾਜ ਦੇ ਵਿੱਚ ਮਾਰਿਆ ਹੋਇਆ ਨਾ ਉਹਨੂੰ ਸਜ਼ਾ ਮਿਲਣੀ ਮਿਲਣੀ ਆ।
2: ਦੁਨੀਆਂ ਨਾ ਦੁਨੀਆਂ ਬਹੁਤ ਚੌਸਤਾ ਹੋ ਸਕਦਾ ਉਹ ਬੰਦਾ ਚਾਹੁੰਦਾ ਹੀ ਹੋਵੇ ਇਹਦੇ ਹੱਥੋਂ ਇਹ ਕਾਂਡ ਕਰਾਉਣਾ।
1: ਹਾਂ ਇਹ ਇਹ ਹੋ ਸਕਦਾ ਕਿ ਉਹ ਇਹ ਕਿਉਂਕਿ ਰੋਕਦਾ ਸੀ ਉਹਨੂੰ ਇਹ ਆ ਵੀ ਉਹਨੂੰ ਇਹ ਆ ਵੀ ਉਹ ਬੰਦਾ ਮਰ ਜੂਗਾ ਇਹ ਆਪੇ ਜੇਲਾਂ ਭਗਤੂ ਸਾਡਾ ਕੀ ਲੱਗਦਾ ਏ। ਇਹ ਵੀ ਤੇਰੀ ਗੱਲ ਠੀਕ ਆ,
2: ਹੋ ਸਕਦਾ ਤਾਂ ਜੀ ਕੋਈ ਬੰਦਾ ਹੀ ਉਸ ਲੈਵਲ ਦਾ ਹੋਵੇ ਵੀ ਜਿਹੜਾ ਜਿਹਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹੋਣ ਵੀ ਇਹਦੇ ਹੱਥੋਂ ਉਹਨੂੰ ਮਰਵਾ ਦਿਓ ਤੇ ਇਹਨੂੰ ਅਸੀਂ ਚੋਪੜ ਦੇਣਾ ਮੁੜ ਕੇ
1: ਏਦਾਂ ਹੀ ਕੁਛ ਏਦਾਂ ਦਾ ਹੀ ਆ। ਤੇਰੀ ਗੱਲ ਬਿਲਕੁਲ ਠੀਕ ਆ, ਦੇਖੋ ਕਿਉਂਕਿ ਸਮਾਜ ਦੇ ਵਿੱਚ ਨਾ
2: ਮਾਂ ਪਿਓ ਨੇ ਪੁੱਤ ਗਵਾ ਲਿਆ
1: ਹਨਾ,
2: ਜਵਾਕਾਂ ਨੇ ਪਿਓ ਗਵਾ ਲਿਆ, ਇਹ ਕੁਛ ਨੀ ਪਾਨਾ ਇੱਥੇ ਧਰਨੇ ਤੁਰਨੇ ਸਭ ਚੱਕ ਹੋ ਜਾਣੇ ਆ ਸਭ ਤਾਇਆ ਜੀ ਦੇਖੋ ਮਹੀਨੇ ਨੂੰ ਕੁਛ ਹੋਰ ਆ ਜਾਣਾ ਆਹ ਵੋਟਾਂ ਵਾਟਾਂ ਪਹਿਲਾਂ ਮੁੰਡਾ ਸਾਰਾ ਭੁੱਲੇ ਭੁੱਲ ਜਾਣਾ, ਪਰ ਗੱਲ ਇਹ ਆ ਵੀ ਉਹ ਜਿਹੜੇ ਪਰਿਵਾਰ ਨੂੰ ਦੁੱਖ ਲੱਗ ਗਿਆ ਉਹ ਨੀ ਭੁੱਲਣਾ ਹੁੰਦਾ।
1: ਉਹਨਾਂ ਕਿ ਭੁੱਲ ਸਕਦਾ ਹੀ ਨੀਗਾ ਜਿਹਨਾਂ ਦਾ ਜਵਾਨ ਪੁੱਤ ਚਲ ਗਿਆ। ਦੇਖੋ ਮੈਂ ਕਹਿੰਦਾ ਹੁੰਦਾ ਦੋ ਮੌਤਾਂ ਸਭ ਤੋਂ ਪੈਣੀਆਂ, ਸਭ ਤੋਂ ਮਾੜੀ ਮੌਤ ਜਿਹੜੀ ਆ ਇਹ ਪਹਿਲੀ ਮੌਤ ਆ। ਪਹਿਲੀ ਤੇ ਗੱਲ ਵੀ ਨਿਆਈ ਮੌਤ ਮਰਨਾ ਸਭ ਤੋਂ ਮਾੜਾ, ਜਿਹਦੇ ਵਿੱਚੋਂ ਸਭ ਤੋਂ ਭੈੜੀ ਇੱਕ ਮੌਤ ਵਾ। ਦੇਖੋ ਇੱਕ ਮੌਤ ਆ ਜਿਹੜੀ ਹਾਦਸੇ ਚ ਹੋਵੇ ਨਿਆਈ ਮੌਤ, ਉਹਦੇ ਵਿੱਚ ਕਿਸੇ ਦਾ ਕੋਈ ਮੈਂ ਸਮਝਦਾ ਵੀ ਉਹ ਵੀ ਇੱਕ ਭਾਣਾ ਬੰਦਾ ਮੰਨ ਲੈਂਦਾ ਵੀ ਹਾਦਸਾ ਹੋ ਗਿਆ ਬੰਦੇ ਦਾ ਕੋਈ ਕਸੂਰ ਨੀ। ਦੂਜੀ ਸਭ ਤੋਂ ਭੈੜੀ ਮੌਤ ਹੈ ਆਤਮ ਹੱਤਿਆ ਕਰ ਲੈਣੀ, ਉਹ ਵੀ ਕਿਤੇ ਹੱਦ ਤੱਕ ਆਪਾਂ ਕਹਿ ਸਕਦੇ ਕਿ ਬੰਦਾ ਜ਼ਿੰਦਗੀ ਚੋਂ ਅੱਕ ਗਿਆ, ਉਹਨੇ ਆਪਣੇ ਆਪ ਹੀ ਮੰਨ ਲਿਆ ਕਿ ਮੈਂ ਹੁਣ ਜੀ ਨਹੀਂ ਸਕਦਾ, ਜਾਂ ਉਹ ਹਾਰ ਗਿਆ ਤੇ ਉਹਨੇ ਆਪਣੇ ਸਵੈਮ ਨੂੰ ਮੌਤ ਚ ਲੈ ਲਿਆ। ਤੇ ਸਭ ਤੋਂ ਮਾੜੀ ਹੈ ਜਿਹੜੀ ਕੋਈ ਕਿਸੇ ਨੂੰ ਮਾਰ ਗਿਆ, ਉਹ ਬੰਦਾ ਨਾ ਬਿਮਾਰ ਆ ਨਾ ਉਹਦੇ ਤੋਂ ਕੋਈ ਹਾਦਸਾ ਜਾਂ ਗਲਤੀ ਹੋਈ, ਨਾ ਉਹ ਆਪਣੀ ਮੌਤ ਮਰਨਾ ਚਾਹੁੰਦਾ, ਉਹ ਜੀਣਾ ਚਾਹੁੰਦਾ, ਉਹਨੂੰ ਕੋਈ ਹੋਰ ਮਾਰ ਗਿਆ, ਇਹਨੂੰ ਭੈੜੀ ਮੌਤ ਹੋਰ ਕੀ ਹੋ ਸਕਦੀ। ਸਹੀ ਗੱਲ ਤੇ ਇਹ ਮੌਤ ਹਲੇ ਆਤਮ ਹੱਤਿਆ ਵਾਲੀ ਵੀ ਚਲੋ ਨਹੀਂ ਪਰਿਵਾਰ ਨੂੰ ਭੁੱਲਦੀ, ਤੇ ਹਾਦਸੇ ਵਾਲੀ ਬੰਦਾ ਥੋੜਾ ਬਹੁਤਾ ਰੱਬ ਦਾ ਭਾਣਾ ਮੰਨ ਲੈਂਦਾ, ਜਿਹਨੂੰ ਕੋਈ ਮਰ ਗਿਆ ਨਾ ਉਹ ਤੇ ਜਰ ਹੀ ਨੀ ਬੰਦਾ ਸਕਦਾ, ਕਿਉਂਕਿ ਇਹ ਜਰਨੀ ਬੜੀ ਔਖੀ ਗੱਲ ਵੀ ਕੋਈ ਕਿਸੇ ਨੂੰ ਮਾਰ ਗਿਆ, ਉਹ ਵੀ ਸਾਡੇ ਬੰਦੇ ਨੂੰ ਕੋਈ ਮਾਰ ਕੇ ਚਲ ਗਿਆ।
2: ਦੇਖਿਓ ਹੁਣ ਤਾਂ ਜੀ ਜਿਹੜੇ ਵੇਚਦੇ ਪੁੱਜਦੇ ਨਾ ਉਹਨਾਂ ਦਾ ਤਾਂ ਹੁਣ ਹੋਰ ਕਿਆ ਖੁੱਲ ਜਾਣਾ ਵੀ ਹੁਣ ਤਾਂ ਰਿਹਾ ਹੀ ਕੋਈ ਨੀ।
1: ਦੇਖੋ ਪਹਿਲਾਂ ਤਾਂ ਥੋੜਾ ਜਿਹਾ ਕੰਮ ਟੈਟ ਹੋਣਾ, ਪਹਿਲਾਂ ਥੋੜੀ ਜਿਹੀ ਸਖਤੀ ਕਰਨੀ ਦੋ ਚਾਰ ਦਿਨ ਨਾ, ਜਿਹੜੇ ਵੇਚਣ ਵੂਚਣ ਵਾਲੇ ਆ ਉਹ ਹਲੇ ਉਹਨਾਂ ਨੇ ਜਵਾਬ ਹੀ ਦੇ ਦੇਣੇ ਲੈਣ ਵਾਲਿਆਂ ਨੂੰ। ਬਾਕੀ ਇਹ ਵੀ ਆਪ ਤੇਰੀ ਗੱਲ ਹੁਣ ਕੋਈ ਵਿਕੀ ਵੀ ਜਾਣੇ ਜਿਹਨਾਂ ਨੇ ਕੋਈ ਕਈਆਂ ਨੂੰ ਫਰਕ ਹੀ ਨਹੀਂ, ਜਿਹੜੇ ਲਾਗੇ ਛਾਗੇ ਉਸ ਸ਼ਹਿਰ ਦੇ ਵਸਨੀਕ ਆ ਉਸ ਸ਼ਹਿਰ ਚ ਬੰਦ ਹੋਜੂ ਪੰਜ ਸੱਤ ਦਿਨ, ਬਾਕੀ ਥਾਈ ਆਏ ਗਵਾਈ ਤੇ ਚੱਲੀ ਜਾਣਾ ਵਾ, ਤੇ ਉਹ ਬਾਅਦ ਚ ਫੇਰ ਤੇਰੀ ਗੱਲ ਹੁਣ ਝਾਕਾ ਹੋਰ ਖੁੱਲ ਜਾਣਾ। ਹਲੇ ਤੇ ਜਿਹਨੂੰ ਰੋਕਦੇ ਸੀ ਜਾਂ ਉਸ ਏਰੀਏ ਦੇ ਬੰਦਿਆਂ ਨੂੰ ਉਹਨਾਂ ਨੂੰ ਸਗੋਂ ਹੋਰ ਮੌਜ ਲੱਗ ਜਾਣੀ ਆ। ਪਰ ਇਹ ਆ ਕਿਸੇ ਨੇ ਇਹ ਵੀ ਗੱਲ ਕਹੀ ਸੀ, ਉਹ ਕਹਿੰਦਾ ਵੀ ਦੁਨੀਆਂ ਖਾਂਦੀ ਆ ਖਾਣ ਦਿਓ, ਮਰਦੀ ਆ ਮਰਨ ਦਿਓ, ਤੁਸੀਂ ਆਪਣੇ ਬੱਚਿਆਂ ਨੂੰ ਬਚਾਓ। ਉਹਦਾ ਵਿਚਾਰੇ ਦਾ ਇਹ ਸੀ ਵੀ ਜੇ ਅੱਗ ਲੱਗੀ ਜੰਗਲ ਚ ਤੇ ਘਰ ਤਾਂ ਸਾਡਾ ਵੀ ਵਿੱਚੇ ਹੀ ਆ, ਦੇਖਿਆ ਜਾਵੇ। ਸੋਚ ਤੋਂ ਉਹਦੀ ਠੀਕ ਸੀ ਵੀ ਅੱਖਾਂ ਚ ਮਟੀਰੀਅਲ ਕਿਹੜਾ ਸਾਡੇ ਘਰ ਨੂੰ ਅੱਗ ਲੱਗੀ, ਪਰ ਜੰਗਲ ਚ ਅੱਗ ਲੱਗੀ ਆ ਤੇ ਘਰ ਵਿੱਚ ਤਾਂ ਆਪਣਾ ਵੀ ਆ ਹੀ ਜਾਣਾ। ਸਹੀ ਗੱਲ। ਇਸ ਕਰਕੇ ਉਹ ਆਪਣੀ ਸੋਚ ਦੇ ਹਿਸਾਬ ਨਾਲ ਵਿਚਾਰਾ ਚੱਲਦਾ ਸੀ, ਚਲੋ ਮਾੜਾ ਹੋਇਆ ਬਹੁਤ ਜ਼ਿਆਦਾ, ਪਰ ਇਹ ਜਿਹੜਾ ਹੁਣ ਪਿਛਲੇ ਪੰਜਾਂ ਸੱਤਾਂ ਸਾਲਾਂ ਤੋਂ ਹੀ ਲਾ ਲਾ, ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਜਿੰਨੀਆਂ ਗੋਲੀਆਂ ਜਾਂ ਜਿੰਨੇ ਮਰਡਰ ਹੁਣ ਹੁੰਦੇ ਆ, ਮੈਂ ਕਦੇ ਜ਼ਿੰਦਗੀ 'ਚ ਨਹੀਂ ਸੀ ਵੇਖੇ। ਸਹੀ ਗੱਲ। ਸਭ ਤੋਂ ਵੱਧ ਆ ਜਿਹੜਾ ਗੋਲੀ ਵਾਲਾ ਨਾ, ਇਹ ਹਰ ਦੂਜੇ ਤੀਜੇ ਦਿਨ ਹੀ ਵੇਖਣ ਨੂੰ ਮਿਲਦਾ ਗੋਲੀਆਂ ਮਾਰ ਕੇ ਭੱਜ ਗਿਆ, ਗੋਲੀਆਂ ਮਾਰ ਕੇ। ਇੰਨਾ ਆਮ ਹੋ ਗਿਆ ਇਹ ਕੰਮ, ਡਰ ਹੀ ਹੈ ਨੀ ਦੁਨੀਆਂ ਨੂੰ ਕਿਸੇ ਦਾ ਵੀ ਮੈਂ ਜੇਲ੍ਹ ਚ ਰਹਿ ਜੂੰਗਾ ਜਾਂ ਮੈਨੂੰ ਪਤਾ ਨੀ ਕਿਉਂ ਵੀ ਇਹ ਇੰਨੀ।
2: ਪਹਿਲੀ ਤਾਂ ਗੱਲ, ਜਿੰਨੇ ਮਰਡਰ ਹੋਏ ਆ ਕਿਸ ਨੇ ਲੜਕਾਰ ਕੇ ਕੀਤਾ, ਸਭ ਪਿੱਠ ਪਿੱਛੇ ਮਾਰਿਆ। ਹੁਣ ਤੁਸੀਂ ਮੰਨ ਲਓ, ਇੱਥੋਂ ਮੰਨ ਲਓ ਮੈਂ ਆਪਦਾ ਟਰੱਕ ਖੜਾ ਕੇ ਘਰੇ ਜਾ ਰਿਹਾ ਹਨਾ, ਤੇ ਮੇਰੀ ਕੋਈ ਸਕੀਮ ਲਾਈ ਬੈਠਾ ਤੇ ਮੈਂ ਗੱਡੀ ਦੀ ਬਾਰੀ ਨੂੰ ਹੱਥ ਪੈ ਤੇ ਅਗਲਾ ਪਿੱਛੋਂ ਲਿਆ ਕੇ ਮੇਰੇ ਗੋਲੀ ਮਾਰੇ, ਮੈਨੂੰ ਤਾਂ ਪਤਾ ਹੀ ਨੀ ਗਾ।
1: ਨਹੀਂ ਉਹ ਤੇ ਤੇਰੀ ਗੱਲ ਸੱਚੀ ਆ, ਉਹਦੇ ਵਿੱਚ ਹੁਣ ਦੇਖੋ ਉਹਦੇ ਜੇ ਤੇ ਫਿਰ ਜ਼ੋਰ ਵੀ ਕੋਈ ਨੀ, ਉਹ ਕੋਈ ਮਾੜਾ ਜਿਹਾ ਕੋਈ 20-25 ਕਿਲੋ ਵਾਲਾ ਬੰਦਾ ਮਾਰ ਸਕਦਾ।
2: ਬਾਈ ਭਲਾ ਤੁਹਾਡੇ ਬਾਈ ਬਾਈ ਇੰਜ ਦੇ ਡੋਲੇ ਹੁਣ ਅਗਲੇ ਨੇ ਲਿਆ ਕੇ ਕੱਟੇ ਦੇ
1: ਅੱਗੇ ਜਿੱਦਾਂ ਡਾਂਗਾ ਵਾਲਾ ਹੁੰਦਾ ਸੀ ਵੀ ਕੋਈ ਡਾਂਗਾ ਮਾਰੂ ਤਾਂ ਤਕੜਾ ਬੰਦਾ ਭਾਈ ਜਿੱਤ ਜਾਊਗਾ, ਮਾੜਾ ਖਾਊਗਾ ਤਕੜਾ ਮਾਰੂ, ਇਹ ਤੇ ਤਕੜੇ ਮਾੜੇ ਵਾਲਾ ਤੇ ਕੰਮ ਹੀ ਕੋਈ ਨੀ। ਮਾੜਾ ਹਾਲ ਬਣੀ ਜਾਂਦਾ, ਏਦਾਂ ਹੋਣਾ ਨਹੀਂ ਚਾਹੀਦਾ, ਬਹੁਤ ਇਹ ਚੀਜ਼ ਬੁਰੀ ਆ। ਆਉਣ ਵਾਲੇ ਸਮੇ ਚ ਜੇ ਕੰਟਰੋਲ ਨਾ ਹੋਈ ਤੇ ਹਾਲ ਜਿਵੇਂ ਕਿਸੇ ਸਮੇਂ ਦੇ ਵਿੱਚ ਅਫਗਾਨਿਸਤਾਨ ਦਾ ਵੀ ਐਸਾ ਹਾਲ ਸੀ, ਕੁਝ ਐਸੇ ਮੁਲਕ ਹੈਗੇ ਆ ਜਿਨ੍ਹਾਂ ਦੀਆਂ ਹਾਲਤਾਂ ਐਸੀਆਂ ਵੀ ਜਿੱਥੇ ਬੰਦੇ ਨੂੰ ਮਾਰ ਦੋ ਤੇ ਕੋਈ ਪੁੱਛ ਪੜਤਾਲ ਹੀ ਨੀ, ਕੋਈ ਪੁੱਛਦਾ ਹੀ ਨੀ ਕਿਹਨੇ ਕਿਹਨੂੰ ਮਾਰਤਾ, ਏਦਾਂ ਦਾ ਰਾਜ। ਹਾਂ
2: ਉਹੀ ਹਾਲ ਹੋਇਆ ਪਿਆ,
1: ਉਹੀ ਹਾਲ ਆ ਵੀ ਕਿਸੇ ਨੂੰ ਮਾਰ ਦੋ, ਕੋਈ ਪੁੱਛ ਪੜਤਾਲ ਹੀ ਨਹੀਂ ਇੱਥੇ। ਹਾਂ ਹੁਣ ਮਾਰਨ ਵਾਲੀ ਕੋਈ ਗੱਲ ਥੋੜੀ, ਉਹਨੇ ਤੈਨੂੰ ਕਿਹਾ ਵੀ ਤੂੰ ਵੇਚਦਾ ਵਾ ਤੇ ਤੂੰ ਕਿਹਾ ਭਾਈ ਵੀ ਮੈਂ, ਤੂੰ ਗਲਤੀ ਮੰਨ ਲਾ ਵੀ ਭਾਈ ਗਲਤੀ ਹੋ ਗਈ, ਮੈਂ ਤੂੰ ਹੋਰੇ ਦੇ ਮੂੰਹ ਤੇ ਇੱਕ ਵਾਰੀ ਵੀ ਨਹੀਂ ਆਇਆ ਵੀ ਗਲਤੀ ਹੋ ਗਈ।
2: ਦੇਖੋ ਮੈਂ ਚਾਹੇ ਤੁਸੀਂ ਮੈਨੂੰ ਗਲਤ ਕਿਹੋ, ਮੈਂ ਸੰਧੂ ਦੀ ਮੌਤ ਨੂੰ ਵੀ ਮੈਂ ਮਤਲਬ ਆਈ ਨੀ ਕਹਿੰਦਾ ਗਾ ਵੀ ਮਤਲਬ ਠੀਕ ਆ, ਉਹਨੂੰ ਤੁਸੀਂ ਸਮਝਾ ਲਓ ਬਹਿ ਕੇ ਗੋਲੀ ਯਾਰ,
1: ਬੇਅਦਬੀ ਕਰਦਾ ਵੀ ਗੁਰੂਆਂ ਨੂੰ ਗਾਲਾਂ ਕੱਢੇ ਮਾੜਾ ਬੋਲੇ, ਉਹ ਤਾਂ ਹੋ ਸਕਦਾ ਵੀ ਜਰਿਆ ਨਾ ਜਾਵੇ ਵੀ ਇਹ ਬਕਵਾਸ ਜ਼ਿਆਦੀ ਕਰਦਾ, ਚੁੱਪ ਹੀ ਨੀ ਕਰਨ ਤੇ ਆਉਂਦਾ ਤੇ ਆਪਾਂ ਕਹਿ ਸਕਦੇ। ਜਿਹਦਾ ਹੁਣ ਭਾਈ ਸਰੀਰ ਦੀ ਕਹਿ ਲੋ ਵੀ ਉਹਦੇ ਵਿਚ ਜੋ ਕੁਦਰਤੀ ਹਾਰਮੋਨੀ ਐਸੇ ਆ ਤੋ ਉਹ ਜਿਹੜੇ ਉਹ ਢੰਗ ਤਰੀਕੇ ਜਾ ਉਹ ਕਰਦਾ ਤੇ ਉਹਦੇ ਚ ਹੁਣ ਉਹਦਾ ਕਸੂਰ ਥੋੜਾ ਜਾਣ ਬੁਝ ਕੇ ਤੇ ਉਹ ਕਰਦਾ ਨੀ, ਇਹ ਤੇ ਬੇਬੁਨਿਆਦੀ ਆ। ਕਿਉਂ ਹੁਣ ਬਾਹਰਲੇ ਮੁਲਕਾਂ ਦੇ ਵਿਚ ਜਿੰਨੇ ਵੀ ਆਹ ਸਮਲਿੰਗੀ ਆ ਇਹ ਸ਼ਰੇਆਮ ਪਰੇਡਾਂ ਕਰਦੇ ਆ, ਸੜਕਾਂ ਤੇ ਆ ਕੇ ਨੱਚਦੇ ਆ, ਆਪਦੇ ਨਾਲ ਦੇ 100-100, 200-200 ਬੰਦਾ ਲੈ ਕੇ ਤੇ ਟੱਪਦੇ ਆ, ਜਸ਼ਨ ਮਨਾਉਂਦੇ ਆ, ਬੀਰਾਂ ਪੀਂਦੇ। ਹੁਣ ਏਦਾਂ ਦੇ ਉੱਥੇ ਗੋਲੀਆਂ ਭਰਾ ਦੇਣ ਵੀ ਚੱਕਦੇ ਹੋ ਸਾਰੇ ਜਿੰਨੇ ਵੀ ਏਦਾਂ ਦੇ ਆ, ਉਹ ਕਹਿੰਦੇ ਵੀ ਤੁਹਾਡੀ ਆਪਣੀ ਇੱਛਾ ਭਾਈ, ਉਹਦੇ ਨਾਲ ਤੁਹਾਡੇ ਸਮਾਜ ਨੂੰ ਕੋਈ ਨੀ। ਹੁਣ ਮੰਨ ਲਾ ਵੀ ਤੇਰੇ ਮੁੰਡੇ ਨੂੰ, ਤੇਰੇ ਬੱਚੇ ਨੂੰ ਜਾਂ ਦੀਪੇ ਦੇ ਬੱਚੇ ਨੂੰ ਉਹ ਸਮਲਿੰਗੀ ਦਾ ਕੀ ਨੁਕਸਾਨ ਆ ਬਈ, ਉਹਨੂੰ ਵੇਖ ਕੇ ਉਹ ਤਾਂ ਨੀ ਸਮਲਿੰਗੀ ਹੋ ਜਾ ਲਿਆ। ਇਹ ਤੇ ਕੁਦਰਤੀ ਸਰੀਰ ਤੇ ਮਾਨਸਿਕ ਦੀ ਸਥਿਤੀ ਆ, ਇਹ ਕੋਈ ਲਾਗਤ ਹੈ ਨੀ ਵੀ ਲਾਗਾ ਲੱਗ ਜੂਗਾ ਭਾਈ ਜੀ ਉਹ ਦੇਖੂਗਾ ਤੇ ਉਹ ਵੀ ਇਹਨਾਂ ਕੰਮਾਂ ਤੇ ਹੋ ਜੂ।
2: ਭਾਈ ਅਸਲ ਵਿੱਚ ਨਾ ਗੱਲ ਪਤਾ ਕੀ ਹੋਈ ਵੀ
1: ਆਪਣੇ
2: ਪੰਜਾਬ ਚ ਖਾਸ ਕਰਕੇ
1: ਜੀ,
2: ਮਤਲਬ ਹਰ ਇੱਕ ਜਿਹੜਾ ਮੁੰਡਾ 20-25 ਸਾਲ ਦਾ ਨਾ ਉਹਨੂੰ ਇਹ ਮਨ ਦੇ ਵਿੱਚ ਵਹਿਮ ਪੈ ਗਿਆ ਵੀ ਸਾਡਾ ਨਾਮ ਬਣੇ, ਕਿਸੇ ਨੂੰ ਚੁੱਪ ਦੇਵੇ ਮਾਰ ਕੇ ਲੋਕ ਦਿਖਾਉਣ ਕਰਨ। ਪਰ ਯਾਰ ਹੁਣ ਆਪਾਂ ਜਿਹੜੇ ਤੂੰ ਪਹਿਲਾਂ ਸੀਗੇ ਦੇਖ ਲੈ ਕਿੰਨੇ ਬੰਦੇ ਹਨਾ ਜਿਨ੍ਹਾਂ ਦੇ ਨਾਮ ਬਣਾਏ, ਜਿਨ੍ਹਾਂ ਨੇ ਉਹਨਾਂ ਨਾਲ ਕੀ ਹੋਇਆ, ਗੋਲ ਵੀ ਬੱਜੀ ਉਹਨਾਂ ਦੇ, ਉਹਨਾਂ ਦਾ ਘਰਦਿਆਂ ਨੂੰ ਜਾ ਕੇ ਪੁੱਛੋ ਤਾਂ ਸਹੀ ਇੱਕ ਵਾਰੀ।
1: ਮੈਂ ਤੁਹਾਨੂੰ ਦੱਸਦਾ ਜਿਹੜਾ ਤੇ ਹੋਵੇ ਆਪਣੀ ਸੁਰਤ ਚ ਉਹ ਇਹ ਕੰਮ ਕਰੂ, ਜਿਹੜੇ ਨਸ਼ਾ ਪਤਾ ਖਾ ਕੇ ਰਹਿੰਦੇ ਬੇਸੁਰਤ ਉਹਨਾਂ ਨੂੰ ਨਾ ਤੇ ਨਸ਼ੇ ਤੋਂ ਬਿਨਾਂ ਨੀਂਦ ਆਉਣੀ ਆ। ਹੁਣ ਭਾਈ ਜੀ ਆਪਣੇ ਕੋ ਗਨਾਹ ਹੋ ਜਾਏ ਨਾ ਕਿਸੇ ਬੰਦੇ ਦਾ ਮਾੜਾ ਹੋ ਜਾਏ ਤੇ ਸਾਨੂੰ ਤਾਂ ਨੀ ਨੀਂਦ ਆਉਂਦੀ। ਉਹ ਤਾਂ ਬੰਦੇ ਉਹਨਾਂ ਨੇ ਮਾਰੇ ਹੁੰਦੇ ਆ, ਕਈਆਂ ਤੋਂ ਪੈਸੇ ਖੋਏ ਹੁੰਦੇ ਆ, ਕਈ ਕੁਛ ਉਹਨਾਂ ਲੁੱਟਿਆ ਹੁੰਦਾ ਵਾ, ਉਹਨਾਂ ਨੂੰ ਨਸ਼ੇ ਬਿਨਾਂ ਕਿੱਥੋਂ ਨੀਂਦ ਆ। ਜੋ ਨਸ਼ੇ ਚੋਂ ਗਲਤਾਨ ਰਹਿੰਦੇ ਆ ਤੇ ਗਲਤਾਨ ਰਹਿ ਕੇ ਉਹਨਾਂ ਨੂੰ ਲੱਗਦਾ ਵੀ ਰਾਜੇ ਹੀ ਅਸੀਂ ਆ, ਹੁਣ ਐਸੇ ਐਸੇ ਨਸ਼ੇ ਆ ਜੇ ਤੂੰ ਮੈਂ ਖਾ ਲਈਏ ਤੇ ਆਪਾਂ ਇਹ ਲੱਗਣਾ ਵੀ ਆਪਾਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਤਾਂ ਵਾ, ਉਹ ਸਾਡੇ ਲਈ ਹੈ ਕੀ ਆ, ਕੱਖ ਵੀ ਨੀ। ਏਦਾਂ ਦੇ ਵੀ ਨਸ਼ੇ ਹੈਗੇ ਆ, ਬੰਦੇ ਨੂੰ ਲੱਗਣ ਲਾ ਦਿੰਦੇ ਆ ਵੀ ਮੇਰੇ ਤੋਂ ਉੱਚਾ ਤੇ ਮੇਰੇ ਤੋਂ ਤਕੜਾ ਹੀ ਕੋਈ ਨਹੀਂ। ਇਹ ਤਾਂ ਜੀ ਹੈ, ਤੇ ਇਹ ਸਾਰੇ ਹੀ ਫਿਰ ਉਹਨਾਂ ਨਸ਼ਿਆਂ ਦੀ ਵਰਤੋਂ ਕਰਦੇ ਆ, ਕਿਉਂਕਿ ਦੇਖੋ ਜਦੋਂ ਲੱਖਾਂ ਹੀ ਰੁਪਈਏ ਤੁਹਾਨੂੰ ਆ ਗਏ ਕਿਸੇ ਤੋਂ ਮੰਗ ਕੇ, ਉੱਥੇ ਉਹਨਾਂ ਨੂੰ ਨਸ਼ਾ ਤੇ ਕਿਲੋਆਂ ਚ ਪਿਆ ਹੋਣਾ, ਕਿਲੋ ਤੋਂ ਸਾਰੀ ਉਮਰ ਨੀ ਮੁੱਕਣਾ ਉਹਨਾਂ ਨੂੰ। ਸਹੀ ਗੱਲ, ਮਾੜਾ ਜੀ ਮਾੜਾ। ਦੇਖੋ ਇਹ ਤੇ ਇੱਕ ਗੱਲ ਵਾ ਵੀ ਥੋੜੀ ਜੀ ਨਾ ਪੁਲਿਸ ਨੂੰ ਗੌਰਮੈਂਟ ਨੂੰ ਸਖਤੀ ਤੇ ਕਰਨੀ ਪਊਗੀ ਕੁਛ ਚੀਜ਼ਾਂ ਤੇ, ਜੇ ਚਾਹੁੰਦੇ ਆ ਵੀ ਆਪਣਾ ਮੁਲਕ ਦੇ ਹਾਲਾਤ ਬਾੜੇ ਨਾ ਹੋਣ, ਕੁਛ ਸਖਤੀਆਂ ਕਰਨੀਆਂ ਪੈਣਗੀਆਂ। ਹੁਣ ਤੇ ਗੈਂਗਸਟਰ ਪੁਲਿਸ ਵਾਲਿਆਂ ਨੂੰ ਮਾਰੀ ਜਾਂਦੇ ਆ ਤੇ ਫੇਰ ਆਮ ਦੁਨੀਆਂ ਕਿੱਥੇ ਰਹਿ ਜੂਗੀ। ਆ ਤੀਜੇ ਚੌਥੇ ਦਿਨ ਪੁਲਿਸ ਵਾਲਾ ਮਾਰਦੇ ਤੇ ਉਹਨਾਂ ਨੇ ਕਿਹਾ ਵਾ ਵੀ ਅਸੀਂ ਪੁਲਿਸ ਵਾਲੇ ਮਾਰਨੇ ਆ। ਹੁਣ ਤੁਸੀਂ ਦੱਸੋ ਵੀ ਜਦੋਂ ਤੁਸੀਂ ਇਹ ਹੀ ਕਹਿਤਾ ਵੀ ਉਹਨਾਂ ਦਾ ਜ਼ੋਰ ਅਜਮਾਈ ਆ ਵੀ ਪੁਲਿਸ ਵਾਲੇ ਮਾਰ ਕੇ ਅਸੀਂ ਇਹ ਸਾਬਤ ਕਰਨਾ ਵੀ ਸਾਡੇ ਤੋਂ ਤਕੜਾ ਹੀ ਕੋਈ ਨੀ। ਤੁਸੀਂ ਦੱਸੋ ਏਦੋਂ ਵੱਡਾ ਕੀ ਉਹਦਾ ਚੈਲੰਜ ਹੋ ਸਕਦਾ ਵੀ ਅਸੀਂ ਪੁਲਿਸ ਨੂੰ ਮਾਰਨਾ, ਜਦੋਂ ਪੁਲਿਸ ਮਰਜ਼ੀ ਆ ਤੇ ਆਮ ਦੁਨੀਆਂ ਤੇ ਫੇਰ ਸੋਚਦੀ ਆ ਵੀ ਇਹਨਾਂ ਦੇ ਕੋਲ ਹਥਿਆਰ ਆ, ਇਹਨਾਂ ਕੋਲ ਪਾਵਰ, ਇਹਨਾਂ ਕੋਲ ਸ਼ਕਤੀ, ਜਦੋਂ ਇਹਨਾਂ ਨੂੰ ਨੀ ਬਖਸ਼ਦੇ ਤੇ ਤੂੰ ਮੈਂ ਕਿਹੜੇ ਭਾਗਦੀ ਮੂੜੀ ਆ। ਖੌਫ ਐਸਾ ਪੈਦਾ ਕਰਨਾ ਕਿ ਤੂੰ ਮੈਂ ਜੇ ਫੋਨ ਆਵੇ ਤੇ ਆਪਾਂ ਉਹਨੂੰ ਜੋ ਕਹਿਣ ਉਹ ਕਰੀਏ। ਖੌਫ ਦਾ ਮਤਲਬ ਇਹ ਆ ਵੀ ਹੁਣ ਜਦੋਂ ਇਹਨਾਂ ਨੇ ਮਾਰਿਆ ਸਿੱਧੂ ਮੂਸੇਵਾਲਾ, ਜੇ ਕਿਸੇ ਕਲਾਕਾਰ ਨੂੰ ਫੋਨ ਕਰਕੇ ਕਹਿਣਗੇ ਵੀ ਸਾਨੂੰ ਕਰੋੜ ਰੁਪਈਆ ਚਾਹੀਦਾ, ਤੈਨੂੰ ਲੱਗਦਾ ਵੀ ਕਲਾਕਾਰ ਨਾ ਕਰ ਦੂ ਤੂੰ ਬਾਲਾ? ਉਹਨੂੰ ਕਹਿਣਾ ਭਾਈ ਜੀ ਉਹਨੂੰ, ਹਾਂ ਉਹਨੇ ਕਹਿਣਾ ਵੀ ਉਹਨੂੰ ਮਾਰਤਾ ਤੇ ਸੱਚ ਹੀ ਆ। ਤੇ ਜੇ ਕਿਤੇ ਧਮਕੀਆਂ ਹੀ ਆਉਂਦੀਆਂ ਹੁੰਦੀਆਂ ਤੇ ਕਲਾਕਾਰਾਂ ਨੇ ਵੇਰ ਨਾ ਹੀ ਜੋ ਮਰਜ਼ੀ ਕਰ ਲਾ ਹੀ ਦੇਣਾ, ਫਰਕ ਤਾਂ ਪੈ ਜਾਂਦਾ ਇਹਨਾਂ ਦੋਵਾਂ ਚੀਜ਼ਾਂ। ਹਾਂ ਉਹਨਾਂ ਨੇ ਇਹ ਮਾਰਨ ਦੇ ਨਾਲ ਜਦੋਂ ਕਿਸੇ ਕਲਾਕਾਰ ਨੂੰ ਧਮਕੀ ਦਿੰਦੇ, ਮੇਰੇ ਤੋਂ ਲਿਖ ਕੇ ਲੈ ਲਾ ਕਲਾਕਾਰ, ਉਦੋਂ ਹੀ ਪੈਸੇ ਦੇ ਦਿੰਦੇ ਹੁਣੇ, ਲੈ ਭਾਈ ਪਤਾ ਕੋਈ ਨੀ ਤੁਹਾਡਾ, ਜੋ ਤੁਸੀਂ ਉਹਨੂੰ ਮਾਰ ਸਕਦੇ ਤੇ ਸਾਨੂੰ ਵੀ ਮਾਰ ਸਕਦੇ ਆ। ਅਗਲਾ ਕਹਿੰਦਾ ਵੀ ਭਾਈ ਜਿੰਦਗੀ ਆ ਤੇ ਪੈਸੇ ਫੇਰ ਬਣਾ ਲਾਂਗੇ, ਮੌਤ ਕਿਹੜਾ ਇਹਨਾਂ ਨੂੰ ਨਸ਼ੇੜੇ ਜਾਣਾ, ਉਹਨਾਂ ਤੋਂ ਸਾਰਿਆਂ ਨੂੰ ਪੈਂਦਾ। ਸਹੀ ਗੱਲ, ਚਲੋ
2: ਮਾੜੀ ਗੱਲ ਘਾਟਾ
1: ਜ਼ਿਆਦਾ ਹਾਲ ਬੁਰੇ, ਜ਼ਿਆਦਾ ਹਾਲ ਬੁਰੇ ਕਰਤੇ ਨਸ਼ੇ ਪੱਤੇ ਨੇ, ਜੇ ਬੰਦਾ ਆਮ ਸੁਰਤ ਚ ਏਦਾਂ ਦੇ ਗਨਾਹ ਏਦਾਂ ਦੇ ਪੁੱਠੇ ਕੰਮ ਨਹੀਂ ਕਰਦਾ।
2: ਬਾਕੀ ਆਪਾਂ ਤਾਂ ਰਿਕੁਐਸਟ ਕਰਦੇ ਜਿੰਨੇ ਕ ਆਪਣੇ ਫਰੈਂਡ ਸਰਕਲ ਆ ਜਾਂ ਜਿੰਨੇ ਕ ਆਪਣੇ ਸੁਣਦੇ ਆ ਨਾ ਜਿਹੜੇ ਪੰਜਾਬ ਦੇ ਵਿੱਚ ਆ, ਤੁਸੀਂ ਆਪਦੇ ਆਪ ਨੂੰ ਨਾ ਜਾਂ ਆਪਣੇ ਅਕਾਊਂਟਾਂ ਦੇ ਉੱਤੇ ਬਹੁਤ ਜ਼ਿਆਦਾ ਗਲੋਰੀਫਾਈ ਨਾ ਕਰਿਆ ਕਰੋ
1: ਜੀ।
2: ਜਿੱਦਾਂ ਮੰਨ ਲਓ ਕਿ ਆਪਾਂ ਨਵੀਂ ਕਾਰ ਲਈ ਆਪਾਂ ਪਾ ਦਿੰਦੇ ਹਾਂ, ਉਹ ਇੱਥੋਂ ਹੀ ਬੰਦੇ ਨੂੰ
1: ਨਹੀਂ ਨਹੀਂ ਇੱਥੋਂ ਫੜਦੇ ਆ।
2: ਕਿਹਦੀ ਨਿਗਾਹ ਤੁਹਾਡੇ ਤੇ ਆ ਨਾ, ਅਗਲਾ ਮੁੜ ਕੇ ਫੋਨ ਲਾ ਕੇ ਬਹਿ ਜੇ ਵੀ ਮੈਨੂੰ ਦੇ 5 ਲੱਖ।
1: ਦੇਖੋ ਮੈਂ ਤੇ ਪਹਿਲਾਂ ਕਿਹਾ ਵੀ ਆ ਜਿੰਨੇ ਆ ਕਿ ਵੀ ਆ ਮਾਰੀਆਂ ਕੁੜੀਆਂ 5-7 ਜਿਹੜੀਆਂ ਇਹਦੇ ਵਿੱਚੋਂ ਮੋਟੀਆਂ ਆ, ਇੱਕ ਅਗਨੀਹੋਤਰੀ ਸੀ ਜਿਹਦਾ ਨਾਮ ਪਤਾ ਨੀ ਕੀ ਸੀ, ਉਹ ਇੱਕ ਆ ਸੀ, ਇਹ ਸਾਰੇ ਜਿਹੜੀਆਂ ਜਾਂ ਮੈਡ ਸੰਧੂ ਸਾਰੇ ਇੰਟਰਨੈਟ ਤੇ ਰੌਲਾ ਪਾਉਂਦੇ ਸੀ, ਦਿਖਾਵਾ ਕਰਦੇ ਸੀ। ਤੈਨੂੰ ਕੀ ਲੱਗਦਾ ਵੀ ਮੈਡ ਸੰਧੂ ਜੇ ਆਪਣੇ ਘਰ ਚ ਆਪਣੀ ਜ਼ਿੰਦਗੀ ਜੀਂਦਾ ਜਿੱਦਾਂ ਦੀ ਵੀ ਪਵਾਂ, ਆਹ ਕੋਈ ਕਰਦਾ? ਸੋਸ਼ਲ ਮੀਡੀਆ ਤੇ ਨਾ ਆਉਂਦਾ, ਕਿਸੇ ਨੇ ਜਾਣਨਾ ਸੀ, ਕਿਸੇ ਨੂੰ ਗੋਲੀ ਨੀ ਮਾਰਨੀ।
2: ਜਿਹੜੀ ਮੇਰੀ ਸਿੱਖ ਸੈਂਸ ਆ ਨਾ, ਉਹ ਇਹ ਕਹਿੰਦੀ ਆ ਵੀ ਉਹਨਾਂ ਨੇ ਬਣਾ ਇਹਨੂੰ, ਇਹਦੀ ਮੌਤ ਨੂੰ ਹੋਰ ਦਿੱਤਾ, ਅਸਲ ਵਿੱਚ ਉਹ ਤੋਂ ਪੈਸੇ ਪੋਹੇ ਮੰਗੇ ਆਉਣੇ ਆ, ਉਹਨੇ ਜਵਾਬ ਦਿੱਤਾ ਉਹਨਾਂ ਮਾਰਿਆ ਉਹਨੂੰ ਇਸ ਗੱਲੋਂ।
1: ਏਦਾਂ ਦਾ ਵੀ ਹੋ ਸਕਦਾ, ਇਹ ਤਾਂ ਹੁਣ
2: ਦੂਜਾ ਦੇਤਾ,
1: ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਕਿਉਂਕਿ ਪਤਾ ਵਾ ਵੀ ਮਾਰ ਤੇ ਹੀ ਦਿੱਤਾ ਹੀ ਆ, ਹੁਣ ਇਹਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ। ਉਹ ਬਹੁਤ ਕੁਛ, ਤੁਹਾਡੀ ਗੱਲ ਸੱਚੀ ਆ ਵੀ ਹੁੰਦਾ ਬਹੁਤ ਕੁਛ ਆ ਵੀ ਜਿਹੜਾ ਵਿਖਾਇਆ ਕੁਛ ਹੋਰ ਜਾਂਦਾ। ਆਹ ਤਾਂ ਹੁਣ ਸਿੱਧੂ ਦਾ ਵੀ ਕਹਿੰਦੇ ਸੀ ਗੱਲ ਕੋਈ ਹੋਰ ਸੀ, ਕਹਿੰਦੇ ਸੀ ਵੀ ਇਹ ਐਂਟੀਆਂ ਦੇ ਨਾਲ ਸਾਡੇ ਨਾਲ ਮਿਲਦਾ ਵਰਤਦਾ ਸੀ, ਗੱਲ ਹੋਰ ਬਣਾਤੀ।
2: ਸਹੀ ਹੈ, ਉਹਨੇ ਕਿਹੜਾ ਆ ਕੇ ਦੱਸਣਾ ਵਿਚਾਰੇ ਜਿਹੜਾ ਚਲਿਆ ਗਿਆ ਦੁਨੀਆਂ ਦਾ।
0: गाना सी ला रहे जी, बहुत शुक्रिया तुहाडा समा
2: दे जी,
0: जी बहुत बहुत धन्नवाद, बहुत बहुत शुक्रिया। ते लो जी हरविंदर सिंह जी, जी इन्हां ने अपने विचार जेडे अज दे हालातां दे पेश कीते है, बिलकुल जायजा ता जी। इधर परम जोशन साहब भी सत श्रीकाल बुलाउंदे ने, हां ती श्री अकाल। ते प्रोग्राम च हरपाल संधु साहब भी सत श्रीकाल बुलाउंदे ने सारिआं नूं, भैण जी मनदीप जी चुपकी ते मलकीत जी नूं सारिआं नूं सत श्रीकाल। अकाल पुरख सदका सब चढ़दी कला च होवांगे, महाराज दी कृपा सच्चे पातशाह। कहिंदे जी अकाल पुरख हमेशा मेहर भरे हथ रखण, तंदरुस्ती बख्शण, बस यही अरदास है जी। गाना सुनना चाहुंदे ने गुरविंदर बराड़ दा दर्द गाना, मैं क्या जी जरूर सुनावांगे। तिना दिनां तों स्प्रे चल रही है, अज लास्ट देना 12 बजे दी स्टार्ट कीती हुई। कहिंदे मेहनत तां भाई तुहाडा बहुत ज्यादा मेहनत एडे एडे खेतां दे विच ट्रैक्टरां च नाल पौं काम करना करना बड़ा धोखा हुंदा, मेहनत तुहाडी मेहनत नूं सलाम आ जी। तलाव अरविंदर भाजी होरां ने तां जी गीत दी फरमाइश कीती है, ते आपां उहनां नूं गीत सुना दिंदे आ जी। हां जी गीत सुनाओ मेरा पुत, गीत जेड़े गीत दी फरमाइश कीती ना, जिदा जिदा आपां नूं फरमाइशां आई जांदियां मेरा पुत उदा उदा सुनाई चलो। बाकी ज्यादा समा लैण दे लिए असीं वी माफी मंगदे आं, सरोतियां नूं होर वी बेनती करदे आं, तुसीं आओ अपनियां फरमाइशां सानूं भेजो, असीं पूरियां जिहड़ियां ओह जरूर करांगे। ते लो फिर आओ आपां इह गीत नूं सुन लैणे जीता जी।

ਵਾਹ ਬਾਈ ਵਾਹ, ਬਹੁਤ ਸੋਹਣਾ ਬਹੁਤ ਸੋਹਣਾ ਗੀਤ ਸੁਣਿਆ ਬਾਈ। ਬਿੰਦਰੇ ਖੀਰ ਦੀ ਆਵਾਜ਼ ਤੇ ਗੀਤ ਵੀ ਬਹੁਤ ਪਿਆਰਾ ਜੀ। ਤਾਇਆ ਜੀ ਬਹੁਤ ਸੋਹਣਾ ਗੀਤ ਸੀ ਜੀ। ਤਾਂ ਹਰਪਾਲ ਸੰਧੂ ਭਾਜੀ ਹੋਰਾਂ ਨੇ ਅਗਲੀ ਫਰਮਾਇਸ਼ ਕੀਤੀ ਹੈ, ਗੁਰਵਿੰਦਰ ਬਰਾੜ ਦਾ ਦਰਦ ਗੀਤ। ਆਹੋ ਗੁਰਵਿੰਦਰ ਬਰਾੜ ਵੀ ਦਰਦਾਂ ਦੇ ਗੀਤ ਜਿਆਦਾ ਗਾਉਂਦਾ ਵੀ ਇਹਦੇ ਆ। ਇਹਦੀ ਧਰਮ ਪਤਨੀ ਖੜੇ ਚੜਾਈ ਕਰਕੇ ਸੀ, ਉਹਦਾ ਕਰਕੇ ਇਹਨੇ ਬਹੁਤ ਦੁਖੀ ਬਹੁਤ ਉਦਾਸ ਵਾਲੇ ਗੀਤ ਗਾਏ ਵੀ, ਕਿਉਂਕਿ ਜੀਵਨ ਸਾਥੀ ਦਾ ਨਾਤਾ ਜਾਂ ਰਿਸ਼ਤਾ ਇਸ ਜਨਮ ਚ ਨਹੀਂ ਪਿਛਲੇ ਵੀ ਜਨਮ ਦਾ ਹੁੰਦਾ ਜੀ। ਪਿਛਲੇ ਜਨਮ ਵਿਚ ਵੀ ਉਹਦੇ ਨਾਲ ਬਹੁਤ ਸਾਂਝ ਬਹੁਤ ਨੇੜਤਾ ਬਹੁਤ ਪ੍ਰੇਮ ਹੁੰਦਾ ਤੇ ਤਦ ਉਸ ਜਨਮ ਦੇ ਵਿਚ ਮਹਾਰਾਜ ਵੱਲੋਂ ਫੇਰ ਸਾਥ ਮਿਲਦਾ, ਜਾਂ ਕਹਿ ਲੋ ਵੀ ਸਾਥ ਨਹੀਂ ਮਿਲ ਪਾਇਆ ਪਿਛਲੇ ਜਨਮ ਚ ਪਰ ਪ੍ਰੇਮ

ਬਹੁਤ ਜ਼ਿਆਦਾ ਸੀ, ਤੜਫ ਬਹੁਤ ਜ਼ਿਆਦਾ ਸੀ, ਇੱਕ ਦੂਜੇ ਦੇ ਪ੍ਰਤੀ ਸਮਰਪਿਤ ਬਹੁਤ ਜ਼ਿਆਦਾ ਸੀ। ਕੁਝ ਪਿਛਲੇ ਜਨਮ ਚ ਐਸੇ ਸਥਿਤੀਆਂ ਬਣੀਆਂ ਜਾਂ ਸਾਥ ਅਧੂਰਾ ਰਹਿ ਗਿਆ ਜਾਂ ਉਹ ਸਾਥ ਮਿਲ ਹੀ ਨਹੀਂ ਪਾਇਆ, ਪਰ ਚਾਹੁੰਦੇ ਸੀ, ਚਾਹਨਾ ਸੀ, ਫਿਰ ਅਗਲੇ ਜਨਮ ਦੇ ਵਿੱਚ ਮੇਲ ਹੁੰਦੇ ਆ। ਇਹ ਜਿਹੜੇ ਮੇਲ ਮਿਲਾਪ ਰਿਸ਼ਤਿਆਂ ਦੇ ਵਿੱਚ ਹੁੰਦੇ ਆ, ਇਹ ਕੋਈ ਏਡੇ ਸੌਖੇ ਨਹੀਂ ਮਿਲਦੇ। ਮਹਾਰਾਜ ਨੇ ਕਿਹਾ ਧੁਰੋਂ ਸੰਯੋਗ ਜਦੋਂ ਪੈਂਦੇ ਫਿਰ ਮੇਲ ਮਿਲਾਪ ਹੁੰਦੇ, ਤੇ ਧੁਰ ਤੋਂ ਸੰਯੋਗ ਬਣਦੇ ਕਿੱਦਾਂ? ਉਹ ਇਹਨਾਂ ਚੀਜ਼ਾਂ ਨਾਲ ਹੀ ਬਣਦੇ ਆ। ਜਿਸ ਬੰਦੇ ਨੇ, ਜਿਸ ਇਨਸਾਨ ਨੇ ਇਸ ਚੀਜ਼ ਨੂੰ ਸਮਝ ਲਿਆ ਵੀ ਇਹ ਰਿਸ਼ਤੇ ਨਾਤੇ ਕਿਹਦਾ ਕਰਕੇ ਆ, ਭੈਣ ਭਰਾ, ਮਾਂ ਬਾਪ, ਪਤੀ ਪਤਨੀ, ਇਹ ਬਗੈਰ ਮਤਲਬ ਤੋਂ ਇੱਕ ਦੂਜੇ ਨਾਲ ਜੁੜ ਗਏ। ਪਿਛਲੇ ਜਨਮਾਂ ਦਾ ਬਹੁਤ ਅਨੋਖਾ ਤੇ ਬਹੁਤ ਅਲੌਕਿਕ ਭੇਤ ਹੁੰਦਾ। ਸਾਧੂ ਸੰਤ ਪੀਰ ਫਕੀਰ ਇਹਨਾਂ ਭੇਤਾਂ ਨੂੰ ਦੱਸ ਸਕਦੇ ਆ, ਪਰ ਇਹ ਪਰਦਾ ਹੀ ਰੱਖਦੇ ਆ, ਕਿਉਂਕਿ ਇਸੇ ਸਮਾਜ ਦੇ ਵਿੱਚ ਰਹਿਣ ਦੇ ਲਈ ਕੁਝ ਨੀਤੀਆਂ ਹੁੰਦੀਆਂ, ਕੁਝ ਕਾਨੂੰਨ ਹੁੰਦੇ, ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ। ਜਿਵੇਂ ਗੱਡੀ ਚਲਾਉਣ ਵਾਲੇ ਨੂੰ ਰੂਲ ਦਿੱਤੇ ਜਾਂਦੇ ਵੀ ਏਦਾਂ ਸੜਕ ਤੇ ਇੱਕ ਸਾਈਡ ਤੇ ਰਹਿਣਾ, ਲਾਲ ਬੱਤੀ ਤੇ ਰੁਕਣਾ, ਪੀਲੀ ਦੇ ਤਿਆਰੀ ਹਰੀ ਤੇ ਤੁਰਨਾ, ਕਿਹੜਾ ਮੋੜ ਇੰਡੀਕੇਟਰ ਲਾ ਕੇ ਕੱਟਣਾ, ਹਰ ਚੀਜ਼ ਦੇ ਰੂਲ ਆ। ਰੂਲ ਨੂੰ ਭੰਗ ਨਹੀਂ ਕਰਦੇ ਚੰਗਾ ਡਰਾਈਵਰ, ਸਹੀ ਡਰਾਈਵਰ, ਤੇ ਕਈ ਡਰਾਈਵਰ ਰੂਲ ਨੂੰ ਭੰਗ ਕਰ ਦਿੰਦੇ ਆ, ਲਾਲ ਲਾਈਟ ਚ ਹੀ ਲੈ ਜਾਂਦੇ ਆ, ਇੰਡੀਕੇਟਰ ਤੋਂ ਬਗੈਰ ਹੀ ਮੋੜ ਲੈਂਦੇ ਆ, ਤੇ ਕਈਆਂ ਦਾ ਸ਼ੀਸ਼ਾ ਨਹੀਂ ਹੁੰਦਾ, ਉਦਾਂ ਹੀ ਪਿੱਛੇ ਨੂੰ ਮੂੰਹ ਕੱਢ ਕੇ ਵੇਖਦੇ ਆ, ਉਹ ਕਰ ਦਿੰਦੇ। ਉਹਦਾ ਮਤਲਬ ਵੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੀ ਵਰਤੋਂ ਨਹੀਂ ਕੀਤੀ ਗਈ, ਉਹ ਕਿਤੇ ਚੱਲ ਵੀ ਜਾਂਦਾ। ਜਦੋਂ ਲਾਲ ਲਾਈਟ ਲੰਘੀ ਨਹੀਂ, ਪੁਲਿਸ ਵਾਲਾ ਦੇਖਿਆ ਤੇ ਲੰਘ ਗਿਆ, ਵਰਨਾ ਵੇਖੇ ਤੇ ਉਹ ਉਹਦੇ ਤੇ ਫੈਨ ਬਣਦਾ। ਏਦਾਂ ਜਿਹੜਾ ਸਾਧੂ ਸੰਤ ਪੀਰ ਫਕੀਰ ਆ, ਉਹਨੂੰ ਪਤਾ ਸਾਰਾ ਕੁਛ ਹੀ ਹੁੰਦਾ, ਰੂਲ ਰੈਗੂਲੇਸ਼ਨ ਨੂੰ ਭੰਗ ਨਹੀਂ ਕਰਦਾ, ਕਿਉਂਕਿ ਉਹ ਚੰਗਾ ਜਿਵੇਂ ਡਰਾਈਵਰ ਨਹੀਂ ਭੰਗ ਕਰਦਾ। ਏਦਾਂ ਪਹੁੰਚੇ ਹੋਏ ਸਾਧੂ ਸੰਤ ਨੇ, ਕੁਝ ਹਾਲਾਤ ਐਸੇ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ, ਹੁਣ ਡਰਾਈਵਰ ਨੂੰ ਪਤਾ ਵੀ ਇੱਥੇ ਮੋਹਰੇ ਕੋਲ ਪੁਲਿਸ ਦੀ ਗੱਡੀ ਨਹੀਂ, ਟ੍ਰੈਫਿਕ ਵੀ ਕੋਈ ਨਹੀਂ, ਟਰੱਕ ਵੀ ਮੇਰਾ ਕੱਲਾ, ਤੇ ਮੇਰਾ ਦਿਮਾਗ ਥੋੜਾ ਹਿੱਲਿਆ, ਮੈਂ ਇੱਥੇ ਗੱਡੀ ਖੜੀ ਕਰਕੇ ਤੇ ਲਾਲ ਲਾਈਟ ਨੂੰ ਵੇਖਾਂ ਵੀ ਜਦੋਂ ਹਰੀ ਹੁੰਦੀ, ਕੋਈ ਇੱਧਰ ਨਹੀਂ, ਕੋਈ ਉੱਧਰ ਨਹੀਂ, ਕੋਈ ਬੰਦਾ ਨਹੀਂ, ਕੋਈ ਬੁੜੀ ਨਹੀਂ, ਤੇ ਮੈਂ ਲਾਲ ਲਾਈਟ ਥੋੜੀ ਦੇਖੂ, ਮੈਂ ਟਰੱਕ ਲੰਘਾ ਦਊਂਗਾ, ਮੈਂ ਜਿਹੜਾ ਮਿੰਟ ਦੋ ਮਿੰਟ ਐਵੇਂ ਕਮਲਿਆਂ ਵਾਂਗੂ ਖੜਾ ਰਹੂੰ, ਜਿਹੜਾ ਟ੍ਰੈਫਿਕ ਆ ਤੈਨੂੰ ਪਤਾ ਵੀ ਉੱਥੇ ਉਹਨੂੰ ਪਤਾ ਪੱਕੇ ਪਹੁੰਚੇ ਡਰਾਈਵਰ ਨੂੰ, ਇੱਥੇ ਰੁਕਣ ਦੀ ਲੋੜ ਨਹੀਂ, ਨਗਾ ਲਓ ਭਾਵੇਂ ਲਾਲ ਲਾਈਟ ਹੋਈ ਵੀ। ਸਾਧੂ ਸੰਤ ਨੂੰ ਪਤਾ ਵੀ ਇੱਥੇ ਜਿਹੜੀ ਗੱਲ ਨਹੀਂ ਪੜਦੇ ਵਾਲੀ ਕਰਨੀ ਚਾਹੀਦੀ, ਉੱਥੇ ਕਰ ਸਕਦੇ ਆ, ਇੱਥੇ ਲੋੜ ਹੈ ਕਰਨ ਦੀ। ਉੱਥੇ ਫਿਰ ਉਹ ਦੱਸ ਦਿੰਦੇ ਵੀ ਆਹ ਚੀਜ਼, ਭੇਦ ਦੀਆਂ ਗੱਲਾਂ, ਪੜਦੇ ਦੀਆਂ ਗੱਲਾਂ ਉੱਥੇ ਉਹ ਦੱਸ ਦਿੰਦੇ, ਜਿੱਥੇ ਉਹਨੂੰ ਲੱਗਦਾ ਵੀ ਉਹਨਾਂ ਨੂੰ ਲੱਗਦਾ ਵੀ ਵਾਜਬ ਆ ਇੱਥੇ ਦੱਸਣਾ, ਵਾਜਬ ਆ ਇੱਥੇ ਦੱਸਣਾ, ਜ਼ਰੂਰੀ ਆ ਇੱਥੇ ਸਮਝਾਉਣਾ, ਜ਼ਰੂਰੀ ਆ, ਉਹ ਫਿਰ ਦੱਸ ਦਿੰਦੇ। ਵਰਨਾ ਉਹਨਾਂ ਨੂੰ ਇਹਨਾਂ ਭੇਤਾਂ ਤੋਂ ਪੜਦਾ ਚੱਕਣ ਦੀ ਜਾਇਤ ਉਹਨਾਂ ਨੂੰ ਵੀ ਨਹੀਂ। ਜੀ ਤਾ ਜੀ, ਤੇ ਗੈਬੀ ਭਾਜੀ ਆਏ ਨੀ ਕਿੰਨੀ, ਸਤਿ ਸ੍ਰੀ ਅਕਾਲ ਜੀ। ਪੋਡਕਾਸਟ ਅਪਲੋਡ ਕਰ ਦਿਆ ਕਰੋ ਜੀ, ਮੈਂ ਕਿਹਾ ਜੀ ਪਾਡਕਾਸਟ ਦੀ ਜ਼ਿੰਮੇਵਾਰੀ ਇਹਦੀ ਕਰੂ। ਹਾਂਜੀ ਭਾਜੀ, ਪੋਡਕਾਸਟ ਅਪਲੋਡ ਕਰ ਦਿੰਦੇ ਜੀ, ਅੱਜ ਦਾ ਵੀ ਕਰ ਦਿਆਂਗੇ। ਬਹੁਤ ਸ਼ੁਕਰੀਆ ਗੈਬੀ ਭਾਜੀ। ਗੈਬੀ ਬੱਬੂ ਮਾਨ ਦਾ ਫੈਨ ਆ, ਇਹਨੂੰ ਬੱਬੂ ਮਾਨ ਦਾ ਕੋਈ ਗੀਤ ਮਲਕੀਤ ਕੱਢ ਦੇ। ਬੱਬੂ, ਉਹ ਬੱਬੂ ਮਿਲ ਮੇਰੇ ਭਾਣੀਏ ਤੋਂ ਦੀ ਘਰਵਾਲੀ ਨੂੰ, ਬੱਬੂ ਦਾ ਗੀਤ ਤੈਨੂੰ ਸੁਣਾਵਾਂਗੇ, ਦਿਲ ਤਾਂ ਪਾਗਲ ਹੈ, ਲੋਕ ਘੜੀਆਂ ਰੋ ਕੇ ਚੁੱਪ ਕਰ ਜਾਓ। ਚੱਲ ਸਕਦ ਜੀ, ਆ ਪਹਿਲਾਂ ਆਪਾਂ ਗੁਰਵਿੰਦਰ ਬਰਾਤ ਦਾ ਦਰਦ ਸੁਣੀਏ, ਫਿਰ ਆਪਾਂ ਬੱਬੂ ਮਾਨ ਦਾ ਦਰਦ ਸੁਣਾਂਗੇ, ਫਿਰ ਦਰਦੋ ਦਰਦ ਹੀ ਹੁੰਦੇ ਹੋਏ ਯਾਦ ਲਵਾਂਗੇ। ਲਵੇ ਲਾ ਮਲਕੀਤ ਸਾਹਿਬ।

0: ਲੈ ਬੇ ਗੁਰਬਿੰਦਰ ਬਰਾੜ ਨੇ ਜਿਹੜੀਆਂ ਸੱਚੀਆਂ ਗੱਲਾਂ ਕੀਤੀਆਂ ਇਹ ਗੀਤ ਬਹੁਤ ਉਹਦੀ ਜਿੰਦਗੀ ਦੇ ਨਜ਼ਦੀਕ ਮਾਲੂਮਾਤ ਹੋ ਰਿਹਾ ਜੀ। ਸੱਚੀ ਗੱਲ ਤਾਂ ਜੀ ਤੇ ਗੀਤ ਬਹੁਤ ਸੋਹਣਾ ਸੀ ਬਹੁਤ ਚੰਗਾ ਜੀ। ਵੇਲਾ ਆ ਗਿਆ ਮਿਲ ਮੇਰੇ ਭਤੀਜੇ ਤੋਂ ਉਹਦੀ ਘਰਵਾਲੀ ਨੂੰ ਦਾ ਤੁਹਾਡਾ ਫੇਵਰੇਟ ਆ। ਮੇਰਾ ਗਾਣਾ ਇੰਨਾ ਫੇਵਰੇਟ ਨੀ ਜਿੰਨਾ ਫੇਵਰੇਟ ਮੇਰਾ ਇਹਨਾਂ ਦਾ ਡਾਇਲੋਗ ਆ ਜਿਹਦੇ ਚ ਕਹਿੰਦੇ ਕਰਮਾ ਵਾਲੀਏ ਬੱਬੂ ਆ ਗਿਆ ਬੱਬੂ ਗੈਰੀ ਆ ਗਿਆ ਗੈਰੀ ਅੱਜ ਮਹੀਨੇ ਬਾਅਦ ਉਹ ਬੱਬੂ ਉਹ ਗੈਰੀ ਮੈਂ ਮੇਰੇ ਭਤੀਜੇ ਦੀ ਘਰਵਾਲੀ ਨੂੰ ਆ ਚੱਕ ਗੀਤ ਫਿਰ ਤੇਰੇ ਲਈ ਆ ਚੱਕ ਗੀਤ
1: ਰਾਜਾ ਕਰਮਾਲ ਯੇ ਬੱਬੂ ਆ ਗਿਆ ਬਈ ਆ ਕੇ ਸਵਾਦ ਲਿਆ ਤਾ ਉਹ ਬੱਬੂ ਆ ਵਾ ਵੀ ਬੱਬੂ ਮਾਨ ਆ ਗਿਆ ਮਿਲ ਮੇਰੇ ਭਤੀਜੇ ਤੇ ਉਹਦੇ ਘਰ ਵਾਲੀ ਨੂੰ

ਲੈ ਬੇ ਬੱਬੂ ਆ ਗਿਆ ਬੇ ਬੱਬੂ ਦਾ ਗੀਤ ਲੰਮਾ ਤੇ ਸਮਾਂ ਥੋੜਾ ਸਾਡੇ ਕੋ ਤੇ ਲਾਡੀ ਭਾਜੀ ਪਰਥ ਵਾਲੇ ਵੀ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਬਿਸ਼ਨ ਸਿੰਘ ਜੀ ਢਿੱਲੋਵੀਰ ਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ ਬੁੱਧਵਾਰ ਦੀ ਹਾਜ਼ਰੀ ਪ੍ਰਵਾਨ ਕਰੋ ਜੀ ਤੁਹਾਡੀ ਹਾਜ਼ਰੀ ਪ੍ਰਵਾਨ ਆ ਤੇ ਭਾਈ ਨਿਕਿੰਦਰ ਸਿੰਘ ਜੀ ਦੀ ਐਬਸੈਂਟ ਆ ਚਲੋ ਬਾਈ ਜੀ ਕਹਿੰਦੇ ਪਲੀਜ਼ ਮੰਡੇ ਤੋਂ ਟਿਊਜ਼ਡੇ ਦਾ ਪੋਡਕਾਸਟ ਪਾ ਦਿਓ ਜੀ ਕੰਮ ਬੀਜ਼ੀ ਹੋਣ ਕਰਕੇ ਮਿਸ ਹੋ ਗਿਆ ਅੱਜ ਨਿਕਿੰਦਰ ਸਿੰਘ ਜੀ ਨਹੀਂ ਆਏ ਅੱਜ ਪਤਾ ਨਹੀਂ ਕੁਦਰਤੀ ਪੁੱਛਦੇ ਆ ਟੈਲੀਫੋਨ ਲਾ ਕੇ ਬਈ ਅੱਜ ਸਮਾਂ ਨਹੀਂ ਕੱਢਿਆ ਭਾਈ ਸਾਹਿਬ ਨੇ ਰੱਬ ਜੀ ਨੇ ਕਿਉਂ ਨਹੀਂ ਕੱਢਿਆ ਹੈ ਬਈ ਪਤਾ ਨਹੀਂ ਤਾਇਆ ਜੀ ਚਲੋ ਅੱਜ ਪੁੱਛਦੇ ਆ ਕੱਲ ਨੂੰ ਪਤਾ ਕਰਕੇ ਦੱਸਾਂ ਕੱਲ ਨੂੰ ਆਪਾਂ ਪਤਾ ਕੀ ਦੱਸਣਾ ਟੈਲੀਫੋਨ ਹੀ ਲਾ ਲੈਣਾ ਜੀ ਮੰਡੇ ਟਿਊਜ਼ਡੇ ਆਲਾ ਲਾ ਦੇ ਪੁੱਤ ਜੀ ਜਰੂਰ ਪਾਵਾਂਗੇ ਥੈਂਕ ਯੂ ਲਾਡੀ ਭਾਜੀ ਚਲੋ ਜੀ ਇਹਦੇ ਨਾਲ ਹੀ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਆ ਤੇ ਕੱਲ ਨੂੰ ਫਿਰ ਮਿਲਾਂਗੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ

0: का सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
1: रोटी हजम नहीं होंगी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बदाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
2: ओ आ गया तुहाडा ताया आस्ट्रेलिया दे ब्रिस्बेन चो ओ आजो ताया जी वेलकम ताया आज रात साडे कोल ही रहना पऊ थोनू ओ मैं आ ता गया मैं ता नींद इंडिया आले गद्दे ते आउंदी आ इथों किथों मिलू इंडिया आले गद्दे लो ताया आपां लै आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू मंजे धार्मिक फोटवां चादरां साइकिल चूल्हे दातियां रंबे कई सब कुछ एथो मिलू ताया जी लाया था तू मेरी टेंशन दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामने दा लिया फिर पता लिखा फिर पंजाबी फर्नीचर दा लिखो फिर 2A130 किंगस्टन रोड अंडरवुड ब्रिस्बेन अकाल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
3: अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपनी बिजनेस की एड देने लई जां किसी भी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
4: हुण पेश है हरमन रेडियो दे न्यूज़ डेस्क तो इस घंटे दियां खबरां दा बुलेटिन
5: कुलदीप सिंह औलख वालों स्पोर्ट्स न्यूज बुलेटिन विच तुहाडा स्वागत खेड जगत दियां खबरां लेके हाजिर है हरमन रेडियो आस्ट्रेलिया दी न्यूज टीम पहला चोणवीं खबरां रवांडा नाल 10 साला समझौता 37 साला बाद फार्मूला 1 अफरीका परतन लई तैयार हेजलवुड दा तमाका आस्ट्रेलिया ने दक्षिणी अफरीका नूं 214 दौड़ा नाल हराया एटलेटिको मैड्रिड तों यूसीएल हार तों बाद लिसेंड्रो मार्टिनेज ने मैनचेस्टर यूनाइटेड दे उच्च अधिकारियां दी सख्त आलोचना कीती साहिबजादा फरहान दियां 76 दौड़ां बेकार श्रीलंका ने पाकिस्तान खिलाफ वाइट वाश तों बचा कीता समृति मंदाना आईसीसी ओडीआई रैंकिंग विच नंबर 1 ते बरकरार शिखर धवन दे नां दी दुरवरतों ते कानूनी कारवाई हुण खबरां विस्तार नाल रवांडा नाल 10 साला समझौता 37 साला बाद फार्मूला 1 अफरीका परतन लई तैयार F1 जिसने आखिरी बार 1993 विच अफरीका दे कियालामी सर्किट उत्ते दौड़ लगाई सी हुण 30 सालां दे लंबे अंतराल बाद 2030 दे दहाके दे शुरू तों रवांडा विच 1 ग्रां प्री दे नाल इस महानदीप विच इतिहासक वापसी करन जा रही है ए नवी दौड़ किगाली दे दक्षण विच बुगेसेरा विच बनाए जाण वाले एक खास सर्किट उत्ते होवेगी जिस नाल F1 हुण हर वसे होए मानदीप उत्ते दौड़ेगी इस प्रोजेक्ट दा उद्देश रवांडा अते इस दे आले दुआले दे खेतरां विच लंबे समय दी आर्थिक विकास अते निवेश नूं हुलारा देना है हालांकि रवांडा ग्रांप्री दी पहली दौड़ दी सही तारीख दी अजे तक पुष्टि नहीं हुई है हेजलवुड दा तमाका आस्ट्रेलिया ने दक्षिणी अफरीका नूं 214 दौड़ां नाल हराया ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੇ T20 ਫਾਰਮੈਟ ਵਿਚ 6 ਵਿਕਟਾਂ ਲੈ ਕੇ 49 ਰਨ ਦੇ ਕੇ ਟੈਸਟ ਕ੍ਰਿਕਟ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਜਿਸ ਨਾਲ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 214 ਰਨਾਂ ਨਾਲ ਹਰਾਇਆ ਇਸ ਜਿੱਤ ਨਾਲ ਦੱਖਣੀ ਅਫਰੀਕਾ ਦੇ ਕਪਤਾਨ ਟੈਂਬਾ ਬਾਊਮਾ ਨੂੰ ਫਾਰਮੈਟ ਵਿਚ ਪਹਿਲੀ ਹਾਰ ਝੱਲਣੀ ਪਈ 421 ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਏਡਨ ਮਾਰਕਰਮ ਦੇ 75 ਰਨਾਂ ਦੇ ਬਾਵਜੂਦ 206 ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਦੀ ਜਿੱਤ ਦਾ ਸਿਰਾ ਮੈਟਰਿਨਸ਼ਾ ਦੇ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨੇ 190 ਅਤੇ 82 ਰਨ ਬਣਾਏ। ਦੂਜੀ ਪਾਰੀ ਵਿਚ ਜੋਸ਼ ਹੇਜ਼ਲਵੁੱਡ ਨੇ 49 ਦੇ ਅੰਕੜਿਆਂ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਐਟਲੈਟਿਕੋ ਮੈਡ੍ਰਿਡ ਤੋਂ UCL ਹਾਰ ਤੋਂ ਬਾਅਦ ਲਿਸੈਂਡਰੋ ਮਾਰਟੀਨੇਜ਼ ਨੇ ਮੈਨਚੈਸਟਰ ਯੂਨਾਈਟਿਡ ਦੇ ਉੱਚ ਅਧਿਕਾਰੀਆਂ ਦੀ ਸਖ਼ਤ ਆਲੋਚਨਾ ਕੀਤੀ। ਮੈਨਚੈਸਟਰ ਯੂਨਾਈਟਿਡ ਦੇ ਡਿਫੈਂਡਰ ਲਿਸੈਂਡਰੋ ਮਾਰਟੀਨੇਜ਼ ਨੇ ਐਟਲੈਟਿਕੋ ਮੈਡ੍ਰਿਡ ਤੋਂ 2-0 ਨਾਲ ਚੈਂਪੀਅਨਜ਼ ਲੀਗ ਵਿਚ ਹਾਰਨ ਤੋਂ ਬਾਅਦ ਕਲੱਬ ਦੇ ਪ੍ਰਬੰਧਨ ਦੀ ਖੁੱਲ੍ਹ ਕੇ ਆਲੋਚਨਾ ਕਰਕੇ ਵਿਵਾਦ ਖੜਾ ਕਰ ਦਿੱਤਾ ਹੈ, ਜਿਸ ਤੇ ਸਾਬਕਾ ਕਪਤਾਨ ਵੇਨ ਰੂਨੀ ਨੇ ਅਰਜਨਟੀਨੀ ਖਿਡਾਰੀ ਤੇ ਆਪਣੇ ਸਾਥੀਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਮਾਰਟੀਨੇਜ਼ ਨੇ ਕਿਹਾ, ਪਰ ਕਈ ਵਾਰ ਇਹ ਇਸ ਗੱਲ ਦਾ ਪ੍ਰਤੀਬਿੰਬ ਹੁੰਦਾ ਹੈ ਕਿ ਸਾਡਾ ਕਲੱਬ ਇਸ ਸਮੇਂ ਕਿਹੋ ਜਿਹੀ ਸਥਿਤੀ ਵਿਚ ਹੈ। ਉਸਨੇ ਪਿਛਲੇ ਸੀਜ਼ਨ ਦੀ ਤਰੱਕੀ ਅਤੇ ਟੀਮ ਦੀਆਂ ਮੌਜੂਦਾ ਮੁਸ਼ਕਿਲਾਂ ਵਿਚਕਾਰ ਅੰਤਰ ਬਾਰੇ ਵੀ ਗੱਲ ਕੀਤੀ। ਸਪੇਨ ਵਿਚ ਪ੍ਰਦਰਸ਼ਨ ਬਾਰੇ ਨਿਰਾਸ਼ਾ ਜ਼ਾਹਰ ਕੀਤੀ। ਰੂਨੀ ਨੇ ਇਹ ਵੀ ਸਵਾਲ ਕੀਤਾ ਕਿ ਮਾਰਟੀਨੇਜ਼ ਨੇ ਆਪਣੀਆਂ ਚਿੰਤਾਵਾਂ ਨੂੰ ਜਨਤਕ ਕਰਨ ਲਈ ਇਹ ਖਾਸ ਸਮਾਂ ਕਿਉਂ ਚੁਣਿਆ। ਭਾਵੇਂ ਉਹ ਮੰਨਦਾ ਹੈ ਕਿ ਮੈਨਚੈਸਟਰ ਯੂਨਾਈਟਿਡ ਨੂੰ ਕਈ ਖੇਤਰਾਂ ਵਿਚ ਸੁਧਾਰ ਦੀ ਲੋੜ ਹੈ। ਸਾਬਕਾ ਕਪਤਾਨ ਨੇ ਆਪਣੇ ਤਜਰਬੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦੇਖਣਾ ਔਖਾ ਹੈ ਕਿ ਕੀ ਮਾਰਟੀਨੇਜ਼ ਮੈਨਚੈਸਟਰ ਯੂਨਾਈਟਿਡ ਦੇ ਪ੍ਰਸ਼ੰਸਕਾਂ ਦੀ ਨਿਰਾਸ਼ਾ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਹਿਬਜ਼ਾਦਾ ਫਰਹਾਨ ਦੀਆਂ 76 ਦੌੜਾਂ ਬੇਕਾਰ, ਸ੍ਰੀਲੰਕਾ ਨੇ ਪਾਕਿਸਤਾਨ ਖਿਲਾਫ ਵਾਈਟ ਵਾਸ਼ ਤੋਂ ਬਚਾਅ ਕੀਤਾ। ਸ੍ਰੀਲੰਕਾ ਨੇ ਕਪਤਾਨ ਕੁਸਲ ਮੈਂਡਿਸ ਦੀਆਂ ਨਾਬਾਦ 87 ਦੌੜਾਂ ਦੀ ਬਦੌਲਤ ਤੀਜੇ ਅਤੇ ਆਖਰੀ T20 ਮੈਚ ਵਿਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। 169 ਦੌੜਾਂ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਸਿਰਫ 17.1 ਓਵਰਾਂ ਵਿਚ 172 ਦੌੜਾਂ ਬਣਾ ਕੇ ਆਰਾਮਦਾਇਕ ਜਿੱਤ ਦਰਜ ਕੀਤੀ। ਕੁਸਲ ਮੈਂਡਿਸ ਨੇ ਸ੍ਰੀਲੰਕਾ ਦੀ ਜਿੱਤ ਦੀ ਅਗਵਾਈ ਕੀਤੀ, ਜਿਸ ਦੌਰਾਨ ਸ੍ਰੀਲੰਕਾ ਨੇ ਸ਼ੁਰੂਆਤ ਵਿਚ ਲਹਿਰੂ ਅਦਾਰਾ ਨੂੰ ਸਿਰਫ 1 ਦੌੜ ਤੇ ਗੁਆ ਦਿੱਤਾ, ਪਰ ਕੁਸਲ ਮੈਂਡਿਸ ਅਤੇ ਸਨੇਤ ਜਾਵਰਧਨ, ਜਿਸ ਨੇ 26 ਗੇਂਦਾਂ ਤੇ 83 ਦੌੜਾਂ ਬਣਾਈਆਂ, ਵਿਚਕਾਰ 59 ਦੌੜਾਂ ਦੀ ਸਾਂਝੇਦਾਰੀ ਨਾਲ ਮੁੜ ਸਥਾਪਿਤ ਹੋਇਆ। ਜਯਾਵਰਧਨ ਦੇ ਆਊਟ ਹੋਣ ਮਗਰੋਂ ਕੁਸਲ ਨੇ ਕਾਮਿੰਡੂ ਮੈਂਡਿਸ ਨਾਲ ਮਿਲ ਕੇ 1 ਨਾਬਾਦ 98 ਦੌੜਾਂ ਦੀ ਸਾਂਝੇਦਾਰੀ ਬਣਾਈ, ਜਿਸ ਨੇ ਸ੍ਰੀਲੰਕਾ ਨੂੰ ਜੇਤੂ ਬਣਾਇਆ ਅਤੇ ਇਸ ਸਾਂਝੇਦਾਰੀ ਨੇ ਸ੍ਰੀਲੰਕਾ ਲਈ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰਨਾ ਅਤੇ ਸੀਰੀਜ਼ ਦਾ ਅੰਤ ਜਿੱਤ ਨਾਲ ਕਰਨਾ ਯਕੀਨੀ ਬਣਾਇਆ। ਸ੍ਰੀਲੰਕਾ ਵੱਲੋਂ ਦਸੂਨ ਸ਼ਨਾਕਾ ਨੇ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਨਵਾਨ ਤੁਸ਼ਾਰਾ ਅਤੇ ਏਸ਼ਨ ਮਲਿੰਗਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਸੂਚੀ ਅਨੁਸਾਰ ਭਾਰਤੀ ਮਹਿਲਾ ਟੀਮ ਦੀ ਹਾਲ ਹੀ ਵਿਚ ਕਪਤਾਨ ਬਣਾਈ ਗਈ ਸਮ੍ਰਿਤੀ ਮੰਧਾਨਾ 790 ਰੇਟਿੰਗ ਅੰਕਾਂ ਨਾਲ ICC ਮਹਿਲਾ ਵਨਡੇ ਬੱਲੇਬਾਜ਼ੀ ਦਰਜਾਬੰਦੀ ਵਿਚ ਚੋਟੀ ਦਾ ਸਥਾਨ ਬਰਕਰਾਰ ਰੱਖੇ ਹੋਏ ਹੈ। ਆਸਟ੍ਰੇਲੀਆ ਦੀ ਐਲਿਸ ਪੈਰੀ ਵੀ ਚੋਟੀ ਦੇ 10 ਖਿਡਾਰੀਆਂ ਵਿਚ ਵਾਪਸ ਆ ਗਈ ਹੈ, ਜੋ ਦਰਜਾਬੰਦੀ ਵਿਚ ਇਕ ਅਹਿਮ ਬਦਲਾਅ ਹੈ। ਹਰਮਨਪ੍ਰੀਤ ਕੌਰ ਵਨਡੇ ਬੱਲੇਬਾਜ਼ੀ ਦੀ ਚੋਟੀ ਦੀ ਸੂਚੀ ਵਿਚ ਸ਼ਾਮਲ ਦੂਜੀ ਭਾਰਤੀ ਖਿਡਾਰਨ ਹੈ, ਜੋ 652 ਅੰਕਾਂ ਨਾਲ 9ਵੇਂ ਸਥਾਨ ਤੇ ਕਾਬਜ਼ ਹੈ। ਗੇਂਦਬਾਜ਼ੀ ਦਰਜਾਬੰਦੀ ਵਿਚ ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ 1 ਸਥਾਨ ਹੇਠਾਂ ਖਿਸਕ ਕੇ 9ਵੇਂ ਸਥਾਨ ਤੇ ਆ ਗਈ ਹੈ। T20I ਬੱਲੇਬਾਜ਼ੀ ਦੀ ਚੋਟੀ ਦੀ 10 ਸੂਚੀ ਵਿਚ 3 ਭਾਰਤੀ ਬੱਲੇਬਾਜ਼ ਸ਼ਾਮਲ ਹਨ, ਜਦਕਿ ਦੀਪਤੀ T20I ਆਲਰਾਊਂਡਰਾਂ ਦੀ ਸੂਚੀ ਵਿਚ ਸ਼ਾਮਲ ਇਕਲੌਤੀ ਭਾਰਤੀ ਖਿਡਾਰਨ ਹੈ ਅਤੇ ਉਹ 14ਵੇਂ ਸਥਾਨ ਤੇ ਹੈ। ਭਾਰਤ ਮਹਿਲਾ ਵਨਡੇ ਅਤੇ T20I ਟੀਮ ਦਰਜਾਬੰਦੀ ਦੋਵਾਂ ਵਿਚ ਹੀ 3ਜੇ ਸਥਾਨ ਤੇ ਬਣਿਆ ਹੋਇਆ ਹੈ। ਸ਼ਿਖਰ ਧਵਨ ਨੇ ਫਰੈਂਚਾਈਜ਼ੀ ਲੀਗ ਵਿਚ ਖੇਡਣ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਪ੍ਰਬੰਧਕਾਂ ਨੇ ਉਸ ਦੀ ਜਾਣਕਾਰੀ ਜਾਂ ਇਜਾਜ਼ਤ ਤੋਂ ਬਿਨਾਂ ਉਸ ਦਾ ਨਾਮ ਵਰਤਿਆ ਹੈ। ਉਸਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਸ ਦੀ ਟੀਮ ਕਾਨੂੰਨੀ ਕਾਰਵਾਈ ਕਰੇਗੀ ਅਤੇ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਅਜਿਹੀਆਂ ਘੋਸ਼ਣਾਵਾਂ ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਉਸਨੇ ਖੁਦ ਅਧਿਕਾਰਤ ਨਹੀਂ ਕੀਤਾ ਹੈ। 13 ਅਕਤੂਬਰ ਨੂੰ ਐਕਸ ਤੇ ਇਕ ਪੋਸਟ ਵਿਚ ਧਵਨ ਨੇ ਟੂਰਨਾਮੈਂਟ ਵਿਚ ਭਾਗੀਦਾਰ ਵਜੋਂ ਆਪਣਾ ਨਾਮ ਲਿਖਿਆ ਹੋਇਆ ਦੇਖਣ ਤੋਂ ਬਾਅਦ ਆਪਣਾ ਪੱਖ ਸਪਸ਼ਟ ਕੀਤਾ। ਉਸਨੇ ਕਿਹਾ, ਮੇਰੇ ਨਾਮ ਦੀ ਵਰਤੋਂ ਪ੍ਰਬੰਧਕਾਂ ਦੁਆਰਾ ਮੇਰੀ ਜਾਣਕਾਰੀ ਜਾਂ ਇਜਾਜ਼ਤ ਤੋਂ ਬਿਨਾਂ ਕੀਤੀ ਗਈ ਹੈ ਅਤੇ ਮੇਰੀ ਟੀਮ ਇਸ ਮਾਮਲੇ ਨੂੰ ਸੁਲਝਾਉਣ ਲਈ ਢੁਕਵੇਂ ਕਾਨੂੰਨੀ ਕਦਮ ਚੁੱਕੇਗੀ। ਸਾਬਕਾ ਓਪਨਰ ਨੇ ਸਪਸ਼ਟ ਕੀਤਾ ਹੈ ਕਿ ਉਸਨੇ ਇਸ ਮੁਕਾਬਲੇ ਨਾਲ ਸੰਬੰਧਤ ਉਸਦੇ ਨਾਮ ਦੀ ਵਰਤੋਂ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਸੀ। ਉਸਨੇ 167 ODI ਖੇਡਿਆ ਜਿਸ ਵਿਚ 44.1 ਦੀ ਔਸਤ ਨਾਲ 6793 ਦੌੜਾਂ ਬਣਾਈਆਂ ਜਿਸ ਵਿਚ 17 ਸੈਂਕੜੇ ਅਤੇ 39 ਅਰਧ ਸੈਂਕੜੇ ਸ਼ਾਮਲ ਹਨ। ਤਵਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਸਦੀ ਭਾਗੀਦਾਰੀ ਬਾਰੇ ਕੋਈ ਵੀ ਘੋਸ਼ਣਾ ਜਦੋਂ ਤੱਕ ਉਸ ਦੁਆਰਾ ਜਾਂ ਉਸਦੀ ਟੀਮ ਦੁਆਰਾ ਅਧਿਕਾਰਤ ਨਾ ਹੋਵੇ ਉਸ ਨੂੰ ਸੱਚ ਨਹੀਂ ਮੰਨਿਆ ਜਾਣਾ ਚਾਹੀਦਾ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿਚ। ਧੰਨਵਾਦ।
3: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।

0: ਹੁਕਮ ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਦੇਸ਼ ਵਿਦੇਸ਼ ਵਿਚ ਵਸਦੇ ਹਰਮਨ ਰੇਡੀਓ ਦੇ ਪਿਆਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਗੁਰਪਤੀ ਪ੍ਰਵਾਨ ਹੋਵੇ। ਹੁਣ ਸਮਾਂ ਹੈ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅੱਜ ਦੇ ਬਖਸ਼ਿਸ਼ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਦਾ। ਹਰ ਕਥਾ ਤੂੰ ਸੁਨ ਰੇ ਮਨ, ਸ਼ਬਦ ਮਨ ਵਸਾਏ

0: ਸਤ ਹੈ।
1: ਸ਼ਹਿਨਸ਼ਾਹਾਂ ਦੀ ਸ਼ਹਿਨਸ਼ਾਹ, ਪਾਤਸ਼ਾਹਾਂ ਦੀ ਪਾਤਸ਼ਾਹ, ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗ ਹੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰੀਆਂ ਨੇ। ਬਹੁਤ ਪਿਆਰ ਇਕਾਗਰਤਾ ਦੇ ਨਾਲ ਆਪ ਜੀਆਂ ਨੇ ਅਤਿ ਸਨਮਾਨ ਯੋਗ ਗਿਆਨੀ ਬਲਵੰਤ ਸਿੰਘ ਜੀ ਇਨ੍ਹਾਂ ਦੀ ਰਸਨਾ ਤੋਂ ਸਤਿਗੁਰਾਂ ਦੇ ਅੱਜ ਦੇ ਪਾਵਨ ਮੁੱਖ ਵਾਕ ਸਰਵਣ ਕੀਤੇ ਨੇ। ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਜੁੜ ਕੇ ਬੈਠੀਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਯਤਨਸ਼ੀਲ ਨੇ। ਸਾਧ ਸੰਗਤ ਆਓ, ਮਨ ਬਿਰਤੀਆਂ ਦੀ ਇਕਾਗਰਤਾ ਬਣਾਈਏ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਵਿਚ ਜੁੜਨ ਤੋਂ ਪਹਿਲਾਂ ਸਾਰੀ ਹੀ ਸੰਗਤ ਦੋ ਵਾਰ ਸਨਮਾਨ ਸਹਿਤ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ।

ਪਾਬੰਦ ਮੁੱਖ ਵਾਕ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 731 ਦੇ ਉੱਪਰ ਗੁਰਦੇਵ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਸੁਭਾਏਮਾਨ ਸ਼ੋਭਨੀਕ ਹੈ। ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਨੂੰ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਜਿਹੜੇ 31 ਰਾਗ ਨੇ ਉਹਨਾਂ ਦੀ ਤਰਤੀਬ ਦੇ ਅਨੁਸਾਰ ਸੂਹੀ ਰਾਗ 15ਵੇਂ ਨੰਬਰ ਦੇ ਉੱਪਰ ਦਰਜ ਹੈ। ਜਦੋਂ ਅਸੀਂ ਭਾਰਤ ਦੇ ਪ੍ਰਾਚੀਨ ਸੰਗੀਤ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਜਿਹੜਾ ਸੂਹੀ ਰਾਗ ਹੈ ਇਹਨੂੰ ਮੇਘ ਰਾਗ ਦੀ ਰਾਗਣੀ ਮੰਨਿਆ ਜਾਂਦਾ ਸੀ, ਪਰ ਸਤਿਗੁਰੂ ਮਹਾਰਾਜ ਜੀ ਨੇ ਸੰਪੂਰਨ ਤੌਰ ਤੇ ਰਾਗ ਦਾ ਦਰਜਾ ਦੇ ਕੇ ਇਸ ਰਾਗ ਦੇ

ਅੱਜ ਦੇ ਪਵਿੱਤਰ ਬਚਨ ਦੇ ਵਿੱਚ ਸਾਰੇ ਹੀ ਸ਼ਬਦ ਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਉਹਦੀ ਵਡਿਆਈ ਦੀ ਬਾਤ ਪਾਈ ਹੈ। ਸਤਸੰਗਤ ਜੀ, ਆਪ ਜੀ ਬਹੁਤ ਪਿਆਰ ਦੇ ਨਾਲ ਸਤਿਗੁਰੂ ਦੀ ਬਾਤ ਨੂੰ ਸਰਵਣ ਕਰਦੇ ਹੋ। ਜਦੋਂ ਅਸੀਂ ਗੁਰਦੇਵ ਜੀ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਦੇ ਹਾਂ, ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਵਿਚਾਰ ਕਰਨ ਦਾ ਯਤਨ ਕਰਦੇ ਹਾਂ, ਤੇ ਇੱਕ ਗੱਲ ਸਾਡੀ ਸਮਝ ਵਿੱਚ ਪੈਂਦੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸਭ ਤੋਂ ਵਧੇਰੇ ਜ਼ਿਕਰ ਸਤਿਗੁਰੂ ਜੀ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਕੀਤਾ ਹੈ। ਮਹਾਰਾਜ ਜੀ ਤੇ ਇਹ ਬਚਨ ਕਰਦੇ ਨੇ, ਨਾਨਕ ਕੈ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਦੀ ਗੱਲ ਚੱਲਦੀ ਹੈ। ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਰਹੇ ਨੇ। ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ। ਜਿਹੜਾ ਪਰਮਾਤਮਾ ਸਰਵ ਉੱਤਮ ਹੈ, ਜਿਹਦੇ ਵਰਗਾ ਕੋਈ ਦੂਸਰਾ ਨਹੀਂ। ਮਹਾਰਾਜ ਕਹਿੰਦੇ ਜਦੋਂ ਜੀਵ ਉਹਦੀ ਸ਼ਰਨ ਵਿੱਚ ਆ ਕੇ ਉਹਦਾ ਨਾਮ ਜਪਦਾ ਹੈ ਨਾ, ਉਹਦੀ ਗਰੀਬੀ ਦੂਰ ਹੋ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਨੇ ਜਿਹੜਾ ਸ਼ਬਦ ਸਾਧ ਸੰਗਤ ਆਇਆ ਨਾ ਜੀ, ਉਹਦੇ ਵਿੱਚ ਜਿਹੜਾ ਦਾਰਦ ਸ਼ਬਦ ਹੈ ਉਹਦਾ ਭਾਵ ਹੈ ਵੀ ਗਰੀਬੀ। ਦਲਗਾ ਦਾ ਅਰਥ ਹੈ ਵੀ ਦਲਾਂ ਦੇ ਦਲ, ਜਿਹੜੇ ਮਨੁੱਖ ਦੇ ਜੀਵਨ ਦੇ ਦੁੱਖ ਨੇ, ਜਿਹੜੇ ਕਲੇਸ਼ ਨੇ, ਜਿਹੜੀ ਗਰੀਬੀ ਹੈ, ਉਹ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਮੁੱਕ ਜਾਇਆ ਕਰਦੀ ਹੈ। ਨਾਮ ਦੇ ਵਿੱਚ ਏਡੀ ਵੱਡੀ ਤਾਕਤ ਹੈ। ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੱਬ ਦੇ ਨਾਮ ਦੇ ਵਿੱਚ ਇੰਨੀ ਵੱਡੀ ਤਾਕਤ ਹੈ, ਇੰਨੀ ਵੱਡੀ ਸਮਰੱਥਾ ਹੈ ਕਿ ਮਨੁੱਖ ਦੇ ਜੀਵਨ ਦੇ ਜਿੰਨੇ ਦੁੱਖ ਨੇ, ਜਿੰਨੇ ਕਲੇਸ਼ ਨੇ, ਉਹ ਨਾਮ ਦੀ ਬਰਕਤ ਦੇ ਨਾਲ ਇੰਜ ਮੁੱਕ ਜਾਂਦੇ ਨੇ ਜਿਵੇਂ ਦੀਵਾ ਬਲਦਾ ਹੋਵੇ ਤੇ ਬਲਦੇ ਹੋਏ ਦੀਵੇ ਦੀ ਲਾਟ ਦੇ ਨਾਲ ਜਿਹੜਾ ਅੰਦਰਲਾ ਤੇਲ ਹੈ ਉਹ ਮੁੱਕ ਜਾਂਦਾ ਹੈ, ਸੜ ਜਾਂਦਾ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੋਕਾ ਜਮ ਸਿਉ ਮੇਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਮੈਂ ਦੀਵਾ ਬਣਾਇਆ, ਮੇਰੇ ਵਾਸਤੇ ਨਾਮ ਦੀਵਾ ਹੈ, ਤੇ ਮੇਰੇ ਜੀਵਨ ਦੇ ਜਿੰਨੇ ਦੁੱਖ ਨੇ, ਜਿੰਨੇ ਦਰਦ ਨੇ, ਮੈਂ ਉਹ ਤੇਲ ਬਣਾ ਕੇ ਉਸ ਦੀਵੇ ਦੇ ਵਿੱਚ ਪਾ ਦਿੱਤੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ। ਜਿਉਂ ਜਿਉਂ ਸਾਧ ਸੰਗਤ ਦੀਵਾ ਬਲਦਾ ਹੈ ਉਹਦੇ ਅੰਦਰਲਾ ਤੇਲ ਸੜ ਜਾਂਦਾ, ਮੁੱਕ ਜਾਂਦਾ। ਮਹਾਰਾਜ ਕਹਿੰਦੇ ਜਿਉਂ ਜਿਉਂ ਮੇਰੇ ਅੰਦਰ ਨਾਮ ਦੀ ਬਰਕਤ ਆਉਂਦੀ ਹੈ, ਨਾਮ ਦੀ ਰੌਂ ਚੱਲਦੀ ਹੈ ਨਾ, ਮੇਰੇ ਜੀਵਨ ਦੇ ਜਿੰਨੇ ਦੁੱਖ ਨੇ ਉਹ ਸੜਦੇ ਜਾ ਰਹੇ ਆ, ਉਹ ਮੁੱਕਦੇ ਜਾ ਰਹੇ ਆ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ, ਲੋਕਾਂ ਮੱਤ ਕੋ ਫੱਕੜ ਪਾਏ। ਐਵੇਂ ਜਾਣ ਬੁੱਝ ਕੇ ਨਾ ਕਹਿ ਦਿਓ ਵੀ ਗੁਰੂ ਨਾਨਕ ਸਾਹਿਬ ਨੇ ਨਾਮ ਦੀ ਇੰਨੀ ਗੱਲ ਕਿਉਂ ਕੀਤੀ। ਮਹਾਰਾਜ ਕਹਿੰਦੇ ਲੱਖ ਮੜਿਆਂ ਕਰ ਇਕੱਠੇ ਏਕ ਰਤੀ ਲੇ ਪਾਹੇ। ਕੈਸੇ ਕਮਾਲ ਦੀ ਉਦਾਹਰਨ ਹੈ ਜੀ। ਸਾਹਿਬ ਕਹਿੰਦੇ ਨੇ ਲੱਖਾਂ ਮਣ ਲੱਕੜ ਹੋਵੇ ਉਹਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਦੀ ਲੋੜ ਨਹੀਂ ਪੈਂਦੀ। ਲੱਕੜਾਂ ਭਾਵੇਂ ਸਾਰੇ ਸੰਸਾਰ ਦੇ ਦਰਖਤਾਂ ਦੀਆਂ ਹੋਣ, ਯਾਦ ਰੱਖਿਓ ਸਾਧ ਸੰਗਤ, ਉਹਨਾਂ ਨੂੰ ਸਾੜਨ ਵਾਸਤੇ ਕੇਵਲ ਅੱਗ ਦੀ ਇੱਕ ਚਿੰਗਾਰੀ ਚਾਹੀਦੀ ਹੈ। ਜੀਵਨ ਦੇ ਵਿੱਚ ਜਿੰਨੇ ਮਰਜ਼ੀ ਦੁੱਖ ਹੋਣ, ਕਲੇਸ਼ ਹੋਣ, ਔਗਣ ਹੋਣ, ਜਦੋਂ ਨਾਮ ਦੀ ਇੱਕ ਚਿੰਗਾਰੀ, ਨਾਮ ਦਾ ਇੱਕ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਵਸ ਜਾਵੇ ਨਾ ਜੀ, ਜਿਵੇਂ ਹਜ਼ਾਰਾਂ ਮਨ ਲੱਕੜਾਂ ਨੂੰ ਨਿੱਕੀ ਜੀ ਚਿੰਗਾਰੀ ਸਾੜ ਕੇ ਰਾਖ ਕਰ ਦਿੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੀਵਨ ਦੇ ਸਾਰੇ ਦੁੱਖ ਨਾਮ ਦੀ ਬਰਕਤ ਨਾਲ ਮੁੱਕ ਜਾਂਦੇ ਆ। ਤਵੱਜੋ ਦੇਣਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਇਹ ਪਵਿੱਤਰ ਸ਼ਬਦ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਭੱਟ ਸਾਹਿਬਾਨ ਦੇ ਸਵਈਏ ਪੜ੍ਹਦੇ ਤੇ ਸਰਵਣ ਕਰਦੇ ਹਾਂ ਨਾ, ਭੱਟ ਸਾਹਿਬਾਨਾਂ ਨੇ ਤਕਰੀਬਨ 60 ਸਵਈਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਉਚਾਰਨ ਕੀਤੀ, ਤੇ ਖਾਸ ਕਰਕੇ ਉਹਨਾਂ ਨੇ ਬਾਰ ਬਾਰ ਇਹ ਬਚਨ ਕੀਤਾ ਵੀ ਗੁਰੂ ਰਾਮਦਾਸ ਮਹਾਰਾਜ ਇੰਨੇ ਸਮਰੱਥ ਨੇ, ਇੰਨੇ ਮਹਾਨ ਨੇ ਵੀ ਜਦੋਂ ਉਹਨਾਂ ਦੀ ਸ਼ਰਨ ਵਿੱਚ ਆਈਦਾ
ਉਹਨਾਂ ਦੁਆਰਾ ਬਖਸ਼ਿਆ ਹੋਇਆ ਪਰਮਾਤਮਾ ਦਾ ਨਾਮ ਜਪੀਦਾ ਹੈ, ਸਾਡੇ ਜੀਵਨ ਦੇ ਦੁੱਖ ਕਲੇਸ਼ ਗਰੀਬੀ ਖੰਭ ਲਾ ਕੇ ਉੱਡ ਜਾਂਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ। ਜਿਹੜਾ ਕੱਚ ਵਰਗਾ ਜੀਵਨ ਹੈ ਜੀ, ਉਹ ਕੰਚਨ ਵਰਗਾ ਸੋਨੇ ਵਰਗਾ ਬਣ ਜਾਂਦਾ ਹੈ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਰੱਬ ਦੇ ਨਾਮ ਨਾਲ ਜੁੜਦੇ ਹਾਂ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਿਹੜਾ ਜ਼ਹਿਰ ਵਰਗਾ ਸਾਡਾ ਜੀਵਨ ਹੈ ਨਾ, ਵਿਸ਼ੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਜਿਹਨੇ ਸਾਨੂੰ ਸਾੜਿਆ ਹੋਇਆ, ਉਹ ਅੰਮ੍ਰਿਤ ਵਰਗਾ ਬਣ ਜਾਂਦਾ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਰੱਬ ਦੇ ਨਾਮ ਦੇ ਨਾਲ ਜੁੜ ਜਾਂਦੇ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ। ਜਿਹੜਾ ਲੋਹੇ ਵਰਗਾ ਕਠੋਰ ਜੀਵਨ ਹੁੰਦਾ ਹੈ ਉਹ ਲਾਲ ਵਰਗਾ ਕੀਮਤੀ ਬਣ ਜਾਂਦਾ ਹੈ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਨਦਰ ਸਵੱਲੀ ਹੋ ਜਾਏ। ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ। ਪੱਥਰ ਵਰਗਾ ਕਠੋਰ ਜੀਵਨ ਮਾਣਕ ਵਰਗਾ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਤੇ ਭੱਟ ਸਾਹਿਬਾਨ ਕਹਿੰਦੇ ਨੇ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ। ਸਾਧ ਸੰਗਤ ਦੁਨੀਆਂ ਦੇ ਵਿੱਚ ਕਿੰਨੀ ਲੱਕੜ ਹੈ ਉਹਦੀ ਕੋਈ ਬਹੁਤੀ ਖਾਸ ਕੀਮਤ ਨਹੀਂ। ਸੜਕਾਂ ਦੇ ਕਿਨਾਰਿਆਂ ਤੇ ਖੇਤਾਂ ਦੇ ਵਿੱਚ ਆਪਾਂ ਬੇਅੰਤ ਰੁੱਖ ਉਗਾਉਂਦੇ ਹਾਂ, ਪਰ ਜਿਹੜੀ ਚੰਦਨ ਦੀ ਲੱਕੜ ਹੈ ਉਹਦੀ ਬਹੁਤ ਵੱਡੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਇੱਕ ਆਮ ਸਧਾਰਨ ਜੀ ਲੱਕੜ ਵਰਗਾ ਜੀਵਨ ਜਿਹਦੀ ਕੋਈ ਖਾਸ ਕੀਮਤ ਨਹੀਂ ਸੀ, ਉਹ ਸ੍ਰੀ ਖੰਡ ਚੰਦਨ ਵਰਗਾ ਕੀਮਤੀ ਹੋ ਜਾਂਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪੀ ਦੇ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ। ਪਸ਼ੂਆਂ ਵਰਗਾ ਪ੍ਰੇਤਾਂ ਵਰਗਾ ਜੀਵਨ, ਰੱਬ ਦੇ ਨਾਲੋਂ ਟੁੱਟੇ ਹੋਏ ਜੀਵਨ ਨੂੰ ਜਦੋਂ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਦੇਵਤਿਆਂ ਵਰਗਾ ਪਵਿੱਤਰ ਮਹਾਨ ਬਣ ਜਾਂਦਾ ਹੈ। ਦੂਸਰੀ ਬੇਨਤੀ ਸਾਧ ਸੰਗਤ ਮੈਂ ਜ਼ਰੂਰੀ ਕਰਾਂ, ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ ਤੇ ਆਮ ਤੌਰ ਤੇ ਇੱਕ ਭੁਲੇਖਾ ਸਾਡੇ ਮਨ ਵਿੱਚ ਬਣਿਆ ਹੋਇਆ ਹੈ, ਜਾਂ ਮੈਂ ਕਹਿ ਦਿਆਂ ਕਿ ਬਣਾ ਦਿੱਤਾ ਗਿਆ ਕਿ ਗੁਰਬਾਣੀ ਦਾ ਪਾਠ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਆ ਸਕਦੀ ਪਰ ਤਨ ਦੇ ਰੋਗ ਦੂਰ ਨਹੀਂ ਹੁੰਦੇ। ਨਹੀਂ ਸਾਧ ਸੰਗਤ ਧਿਆਨ ਦਿਓ, ਜਿਹੜਾ ਅੱਜ ਮਹਾਰਾਜ ਜੀ ਨੇ ਬਚਨ ਕੀਤਾ ਇਹਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸਭ ਬਿਨਸੇ ਦਾਲਤ ਦਲਗਾ। ਸਭ ਦਾ ਅਰਥ ਹੈ ਜੀ ਸਾਰੇ। ਅਸੀਂ ਰੋਜ਼ ਸ਼ਬਦ ਪੜ੍ਹੀ ਜਾਂਦੇ ਹਾਂ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਉਹ ਰੋਗ ਭਾਵੇਂ ਸਰੀਰ ਦੇ ਹੋਣ ਭਾਵੇਂ ਮਨ ਦੇ ਹੋਣ ਤੇ ਭਾਵੇਂ ਕੋਈ ਕੁਦਰਤੀ ਆਫਤ ਹੋਵੇ, ਭਰੋਸਾ ਰੱਖ ਕੇ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ ਤੇ ਮਹਾਰਾਜ ਸਾਡੇ ਸਾਰੇ ਰੋਗਾਂ ਨੂੰ ਖਤਮ ਕਰਦੇ ਹੈ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦਾ ਇੱਕ ਪਵਿੱਤਰ ਸ਼ਬਦ ਮੈਂ ਆਪ ਦੇ ਸਾਹਮਣੇ ਰੱਖਾਂ ਜਿਹਦੇ ਵਿੱਚ ਮਹਾਰਾਜ ਜੀ ਨੇ ਬਿਲਕੁਲ ਸਪਸ਼ਟ ਕੀਤਾ ਵੀ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਉਣਾ ਨਾ ਮਨ ਨੂੰ ਸ਼ਾਂਤੀ ਤੇ ਮਿਲਦੀ ਹੈ, ਕੋਈ ਸ਼ੱਕ ਨਹੀਂ। ਮੇਰੇ ਤਨ ਦੇ ਜਿਹੜੇ ਰੋਗ ਨੇ ਨਾ, ਜਿਹੜੇ ਸਰੀਰ ਦੇ ਰੋਗ ਨੇ, ਉਹਨਾਂ ਦਾ ਵੀ ਨਾਸ਼ ਗੁਰੂ ਕਰ ਦਿੰਦਾ ਹੈ। ਤਵੱਜੋ ਦਿਓ, ਸੁਣਿਓ ਜੀ। ਮਹਾਰਾਜ ਕਹਿੰਦੇ ਨੇ ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਗੁਰੂ ਦੇ ਭਾਵਨਾ ਦੇ ਨਾਲ ਦੀਦਾਰ ਕੀਤੇ, ਗੁਰੂ ਦੇ ਨਾਲ ਜੁੜ ਕੇ ਰੱਬ ਦੇ ਨਾਲ ਜੁੜੇ ਤੇ ਫਿਰ ਕੀ ਹੋਇਆ, ਸਭ ਤੋਂ ਪਹਿਲਾਂ ਕਹਿੰਦੇ ਸਰੀਰ ਦੇ ਦੁੱਖ ਮੁੱਕੇ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਜਦੋਂ ਤਨ ਤੰਦਰੁਸਤ ਹੋਵੇ ਨਾ ਜੀ ਤੇ ਮਨ ਆਪਣੇ ਆਪ ਹੀ ਖੁਸ਼ ਹੋ ਜਾਂਦਾ ਹੈ। ਜਦੋਂ ਤੱਕ ਬੰਦੇ ਦਾ ਤਨ ਤੰਦਰੁਸਤ ਨਹੀਂ, ਮਨ ਦੀ ਖੁਸ਼ੀ ਦੇ ਵਾਸਤੇ ਲੱਖ ਯਤਨ ਕਰ ਲਈਏ ਸਾਧ ਸੰਗਤ, ਅੰਦਰ ਖੇੜਾ ਨਹੀਂ ਆਉਂਦਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ ਆ ਕਿ ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਕਿਵੇਂ ਹੋਇਆ ਜੀ? ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ। ਜਦੋਂ ਕਿਰਪਾ ਕਰਕੇ ਗੁਰੂ ਨੇ ਮੈਨੂੰ ਨਾਮ ਬਖਸ਼ਿਆ, ਫਿਰ ਮੇਰੇ ਤਨ ਦੇ ਰੋਗ ਵੀ ਗਏ, ਮਨ ਨੂੰ ਸੁੱਖ ਵੀ ਮਿਲਿਆ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁੱਖ ਵਿਨਾਸੀ ਸਤਿਗੁਰ ਕੀ ਸ਼ਰਨ ਆਈ।
सब शब्द वार वार आ रहा, इत्थे ध्यान दिओ जी। जदों कहिंदे मेरे भरा मैं गुरु नूं मिलिया ना, फिर मेरे तन दे मन दे सारे दुख जिहड़े सी गुरु जी कृपा दे नाल दूर हो गए। गुर कै चरण हिरदै वसाए, मन चिंतत सगले फल पाए। जदों मैं गुरु दे उपदेश नूं अपने अंदर वसा लिया, जो जो मेरे मन दी इच्छा सी, मेरे मन दी भावना सी, वो सारी ही संपूर्ण हो गई। महाराज कहिंदे अगन बुझी सब होई शांत। जिहड़ा जीअड़ा दिन रात तपदा सी ना, जिथे बहुत अग लगी हुई सी विकारां दी, कदे मन विच वासना आ जांदी सी, कदे लोभ आ जांदा सी, कदे क्रोधी हो जांदा सा, कदे लालची हो जांदा सा, वह सारी अग महाराज कहिंदे बुझ गई। अगन ना निकसिओ धूआं, अगन बुझी सब होई शांत, कर कृपा गुर कीनी दात। गुरु ने नाम दी दात बख्शी, अंदर हिरदे दी अग जिहड़ी सी बुझ गई ते शांति ठंड वरत गई जी। फिर महाराज कहिंदे निथामे कहो गुरदीनो थान, मैं निथामा सां ते गुरु ने मैनू थां बख्शी आ। जिन्हां दा कोई थां नहीं, कोई आसरा नहीं, जदों गुरु वाले बन गए जी, गुरु दे चरणां विच थां मिलिया, निमाने को गुर कीनो मान। जिहड़े निमाणे जे बन के दुनिया ते विचरदे सन, गुरु ने उन्हां नूं मान बख्शिया। बंधन काट सेवक कर राखे, अमृत बाणी रसना चखे। वड्डा भाग पूज गुर चरणा, सगल त्याग पाई प्रभ शरणा। गुर नानक जा कौ भया दयाला, सोजन हुआ सदा निहाला। जिन्हां ते गुरु नानक साहब दे घर दी मेहर हो गई, महाराज कहिंदे ओह सदा ही निहाल निहाल ते निहाल हो गए। साध संगत ध्यान नाल सुणिओ, हर हर नाम भजिओ पुरखोत्तम, सब बिनसे दालत दलगा। महाराज कहिंदे ने जिन्हां ने उस श्रेष्ठ अकाल पुरख दा नाम जपिया, उन्हां दी गरीबी उन्हां दे दलिद्र जिहड़े सी ओह सारे ही दूर हो गए। सतगुरु गुरु रामदास महाराज दी जीवन दी बात पावां, महाराज अमृतसर साहिब दी धरती ते विराजे ने, बैठा सोढ़ी पातशाह रामदास सतगुरु कहावे। ਬੇਅੰਤ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਮਹਾਰਾਜ ਜੀ ਦੇ ਪਵਿੱਤਰ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਮਾਲਵੇ ਦੀ ਧਰਤੀ ਤੋਂ ਸੰਗਤਾਂ ਦਾ ਇੱਕ ਬਹੁਤ ਵੱਡਾ ਜਥਾ ਆਇਆ। ਹੁਣ ਗੁਰੂ ਪਿਆਰ ਵਾਲੇ ਸਿੱਖਾਂ ਦੀ ਭਾਵਨਾ ਹੁੰਦੀ ਸੀ ਵੀ ਉਹਨਾਂ ਨੇ ਸਾਰਾ ਸਾਲ ਕਮਾਈ ਕਰਨੀ, ਕਿਰਤ ਕਰਨੀ, ਦਸਵੰਧ ਕੱਢਣਾ, ਤੇ ਜਿੱਥੇ ਕਿਤੇ ਗੁਰੂ ਜੋਤ ਬਿਰਾਜਦੀ ਸੀ ਉੱਥੇ ਦਸਵੰਧ ਲੈ ਕੇ ਗੁਰੂ ਕੀ ਸੰਗਤ ਪਹੁੰਚਿਆ ਕਰਦੀ ਸੀ। ਹੁਣ ਕਿਸੇ ਨੇ ਮਹਾਰਾਜ ਦੇ ਵਾਸਤੇ ਸੋਹਣੇ ਬਸਤਰ ਲਿਆਂਦੇ, ਕਿਸੇ ਨੇ ਗੱਡੀਆਂ ਤੇ ਅਨਾਜ ਰੱਖ ਕੇ ਲਿਆਂਦਾ, ਕੋਈ ਸਤਿਗੁਰਾਂ ਦੇ ਵਾਸਤੇ ਸੋਨੇ ਦੀਆਂ ਮੋਹਰਾਂ ਲੈ ਕੇ ਆਇਆ। ਜਿਵੇਂ ਜਿਵੇਂ ਮਹਾਰਾਜ ਜੀ ਨੇ ਕਿਸੇ ਨੂੰ ਨਵਾਜਿਆ ਸੀ ਉਹ ਪਿਟਾਵਾਂ ਲੈ ਕੇ ਆਈ, ਤੇ ਸੰਗਤ ਦੇ ਨਾਲ ਇੱਕ ਸੱਜਣ ਇਹੋ ਜਿਹਾ ਵੀ ਸ਼ਾਮਲ ਹੋ ਗਿਆ ਜਿਹਦੇ ਕੋਲ ਇੱਕ ਟਕਾ ਵੀ ਨਹੀਂ ਕਿ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਜਾ ਕੇ ਮੱਥਾ ਟੇਕ ਸਕਾ। ਗੁਣ ਗਾਉਂਦਿਆਂ ਨਾਮ ਜਪਦਿਆਂ ਜਥਾ ਜਦੋਂ ਅੰਮ੍ਰਿਤਸਰ ਸਾਹਿਬ ਆਇਆ, ਸਾਰੀ ਸੰਗਤ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਭੇਟਾਵਾਂ ਰੱਖੀਆਂ। ਤੇ ਸਾਧ ਸੰਗਤ ਜੋ ਬੰਦੇ ਦੇ ਅੰਦਰ ਚੱਲਦਾ ਹੈ ਨਾ, ਉਹ ਮਨੁੱਖ ਦਾ ਚਿਹਰਾ ਬਿਆਨ ਕਰ ਦਿੰਦਾ ਹੈ। ਲੱਖ ਯਤਨ ਕਰੀਏ ਵੀ ਸਾਡੇ ਦੁੱਖ ਜਿਹੜੇ ਸਾਡੇ ਹਾਸੇ ਦੇ ਵਿੱਚ ਛੁੱਪ ਜਾਣ, ਉਹ ਛਿਪਦੇ ਨਹੀਂ। ਲੱਖ ਯਤਨ ਕਰੀਏ ਵੀ ਸਾਡੀਆਂ ਜਿਹੜੀਆਂ ਅੰਦਰਲੀਆਂ ਘਰ ਦੀਆਂ ਕਮਜ਼ੋਰੀਆਂ ਨੇ ਉਹ ਲੋਕਾਂ ਦੇ ਸਾਹਮਣੇ ਪ੍ਰਗਟ ਨਾ ਹੋਣ, ਪਰ ਏਦਾਂ ਹੁੰਦਾ ਨਹੀਂ। ਉਹਦਾ ਮਨ ਬੜਾ ਵਿਰਾਗ ਦੇ ਵਿੱਚ ਆਇਆ, ਉਦਾਸ ਹੋਇਆ, ਕਿਉਂਕਿ ਰਸਤੇ ਵਿੱਚ ਆਉਂਦਿਆਂ ਨਾ ਇੱਕ ਮਨ ਚ ਫੁਰਨਾ ਬਣਿਆ ਸੀ ਕਿ ਜਦੋਂ ਮੈਂ ਸਤਿਗੁਰਾਂ ਦੇ ਦਰਬਾਰ ਵਿੱਚ ਜਾਵਾਂਗਾ ਤੇ ਬੇਨਤੀ ਕਰਾਂਗਾ, ਮਹਾਰਾਜ ਮੈਂ ਚਾਹੁੰਦਾ ਵੀ ਤੁਹਾਡੀ ਸੰਗਤ ਆਪ ਜੀ ਨਾਲ ਆਓ, ਸੰਗਤ ਤੁਹਾਡੀ ਅਗਵਾਈ ਦੇ ਵਿੱਚ ਹੋਵੇ ਤੇ ਮੇਰੇ ਘਰ ਚਰਨ ਪਾਓ। ਪਰ ਮਨ ਵਿੱਚ ਦੂਜਾ ਸਵਾਲ ਇਹ ਆਈ ਜਾਂਦਾ ਸੀ ਵੀ ਘਰ ਦੇ ਵਿੱਚ ਤੇ ਦੋ ਟਾਈਮ ਦਾ ਛਕਣ ਵਾਸਤੇ ਪ੍ਰਸ਼ਾਦਾ ਵੀ ਨਹੀਂ, ਤੇ ਮਹਾਰਾਜ ਦੀ ਸੰਗਤ ਦੀ ਸੇਵਾ ਕਿੱਦਾਂ ਕਰਾਂਗਾ। ਜਦੋਂ ਸਾਰੀ ਸੰਗਤ ਆਈ, ਮੱਥਾ ਟੇਕਿਆ, ਭੇਟਾਵਾਂ ਰੱਖੀਆਂ, ਇਸ ਗੁਰਮੁਖ ਨੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਪਰ ਜੋ ਸਤਿਗੁਰੂ ਦੇ ਦਰਸ਼ਨ ਕਰਕੇ ਖਿਡਾਓ ਆਉਂਦਾ ਨਾ ਜੀ, ਉਹ ਖਿਡਾਓ ਨਹੀਂ ਆਇਆ।
तन मन होए निहाल जा गुर देखा सामने वह आनंद बनिया नहीं। संगत विच पिछे जाके बह गया ते गुरु रामदास महाराज ते अंदर दी बुझण वाले ने हुण जिन्नी गरीबी महाराज जी ने बचपन दे विच वेखी है ਇਹ ਤੇ ਆਪਾਂ ਸਾਰੇ ਚੰਗੀ ਤਰ੍ਹਾਂ ਪੜ੍ਹਦੇ ਤੇ ਸੁਣਦੇ ਹਾਂ ਜੀ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਟੇਢੀਏ ਸਿੱਖ ਨੂੰ ਆਖਿਆ ਵੀ ਗੁਰਮੁਖਾ ਉਹ ਜਿਹੜਾ ਪਿੱਛੇ ਆ ਕੇ ਸੱਜਣ ਬੈਠਾ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ। ਮਹਾਰਾਜ ਦੇ ਕੋਲ ਆਇਆ, ਸਾਹਿਬ ਨੇ ਆਖਿਆ ਗੁਰਮੁਖਾ ਤੇਰਾ ਨਾਂ ਕੀ? ਕਹਿਣ ਲੱਗਾ ਜੀ ਮੈਨੂੰ ਭੋੜੂ ਆਖਦੇ ਨੇ। ਸਾਹਿਬ ਨੇ ਆਖਿਆ ਕਿੱਥੋਂ ਆਇਆ? ਪਾਤਸ਼ਾਹ ਮਾਲਵੇ ਦੀ ਧਰਤੀ ਤੋਂ ਆਇਆ। ਤੇ ਮਹਾਰਾਜ ਕਹਿਣ ਲੱਗੇ ਸੱਜਣਾ ਜਦੋਂ ਗੁਰੂ ਦੇ ਦੀਦਾਰ ਕਰੀਏ ਤੇ ਮਨ ਤਨ ਖਿੜਨਾ ਚਾਹੀਦਾ, ਪਰ ਤੇਰਾ ਮਨ ਬੁਝਿਆ ਕਿਉਂ? ਕਹਿਣ ਲੱਗਾ ਸਤਿਗੁਰੂ ਸੱਚ ਦੱਸਾਂ, ਜਦੋਂ ਮੈਂ ਆਪ ਜੀ ਦੇ ਦਰਬਾਰ ਵਿੱਚ ਆਇਆ ਤੇ ਜਿਹੜੀ ਸੰਗਤ ਮੱਥਾ ਟੇਕਦੀ ਸੀ ਨਾ, ਕੋਈ ਹੀਰੇ ਮੋਤੀਆਂ ਦਾ ਮੱਥਾ ਟੇਕ ਰਿਹਾ, ਕੋਈ ਵਸਤਰ ਲੈ ਕੇ ਆਇਆ, ਕੋਈ ਅਨਾਜ ਲੈ ਕੇ ਆਇਆ, ਤੇ ਮਹਾਰਾਜ ਮੇਰੇ ਗਰੀਬ ਕੋਲ ਤੇ ਕੁਝ ਵੀ ਨਹੀਂ ਸੀ। ਆਪਣੇ ਮਨ ਚ ਫੁਰਨਾ ਬਣਾਇਆ ਸੀ ਵੀ ਤੁਹਾਨੂੰ ਬੇਨਤੀ ਕਰਾਂਗਾ ਵੀ ਸੰਗਤ ਸਮੇਤ ਮੇਰੇ ਘਰ ਚਰਨ ਪਾਓ, ਤੇ ਮਹਾਰਾਜ ਮੇਰੇ ਕੋਲ ਤੇ ਛਕਣ ਵਾਸਤੇ ਪ੍ਰਸ਼ਾਦਾ ਹੀ ਨਹੀਂ। ਆ ਸਾਰੀ ਵਿਚਾਰਾਂ ਦੀ ਘੁੰਮਣ ਘੇਰੀ ਮੇਰੇ ਮਨ ਚ ਚੱਲੀ ਜਾਂਦੀ ਤੇ ਮੈਂ ਪਰੇਸ਼ਾਨ ਹਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਗੁਰਮੁਖਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਪੜ੍ਹ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰੇ, ਤੂੰ ਗੁਰੂ ਤੇ ਭਰੋਸਾ ਰੱਖ, ਤੇਰੇ ਨਾਲ ਵਾਅਦਾ ਕਰਦੇ ਆ ਤੇਰੇ ਘਰ ਚੱਲ ਕੇ ਆਵਾਂਗੇ। ਸਰੀਰਕ ਤੌਰ ਤੇ ਨਾ ਤੂੰ ਹੋਵੇਂਗਾ ਤੇ ਨਾ ਅਸੀਂ ਹੋਵਾਂਗੇ, ਪਰ ਤੇਰੇ ਨਾਲ ਬਚਨ ਕਰਦੇ ਆ ਵੀ ਜਦੋਂ ਚੱਲ ਕੇ ਤੇਰੇ ਘਰ ਆਵਾਂਗੇ ਗੁਰਮੁਖਾ, ਉਸ ਵਕਤ ਤੇਰੇ ਘਰ ਦੇ ਵਿੱਚ ਗਰੀਬੀ ਨਹੀਂ ਹੋਵੇਗੀ। ਗਰੀਬੀ ਤਾਂ ਕਰਦੀ ਹੈ ਨਾ ਜੀ, ਇਹ ਸਤਿਗੁਰਾਂ ਦੀ ਅਸੀਸ ਲੈ ਕੇ ਚਲਾ ਗਿਆ। ਧਿਆਨ ਦਿਓ ਗੁਰਮੁਖੋ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਇੱਕ ਕਿਣਕਾ ਜਿਹੜਾ ਸਾਧ ਸੰਗਤ ਉਹਦੇ ਵਿੱਚ ਵੀ ਮਹਾਰਾਜ ਬਰਕਤ ਪਾ ਦਿੰਦੇ ਨੇ। ਅਸੀਂ ਗੁਰੂ ਦੇ ਕੋਲੋਂ ਇਹ ਅਰਦਾਸ ਕਰਕੇ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਮਾਇਆ ਦੇ ਗੱਫੇ ਦਿਓ, ਧਨ ਦੌਲਤ ਪਦਾਰਥ ਦਿਓ, ਪਰ ਇਹ ਬੇਨਤੀ ਕਰਿਆ ਕਰੀਏ ਕਿ ਮਹਾਰਾਜ ਭਾਵੇਂ ਥੋੜੀ ਬਖਸ਼ਿਸ਼ ਕਰ ਦਿਓ ਪਰ ਉਹਦੇ ਵਿੱਚ ਬਰਕਤ ਪਾ ਦਿਓ। ਹੁਣ ਕਮਾਈ ਬਹੁਤੀ ਹੋਵੇ, ਬਿਮਾਰੀ ਤੇ ਲੱਗ ਜਾਏ, ਮੁਕਦਮੇ ਤੇ ਲੱਗ ਜਾਏ, ਕਿਸੇ ਮਾੜੇ ਕੰਮ ਦੇ ਵਿੱਚ ਲੱਗ ਜਾਏ, ਤੇ ਉਸ ਮਾਇਆ ਦਾ ਫਾਇਦਾ ਕੀ ਜੀ? ਮਾਇਆ ਭਾਵੇਂ ਸਵਾਈ ਜੀ ਹੋਵੇ ਪਰ ਗੁਰੂ ਬਰਕਤ ਪਾ ਦੇਵੇ ਨਾ ਜੀ ਤੇ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ। ਹੁਣ ਕੰਮ ਤੇ ਇਹ ਪਹਿਲਾਂ ਵੀ ਕਰਦਾ ਸੀ, ਅੱਜ ਮਹਾਰਾਜ ਦੇ ਕੋਲੋਂ ਅਸੀਸ ਲੈ ਕੇ ਤੁਰਿਆ ਘਰ ਗਿਆ, ਗੁਰੂ ਨੇ ਕਲਾ ਵਰਤਾਈ, ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋਈ। ਇਹਦੇ ਬਾਗ ਪਰਿਵਾਰ ਦੇ ਵਿੱਚ ਇੰਨਾ ਵੱਡਾ ਵਾਧਾ ਹੋਇਆ ਕਿ 72 ਪਿੰਡਾਂ ਦੇ ਜਗੀਰਦਾਰ ਇਹਦੇ ਪਾਉਣ ਵਾਲੇ ਜਿਹੜੇ ਬੱਚੇ ਸੀ ਪਰਿਵਾਰ ਦੇ ਮੈਂਬਰ ਬਣ ਗਏ ਜੀ। ਹੁਣ ਇੱਧਰ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਗੁਰਤਾ ਗੱਦੀ ਤੇ ਬੈਠੇ, ਮਹਾਰਾਜ ਜੀ ਨੇ ਪੰਥ ਦੀ ਅਗਵਾਈ ਕੀਤੀ। ਫਿਰ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ, ਧੰਨ ਸ੍ਰੀ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਦਾ ਸਮਾਂ ਆਇਆ, ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਸਮਾਂ ਲੰਘਿਆ। ਗੁਰਤਾ ਗੱਦੀ ਤੇ ਬੈਠੇ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਸਾਧ ਸੰਗਤ ਜਿਹੜਾ ਅਸੀਂ ਅਰਦਾਸ ਵਿੱਚ ਰੋਜ਼ ਬਚਨ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਪ੍ਰਚਾਰ ਦੌਰੇ ਕੀਤੇ ਆ ਮਹਾਰਾਜ ਜੀ ਨੇ। ਸਤਿਗੁਰੂ ਜੀ ਮਾਲਵੇ ਦੀ ਧਰਤੀ ਤੇ ਗਏ ਤੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਬਜ਼ੁਰਗ ਆਇਆ ਸੀ ਨਾ ਜੀ, ਉਸ ਬਜ਼ੁਰਗ ਦੀ ਔਲਾਦ ਵਿੱਚੋਂ ਇੱਕ ਸੱਜਣ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਨਾਭੇ ਦੇ ਇਲਾਕੇ ਦੇ ਵਿੱਚ ਮਹਾਰਾਜ ਜੀ ਧੰਗੇੜਾ ਨਗਰ ਦੇ ਵਿੱਚ ਗਏ, ਥੂਹੀ ਨਗਰ ਦੇ ਵਿੱਚ ਗਏ, ਬੌੜਾ ਨਗਰ ਦੇ ਵਿੱਚ ਗਏ, ਗੁਣੀ ਕੇ ਵਿਖੇ ਗਏ। ਇਹ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਜੀ ਚੱਲ ਕੇ ਗਰੀਬ ਦੇ ਘਰ ਚਰਨ ਪਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਗੁਰਮੁਖਾ ਤੈਨੂੰ ਕਹਿਣ ਦੀ ਲੋੜ ਨਹੀਂ, ਤੇਰੇ ਬਜ਼ੁਰਗਾਂ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਸੀ, ਉਸ ਬਚਨ ਨੂੰ ਪੂਰਿਆ ਕਰਨ ਵਾਸਤੇ ਅਸੀਂ ਆਪ ਚੱਲ ਕੇ ਆਉਣਾ ਹੈ। ਜਾਂ ਆਪਣੇ ਘਰ ਚਲਾ, ਜਾਂ ਸੰਗਤ ਦੇ ਜਲ ਪਾਣੀ ਦਾ ਇੰਤਜ਼ਾਮ ਕਰ।
इतिहास कहिंदा भी 300 दे करीब गुरु की संगत गुरु तेग बहादुर साहब दे नाल महाराज चल के सज्जन दे घर गए। जेड़े घर विच कदे दो समें दा प्रशादा नहीं सी हुंदा वनस वन्ने पकवान गुरु की संगत नूं छकाए। धन गुरु तेग बहादुर पातशाह महाराज जदों विदा होण लगे इन्हें मोहरां दी परात भर के सतगुरु गुरु तेग बहादुर साहब दे चरणा ते ब्या के भेटा रख के मथा टेकिया ते महाराज कहण लगे गुरमुखा ए अमानत सांभ के रख समा आवेगा तेरे कोलों इस तो भी वड्डी सेवा लवांगे। वो सज्जन पता कौन सी जी? उहदा नां सी दीवान टोडर मल। धन गुरु रामदास महाराज ने उहनां दे बक्के मथा टेकिया ते महाराज कहण लगे गुरमुखा ए अमानत सांभ के रख समा आवेगा तेरे कोलों इस तो भी वड्डी सेवा लवांगे। वो सज्जन पता कौन सी जी? उहदा नां सी दीवान टोडर मल। धन गुरु रामदास महाराज ने उहनां दे बजुर्गां नूं बचन कीता महाराज दी कृपा दे नाल लहरां बहरां होईआं।

ਇਤਿਹਾਸ ਗਵਾਹ ਜੀ ਜਦੋਂ ਛੋਟੇ ਲਾਲ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਉਸ ਦੀਵਾਨ ਟੋਡਰ ਮੱਲ ਨੇ ਖੜੇ ਰੁੱਖ ਮੋਹਰਾਂ ਵਿਛਾ ਕੇ ਲਾਲਾਂ ਦਾ ਪਵਿੱਤਰ ਸੰਸਕਾਰ ਕੀਤਾ, ਜਗ੍ਹਾ ਖਰੀਦੀ ਤੇ ਸਾਧ ਸੰਗਤ ਥੋੜੀ ਜੀ ਅਸਥੀਆਂ ਦੀ ਭਸਮ ਲਿਜਾ ਕੇ ਕਾਕੜੇ ਪਿੰਡ ਜਾ ਕੇ ਉਹਨੇ ਧਾਰਮਿਕ ਅਸਥਾਨ ਬਣਾਇਆ। ਆਪਾਂ ਇੰਜ ਕਹਿ ਸਕਦੇ ਹਾਂ ਜੀ, ਜਿਹੜੀਆਂ ਮੋਹਰਾਂ ਦੇ ਨਾਲ ਛੋਟੇ ਲਾਲਾਂ ਦਾ ਮਾਤਾ ਗੁਜਰ ਕੌਰ ਦਾ ਸੰਸਕਾਰ ਕਰਨ ਵਾਸਤੇ ਜ਼ਮੀਨ ਖਰੀਦੀ ਗਈ ਉਹ ਮੋਹਰਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈਆਂ ਸਨ ਜੀ। ਹੁਣ ਸਾਧ ਸੰਗਤ ਦੁਬਾਰਾ ਭੱਟਾਂ ਦੇ ਸਵਈਆਂ ਤੇ ਆਵਾਂ। ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਕਰਦੇ ਆ, ਜੀਵਨ ਸਬਨ ਦਾਤਾ ਅਗੰਮ ਗਿਆਨ ਵਿਖਿਆਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲੇ ਨੇ। ਜਿਹੜੇ ਪਰਮਾਤਮਾ ਤੱਕ ਬੰਦੇ ਦੇ ਮਨ ਦੀ ਪਹੁੰਚ ਆਪਣੀ ਸਿਆਣਪ ਦੇ ਕਰਕੇ ਨਹੀਂ ਹੋ ਸਕਦੀ, ਉਸ ਵਾਹਿਗੁਰੂ ਦੇ ਗੁਣ ਗੁਰੂ ਰਾਮਦਾਸ ਮਹਾਰਾਜ ਗਾਉਣ ਵਾਲੇ ਆ। ਜੀਵਨ ਸਬਨ ਦਾਤਾ ਅਗੰਮ ਗਿਆਨ ਵਿਖਿਆਤਾ, ਐਸ ਧਿਆਨ ਧਾਵੈ ਪਲਕਨਾ ਸੋਵੈ ਜੀਓ। ਦਿਨ ਰਾਤ ਗੁਰੂ ਰਾਮਦਾਸ ਮਹਾਰਾਜ ਦੀ ਸੁਰਤ ਅਕਾਲ ਪੁਰਖ ਦੇ ਚਰਨਾਂ ਵਿਚ, ਇਕ ਖਿੰਡ ਵੀ ਸੁਰਤ ਟੁੱਟਦੀ ਨਹੀਂ। ਜਾ ਕਉ ਦੇਖਤ ਦਰਿਦਰ ਜਾਵੇ, ਨਾਮ ਸੋ ਨਿਧਾਨ ਪਾਵੇ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦਿਰੜ, ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ। ਜਿਹੜੇ ਇਕ ਮਨ ਇਕ ਸੁਰਤੀ ਦੇ ਨਾਲ ਕਹਿੰਦੇ ਨੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ, ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਕਲੇਸ਼ ਕਿੱਥੋਂ ਆ ਸਕਦੀ ਹੈ ਜੀ। ਆਓ ਸਾਧ ਸੰਗਤ ਰਸਨਾ ਨੂੰ ਪਵਿੱਤਰ ਕਰ ਲਈਏ ਜੀ। ਸਤਿਕਾਰ ਦੇ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਇਹ ਗੁਰਮੁਖੋ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜੀਵਨ ਦੀ ਗਰੀਬੀ ਦੁੱਖ ਜਿਹੜੇ ਨੇ ਉਹ ਨਾਸ ਹੋ ਜਾਂਦੇ ਹਨ।

0: ਮਹਾਰਾਜ ਕਹਿੰਦੇ ਨੇ ਜਿਹੜੇ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ, ਉਹਨਾਂ ਦੇ ਮਨ ਵਿੱਚੋਂ ਇਹ ਡਰ ਮੁੱਕ ਜਾਂਦਾ ਵੀ ਵਾਰ ਵਾਰ ਜੰਮਾਂਗੇ ਵਾਰ ਵਾਰ ਮਰਾਂਗੇ, ਆਵਾਗੁਣ ਬਣਿਆ ਰਹੇਗਾ। ਜੰਮਣ ਤੇ ਮਰਨ ਦਾ ਡਰ ਸਾਹਿਬ ਕਹਿੰਦੇ ਨੇ ਉਹਨਾਂ ਦੇ ਮਨ ਵਿੱਚੋਂ ਚਲਾ ਜਾਂਦਾ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਯਾਦ ਕਰਦੇ ਨੇ ਤੇ ਉਹ ਸਹਿਜ ਵਿੱਚ ਆਨੰਦ ਵਿੱਚ ਲੀਨ ਹੋ ਜਾਂਦੇ ਹਨ।
1: ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ।
0: ਸਾਧ ਸੰਗਤ ਜੀ, ਅਤਿ ਪਿਰਗਾ ਦਾ ਅਰਥ ਹੈ ਵੀ ਅਤਿ ਪਿਆਰਾ, ਬਹੁਤ ਮਨ ਨੂੰ ਮੋਹ ਲੈਣ ਵਾਲਾ। ਸਾਹਿਬ ਕਹਿੰਦੇ ਨੇ ਐ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ, ਉਹਦਾ ਨਾਮ ਜਪਿਆ ਕਰ ਜੋ ਬਹੁਤ

ਨਾਮ ਦੀ ਦਾਤ ਝੋਲੀ ਚ ਪੈ ਜਾਏ ਇਹ ਕੋਈ ਖੇਡ ਤਾਂ ਨਹੀਂ ਨਾ। ਇਹਦੇ ਵਾਸਤੇ ਕੀ ਦੇਣਾ ਪੈਂਦਾ? ਸਾਹਿਬ ਕਹਿੰਦੇ ਮੈਂ ਆਪਣਾ ਮਨ ਦਿੱਤਾ, ਆਪਣਾ ਤਨ ਆਪਣੇ ਗੁਰੂ ਨੂੰ ਸੌਂਪਿਆ, ਆਪਣਾ ਸਿਰ ਆਪਣੇ ਗੁਰੂ ਨੂੰ ਸੌਂਪਿਆ, ਤੇ ਫਿਰ ਮੈਨੂੰ ਇਹ ਮਹਿੰਗਾ ਪਦਾਰਥ ਨਾਮ ਜਿਹੜਾ ਸੀ ਉਹ ਪ੍ਰਾਪਤ ਹੋਇਆ। ਹੁਣ ਇੱਕ ਸਿਰ ਸੌਂਪਣਾ ਹੁੰਦਾ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਤੇ ਮੱਥਾ ਟੇਕਿਆ ਚਲੇ ਗਏ। ਇੱਕ ਸਿਰ ਸੌਂਪਣਾ ਇਹ ਹੁੰਦਾ ਵੀ ਮਹਾਰਾਜ ਤੇਰੇ ਦਰ ਦੇ ਉੱਤੇ ਮੱਥਾ ਟੇਕਿਆ ਏ, ਇੰਨੀ ਕਿਰਪਾ ਕਰੀ ਇਹ ਸਿਰ ਕੱਟ ਜਾਏ, ਇਹ ਸਿਰ ਅਲੱਗ ਹੋ ਜਾਏ, ਪਰ ਕੋਈ ਦੁਨੀਆਂ ਦੀ ਤਾਕਤ ਇਹਨੂੰ ਆਪਣੇ ਚਰਨਾਂ ਵਿੱਚ ਝੁਕਾ ਨਾ ਸਕੇ, ਕੇਵਲ ਤੇਰੇ ਦਰ ਤੇ ਝੁਕਣਾ ਚਾਹੀਦਾ। ਇਹ ਭਾਵਨਾ ਬਣਾਉਣੀ ਪੈਂਦੀ ਹੈ ਜੀ। ਮਹਾਰਾਜ ਕਹਿੰਦੇ ਨੇ ਮੈਂ ਆਪਣਾ ਆਪ ਵੇਚ ਕੇ, ਆਪਣਾ ਸਿਰ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਿਹੜਾ ਮਹਿੰਗਾ ਸੌਦਾ ਉਹ ਕੀਤਾ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ।

ਹੁਣ ਮਹਾਰਾਜ ਜਿਹੜੇ ਸੰਸਾਰ ਦੇ ਬਾਦਸ਼ਾਹ ਨੇ ਉਹਨਾਂ ਦੀ ਉਦਾਹਰਣ ਦੇ ਰਹੇ ਆ। ਸਾਹਿਬ ਕਹਿੰਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆਂ ਦੇ ਵਿੱਚ ਆ ਕੇ ਰਸ ਮਾਣਦੇ ਨੇ, ਰਾਜ ਮਾਣਦੇ ਨੇ, ਰੱਬ ਉਹਨਾਂ ਨੂੰ ਭੁੱਲ ਜਾਂਦਾ। ਸਹਿਸਕ੍ਰਿਤੀ ਬਾਣੀ ਦੇ ਵਿੱਚ ਵੀ ਮਹਾਰਾਜ ਦਾ ਸ਼ਬਦ ਹੈ ਨਾ, ਦਾਨ ਪਰਾ ਪੂਰ ਬੇਣ ਭੁਚੰਤੇ ਮਹੀਪਤੇ ਵਿਪਰੀਤ ਬੁੱਧਿ ਅੰਬਾਰਤ ਲੋਕ ਹੈ ਨਾਨਕ ਚਰੰਕਾਲ ਦੁੱਖ ਭੋਗਤੇ। ਪਿਛਲੇ ਕਰਮਾਂ ਦਾ ਕੋਈ ਫਲ ਹੁੰਦਾ ਜਿਹਨੂੰ ਰਾਜੇ ਮਹਾਰਾਜੇ ਆ ਕੇ ਛਕਦੇ ਨੇ, ਦੁਨੀਆਂ ਤੇ ਰਾਜ ਕਰਦੇ ਨੇ, ਪਰ ਇੱਥੇ ਆ ਕੇ ਜਦੋਂ ਜ਼ੁਲਮ ਕਰਦੇ ਆ, ਪਾਪ ਕਰਦੇ ਆ, ਤੇ ਮਹਾਰਾਜ ਕਹਿੰਦੇ ਫਿਰ ਚਰੰਕਾਲ ਦੁੱਖ ਭੋਗਣਾ ਪੈਂਦਾ। ਸਾਹਿਬ ਕਹਿੰਦੇ ਨੇ ਜਿਹੜੇ ਰਾਜੇ ਮਹਾਰਾਜੇ ਰੱਬ ਦੇ ਨਾਮ ਤੋਂ ਬੇਮੁੱਖ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਫੜ ਕੇ ਜਿਹੜੀ ਮੌਤ ਹੈ ਉਹਦੇ ਹਵਾਲੇ ਕੀਤਾ ਜਾਂਦਾ, ਭਾਵ ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ

ਚੰਗੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ। ਹੁਣ ਬੜੀਆਂ ਉਦਾਹਰਨਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਡੰਡਾ ਸਿਰ ਦੇ ਉੱਤੇ ਵੱਜਦਾ ਹੈ, ਮਹਾਰਾਜ ਕਹਿੰਦੇ ਫਿਰ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ

0: ਇੱਕ ਤਰਲਾ ਕਰ ਰਹੇ ਆ ਮਹਾਰਾਜ। ਐ ਅਕਾਲ ਪੁਰਖ ਵਾਹਿਗੁਰੂ, ਅਸੀਂ ਤੇਰੇ ਦਰ ਦੇ ਕਿਰਮ ਹਾਂ, ਤੇਰੇ ਦਰ ਦੇ ਸੇਵਕ ਹਾਂ, ਨਿਮਾਣੇ ਹਾਂ। ਕਿਰਪਾ ਕਰ, ਸਾਡੀ ਪ੍ਰਤ ਪਾਲਣਾ ਕਰ, ਸਾਨੂੰ ਆਪਣੀ ਸ਼ਰਨ ਬਖਸ਼ਿਸ਼ ਕਰ ਦਿਓ।
1: ਦਰਸ਼ਨ ਸੰਤ ਦੇਹੋ ਸੁਖ ਪਾਵੇ, ਪ੍ਰਭ ਲੋਚ ਪੂਰ ਜਨ ਤੁਮ ਗਾ।
0: ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਜੀ, ਮੈਂ ਤੁਹਾਡੇ ਦਰ ਦਾ ਸੇਵਕ ਹਾਂ, ਜਨ ਤੁਮ ਗਾ, ਮੈਂ ਤੁਹਾਡਾ ਸੇਵਕ ਹਾਂ। ਮੇਰੇ ਮਨ ਦੀ ਇੱਕ ਲੋਚ ਹੈ, ਇੱਕ ਭਾਵਨਾ ਹੈ, ਜਿਹੜੇ ਤੁਹਾਡੇ ਨਾਮ ਦੇ ਵਿੱਚ ਰੱਤੇ ਹੋਏ ਗੁਰਮੁਖ ਨੇ, ਸੰਤ ਨੇ, ਉਹਨਾਂ ਦੀ ਮੈਨੂੰ ਸੰਗਤ ਪ੍ਰਾਪਤ ਹੋ ਜਾਵੇ, ਤਾਂ ਕਿ ਮੈਂ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸੁਖ

0: ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਜੀ ਤੁਸੀਂ ਬਹੁਤ ਵੱਡੇ ਹੋ, ਤੁਸੀਂ ਮਾਲਕ ਹੋ, ਕੁੱਲ ਕਾਇਨਾਤ ਦੇ ਸਿਰਜਣਹਾਰ ਹੋ। ਇੱਕ ਕਿਣਕਾ ਮਾਤਰ, ਇੱਕ ਖਿਣ ਮਾਤਰ ਵੀ ਪਰਮਾਤਮਾ ਦਾ ਨਾਮ ਵਾਹਿਗੁਰੂ ਤੁਸੀਂ ਮੇਰੀ ਝੋਲੀ ਚ ਆਪਣਾ ਨਾਮ ਪਾ ਦਿਓ ਤੇ ਮੇਰਾ ਜੀਵਨ ਸਫਲਾ ਹੋ ਜਾਵੇ।
1: ਜਨ ਨਾਨਕ ਨਾਮ ਮਿਲੇ ਸੁਖ ਪਾਵੇ, ਹਮ ਨਾਮ ਵਿਟਹੋ ਸਭ ਕੁਛ ਗਾ।
0: ਮਹਾਰਾਜ ਜੀ ਨਾਨਕ ਸ਼ਬਦ ਦੀ ਮੋਹਰ ਲਾ ਕੇ ਕਿਰਪਾ ਕਰ ਰਹੇ ਆ ਕਿ ਜਦੋਂ ਨਾਮ ਮਿਲਦਾ ਹੈ, ਨਾਮ ਦੇ ਨਾਲ ਦੁਨੀਆਂ ਦੇ ਆਤਮਾ ਦੇ ਸਰਬ ਸੁੱਖ ਵੀ ਜੀਵਨ ਦੇ ਵਿੱਚ ਆ ਜਾਂਦੇ ਨੇ। ਇਸ ਕਰਕੇ ਮੈਂ ਵਾਹਿਗੁਰੂ ਦੇ ਨਾਮ ਤੋਂ ਸਦਾ ਹੀ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਸਤਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਵਿੱਚ ਨਾਮ ਦੀਆਂ ਜਿਹੜੀਆਂ ਬਰਕਤਾਂ ਨੇ, ਜਿਹੜੀਆਂ ਨਾਮ ਦੀਆਂ ਰਹਿਮਤਾਂ ਨੇ, ਨਾਮ ਦੀ ਵਡਿਆਈ ਦੇ ਵਿੱਚੋਂ ਜੋ ਮਿਲਦਾ ਉਹ ਸਾਡੀ ਝੋਲੀ ਦੇ ਵਿੱਚ ਬਖਸ਼ਿਸ਼ਾਂ ਪਾਈਆਂ ਨੇ। ਇਸ ਸਥਾਨ ਦੀ ਪਾਵਨ ਮਰਿਆਦਾ ਦੇ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਜੋ ਸ਼ਬਦ ਵਿਚਾਰ ਚੱਲ ਰਹੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ।
1: ਭੈਰੋ ਮਹੱਲਾ ਪਹਿਲਾ।
0: ਭੈਰੋ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਹ ਸ਼ਬਦ ਦਾ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਦੇ ਪਵਿੱਤਰ ਅੰਗ 1127 ਦੇ ਉੱਪਰ ਇਹ ਪਾਵਨ ਸ਼ਬਦ

महाराज जी ने बड़ी कमाल की। साहब कहिंदे आ जिवें किसे बंदे दे कोल संसार दा धन होवे, बहुत ही माया होवे ना, ਉਹ ਉਸ ਮਾਇਆ ਦੇ ਨਾਲ ਆਪਣੇ ਮਨ ਇਸ਼ੇ ਪਦਾਰਥ ਖਰੀਦਦਾ, ਸੋਹਣੀ ਗੱਡੀ ਲੈ ਲਈ, ਸੋਹਣਾ ਘਰ ਬਣਾ ਲਿਆ, ਪਹਿਨਣ ਵਾਸਤੇ ਸੋਹਣੇ ਕੱਪੜੇ ਲੈ ਲਏ, ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਮਨ ਨੂੰ ਖੁਸ਼ੀ ਦੇਣ ਵਾਸਤੇ। ਇਹ ਵੱਖਰੀ ਬਾਤ ਹੈ ਕਿ ਇਹਨਾਂ ਪਦਾਰਥਾਂ ਦੇ ਵਿੱਚੋਂ ਮਨ ਨੂੰ ਖੁਸ਼ੀ ਸਕੂਨ ਨਹੀਂ ਮਿਲ ਸਕਦਾ। ਮਹਾਰਾਜ ਇੱਕ ਉਦਾਹਰਣ ਦੇ ਰਹੇ ਆ ਵੀ ਜਿਵੇਂ ਦੁਨੀਆਂ ਦਾ ਧਨ ਮਨੁੱਖ ਆਪਣੇ ਤਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਵਰਤਦਾ ਹੈ ਨਾ, ਇਵੇਂ ਜਿਹੜਾ ਸਭ ਤੋਂ ਸ੍ਰੇਸ਼ਟ ਤਨ ਹੈ ਉਹ ਪਰਮਾਤਮਾ ਦਾ ਨਾਮ ਹੈ। ਤੇ ਜਦੋਂ ਅਸੀਂ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਾਂ, ਮਹਾਰਾਜ ਕਹਿੰਦੇ ਉਸ ਨਾਮ ਦੇ ਨਾਲ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ, ਸਾਡੇ ਸਾਰੇ ਮਨੋਰਥ ਪੂਰੇ ਹੁੰਦੇ ਨੇ। ਪਰ ਉਹ ਨਾਮ ਜਿਹੜਾ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ

0: ਹੁਣ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਬਹੁਤ ਸ੍ਰੇਸ਼ਟ ਪਦਾਰਥ ਹੈ। ਜਦੋਂ ਨਾਮ ਆ ਗਿਆ ਤੇ ਫਿਰ ਜ਼ਿੰਦਗੀ ਦੇ ਸਾਰੇ ਮਨੋਰਥ ਜਿਹੜੇ ਪੂਰੇ ਹੋ ਜਾਂਦੇ ਨੇ। ਕਿਰਤਾਰ ਦਾ ਅਰਥ ਹੈ ਮਨੋਰਥਾਂ ਦਾ ਪੂਰਿਆ ਹੋਣਾ। ਅਸੀਂ ਅਰਦਾਸ ਕਰਦੇ ਹਾਂ ਨਾ ਵੀ ਮਹਾਰਾਜ ਮੁੱਖ ਵਾਕ ਬਖਸ਼ ਕੇ ਕਿਰਤਾਰਥ ਕਰੋ, ਆਗਿਆ ਬਖਸ਼ ਕੇ ਕਿਰਤਾਰਥ ਕਰੋ। ਉਹਦਾ ਭਾਵ ਹੁੰਦਾ ਕਿ ਮਹਾਰਾਜ ਜਿਹੜਾ ਕਾਰਜ ਆਰੰਭ ਕੀਤਾ ਨਾ ਇਹਨੂੰ ਕਿਰਪਾ ਕਰਕੇ ਸਫਲ ਕਰ ਦਿਓ। ਹੁਣ ਸਾਹਿਬ ਕਹਿੰਦੇ ਨੇ ਵੀ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਬਹੁਤ ਕੀਮਤੀ ਪਦਾਰਥ ਹੈ, ਸਦਾ ਰਹਿਣ ਵਾਲਾ ਹੈ। ਉਸ ਨਾਮ ਦੀ ਬਰਕਤ ਦੇ ਨਾਲ ਹੀ ਜੀਵਨ ਦੇ ਮਨੋਰਥ ਪੂਰੇ ਹੁੰਦੇ ਨੇ ਤੇ ਜੀਵਨ ਦੇ ਵਿੱਚ ਸਹਿਜ ਆਉਂਦਾ ਹੈ। ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ। ਸਾਧ ਸੰਗਤ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਮੇਰਾ ਦਿਲ ਕੀਤਾ ਕਿ ਮੈਂ ਇੱਕ ਸਾਖੀ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਹਿਜ ਦੀ ਅਵਸਥਾ ਕੀ ਹੈ, ਅੰਦਰਲਾ ਟਿਕਾਓ ਕੀ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਉਹਨਾਂ ਦੇ ਸਮੇਂ ਦੇ ਜਿਹੜੇ ਪ੍ਰਸਿੱਧ ਸਿੱਖ ਹੋਏ ਨੇ ਉਹਨਾਂ ਦਾ ਜ਼ਿਕਰ ਗੁਰਮੁਖਾਂ ਨੇ ਬਹੁਤ ਵਾਰ ਕੀਤਾ। ਹੁਣ ਸਾਧ ਸੰਗਤ ਆਪਣੇ ਧਰਮ ਦੀ ਵਡਿਆਈ ਸਾਰੇ ਕਰ ਲੈਂਦੇ ਨੇ, ਪਰ ਜਦੋਂ ਕੋਈ ਦੂਜੇ ਮਤ ਵਾਲਾ ਕਿਸੇ ਧਰਮ ਤੋਂ ਪ੍ਰਭਾਵਿਤ ਹੋ ਕੇ ਉਹਦੀ ਗੱਲ ਕਰੇ ਤੇ ਸਿਰ ਫਖਰ ਨਾਲ ਉੱਚਾ ਹੁੰਦਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸੰਗਤ ਵਿੱਚ ਰਿਹਾ ਇੱਕ ਮੁਸਲਮਾਨ ਵਿਦਵਾਨ ਮੋਹਸਨ ਫਾਨੀ। ਸਤਿਗੁਰੂ ਦੇ ਕਾਫਲੇ ਦੇ ਨਾਲ ਨਾਲ ਚੱਲਣਾ ਤੇ ਗੁਰਸਿੱਖਾਂ ਦੇ ਜੀਵਨ ਦਾ ਉਹਨੇ ਜਦੋਂ ਮੁਤਾਲਿਆ ਕੀਤਾ ਨਾ, ਉਹਨੇ ਬਹੁਤ ਸਾਰੇ ਸਿੱਖਾਂ ਦੀ ਦਾਸਤਾਨ ਲਿਖੀ ਹੈ। ਉਹ ਕਹਿੰਦਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤ ਨੇ ਸਵਾਲ ਕੀਤਾ ਮਹਾਰਾਜ, ਕਿਉਂਕਿ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਹੜੀ ਹੈ ਭਾਵੇਂ ਹੋ ਚੁੱਕੀ ਸੀ ਪਰ ਗੁਰਤਾ ਗੱਦੀ ਤਾਂ ਨਹੀਂ ਸੀ ਨਾ ਮਿਲੀ, ਤੇ ਦੂਰ ਦੁਰਾਡੇ ਜਿਹੜੇ ਸਿੱਖ ਬੈਠੇ ਸਨ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਸੀ ਵੀ ਅਸੀਂ ਆਪਣੇ ਗੁਰੂ ਦੇ ਦੀਦਾਰ ਕਰ ਸਕੀਏ। ਸੰਗਤ ਨੇ ਸਵਾਲ ਕੀਤਾ ਕਿ ਮਹਾਰਾਜ ਜੇ ਸਾਡਾ ਦਿਲ ਕਰੇ ਵੀ ਤੁਹਾਡੇ ਦੀਦਾਰ ਕਰਨੇ ਨੇ ਤੇ ਦੀਦਾਰ ਕਿਵੇਂ ਆਉਣਗੇ। ਛੇਵੇਂ ਪਾਤਸ਼ਾਹ ਆਖਣ ਲੱਗੇ ਗੁਰਮੁਖੋ, ਕੋਈ ਸਿੱਖ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦਾ ਹੋਇਆ ਤੁਹਾਡੇ ਘਰ ਆ ਜਾਏ ਤੇ ਮੇਰਾ ਰੂਪ ਜਾਣ ਕੇ ਉਹਦੀ ਸੇਵਾ ਕਰਿਓ, ਤੁਹਾਨੂੰ ਇੰਜ ਪ੍ਰਤੀਤ ਹੋਵੇਗਾ ਵੀ ਗੁਰੂ ਹਰਗੋਬਿੰਦ ਸਾਹਿਬ ਹੀ ਆਏ ਨੇ। ਹੁਣ ਸੰਗਤਾਂ ਨੇ ਮਹਾਰਾਜ ਦਾ ਬਚਨ ਕਮਾਇਆ। ਜਿਹੜੇ ਸਿੱਖ ਨੇ ਬਾਣੀ ਪੜ੍ਹਦਿਆਂ ਕਿਸੇ ਸਿੱਖ ਦੇ ਘਰ ਜਾਣਾ, ਉਹਦਾ ਸਤਿਕਾਰ ਕਰਨਾ, ਉਹਦਾ ਮਾਣ ਕਰਨਾ, ਤੇ ਕਈ ਵਾਰਾਂ ਜਿਹੜੇ ਨਕਲੀ ਲੋਕ ਨੇ ਉਹਨਾਂ ਨੇ ਸਿੱਖਾਂ ਦੇ ਕੋਲੋਂ ਪ੍ਰਸ਼ਾਦਾ ਪਾਣੀ ਛਕਣ ਦੇ ਮਾਰਿਆਂ ਨੇ ਕੁਝ ਬਾਣੀ ਕੰਠ ਕਰਕੇ ਸਿੱਖਾਂ ਦੇ ਘਰਾਂ ਵਿੱਚ ਚਲੇ ਜਾਣਾ। ਕਸ਼ਮੀਰ ਦੀ ਧਰਤੀ ਦਾ ਜ਼ਿਕਰ ਹੈ ਵੀ ਉੱਥੋਂ ਦਾ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਂ ਸੀ ਭਾਈ ਮਾਧੋ ਜੀ, ਕਾਰੋਬਾਰ ਬੜਾ ਸੌਖਾ ਹੈ ਤੇ ਜੀਵਨ ਬਹੁਤ ਉੱਚਾ ਸੁੱਚਾ। ਉਹਦੀ ਘਰ ਵਾਲੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਸੇਵਕ। ਜਦੋਂ ਕਿਸੇ ਸਿੱਖ ਨੇ ਆਉਣਾ ਉਹਨਾਂ ਦੋਵਾਂ ਜੀਆਂ ਨੇ ਬਹੁਤ ਸੇਵਾ ਕਰਨੀ। ਇੱਕ ਚੋਰ ਦੇ ਮਨ ਚ ਖਿਆਲ ਆਇਆ ਵੀ ਮੈਂ ਸਿੱਖ ਦੇ ਘਰੋਂ ਚੋਰੀ ਕਰਾਂ, ਪਰ ਜਿਹਦੇ ਕੋਲ ਧਨ ਦੌਲਤ ਹੋਵੇ ਉਹਨੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੁੰਦੇ ਨੇ। ਬੜੀ ਵਾਰਾਂ ਯਤਨ ਕੀਤਾ ਤੇ ਗੱਲ ਨਾ ਬਣੀ। ਫਿਰ ਸਾਧ ਸੰਗਤ ਉਹਨੇ ਇੱਕ ਤਰੀਕਾ ਵਰਤਿਆ ਵੀ ਨਕਲੀ ਗੁਰਸਿੱਖ ਬਣ ਗਿਆ ਤੇ ਮਹਾਰਾਜ ਦੀ ਬਾਣੀ ਦੇ ਕੁਝ ਸ਼ਬਦ ਕੰਠ ਕਰ ਲਏ। ਅੱਜ ਵੀ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਕੁਝ ਲੋਕ ਐਸਾ ਕਰਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਕਿ ਬਾਣੀ ਕੰਠ ਕਰ ਲੈਣੀ, ਕੜਾ ਪਾ ਲੈਣਾ ਤੇ ਸਾਡੀਆਂ ਧੀਆਂ ਭੈਣਾਂ ਨੂੰ ਇੱਕ ਸਿੱਖ ਹੋਣ ਦੇ ਨਾਤੇ ਵਰਗਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਦੇਣਾ। ਇਹ ਜਿਹੜਾ ਚੋਰ ਸੀ ਸਿੱਖ ਬਣ ਗਿਆ ਜੀ, ਬਾਣਾ ਪਾ ਲਿਆ, ਥੋੜੀ ਬਾਣੀ ਵੀ ਕੰਠ ਕਰ ਲਈ। ਸ਼ਾਮਾਂ ਦੇ ਸਮੇਂ ਭਾਈ ਮਾਧੋ ਜੀ ਦੇ ਘਰ ਚਲਾ ਗਿਆ, ਦਰਵਾਜ਼ਾ ਖੜਕਾਇਆ। ਉਹਨਾਂ ਸਵਾਲ ਕੀਤਾ ਵੀ ਗੁਰਮੁਖੋ ਕਿੱਥੋਂ ਆਏ ਜੇ? ਕਹਿਣ ਲੱਗਾ ਜੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਦੋਵਾਂ ਜੀਆਂ ਨੇ ਚਰਨ ਪਰਸੇ, ਸੋਹਣੇ ਪਲੰਘੇ ਤੇ ਬਿਠਾਇਆ, ਜਲ ਪਾਣੀ ਛਕਾਇਆ, ਪਹਿਨਣ ਵਾਸਤੇ ਬਸਤਰ ਦਿੱਤੇ। ਹੁਣ ਇਹਦੀ ਮਨਸ਼ਾ ਵਿੱਚ ਤੇ ਪਾਪ ਸੀ ਜੀ। ਰਾਤ ਜਦੋਂ ਦੋਵੇਂ ਜੀ ਵਿਸ਼ਰਾਮ ਕਰਨ ਲੱਗੇ ਇਹਨੇ ਵਾਰ ਵਾਰ ਯਤਨ ਕੀਤਾ ਵੀ ਤਾਲਾ ਖੋਲ ਕੇ ਕਿਸੇ ਤਰ੍ਹਾਂ ਚੋਰੀ ਕਰ ਲਵਾਂ, ਪਰ ਗੱਲ ਨਾ ਬਣੀ। ਕਰਦਿਆਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਹੁਣ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਦੋਵੇਂ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ ਤੇ ਬਾਣੀ ਪੜ੍ਹਨ ਲੱਗ ਪਏ ਜੀ। ਭਾਈ ਮਾਧੋ ਜੀ ਦੀ ਘਰਵਾੜੀ ਨੂੰ ਸ਼ੱਕ ਹੋਇਆ ਵੀ ਜਿਹੜਾ ਆ ਸੱਜਣ ਸਾਡੇ ਘਰ ਆਇਆ ਨਾ, ਇਹ ਮਹਾਰਾਜ ਦਾ ਸਿੱਖ ਨਹੀਂ ਜਾਪਦਾ। ਵੀ ਸਿੱਖ ਤੇ ਉਹ ਜਿਹੜਾ ਅੰਮ੍ਰਿਤ ਵੇਲਾ ਸਾਂਭੇ। ਖਿਮਾ ਕਰਿਓ ਗੁਰਮੁਖੋ, ਅੱਜ ਬਹੁਤਾਤ ਵਿੱਚ ਗੁਰੂ ਕੇ ਸਿੱਖ ਅੰਮ੍ਰਿਤ ਵੇਲਾ ਸਾਂਭਣ ਤੋਂ ਇਨਕਾਰੀ ਹੋ ਗਏ। ਮਜਬੂਰੀ ਹੋ ਸਕਦੀ ਹੈ ਪਰ ਸਾਰਿਆਂ ਦੀ ਮਜਬੂਰੀ ਨਹੀਂ। ਉਹਨੇ ਆਪਣੇ ਘਰ ਵਾਲੇ ਨੂੰ ਸਵਾਲ ਕੀਤਾ ਵੀ ਸਵਾਮੀ ਜੀ ਮੈਨੂੰ ਇੰਜ ਲੱਗਦਾ ਹੈ ਆ ਜਿਹੜਾ ਸਿੱਖ ਸਾਡੇ ਘਰ ਆਇਆ ਨਾ ਇਹ ਕੱਚਾ ਪਿੱਲਾ ਹੈ, ਇਹ ਅੰਮ੍ਰਿਤ ਵੇਲੇ ਉੱਠਿਆ ਨਹੀਂ। ਹੁਣ ਭਾਈ ਸਾਹਿਬ ਵੀ ਸਾਰਾ ਕੁਝ ਜਾਣਦੇ ਸੀ ਪਰ ਸਿੱਖ ਦਾ ਪਰਦਾ ਕਿਵੇਂ ਕੱਢਣਾ ਹੈ। ਕਹਿਣ ਲੱਗੇ ਭਾਗਵਾਨ ਨੇ ਗੁਰੂ ਕੇ ਸਿੱਖਾਂ ਦੇ ਉੱਤੇ ਸ਼ੰਕਾ ਨਹੀਂ ਕਰੀਦਾ, ਇਹ ਵਿਚਾਰਾ ਦੂਰੋਂ ਚੱਲ ਕੇ ਆਇਆ ਥੱਕ ਗਿਆ ਹੋਵੇਗਾ। ਜਦੋਂ ਦਿਨ ਚੜੇ ਚੋਰ ਉੱਠਿਆ, ਭਾਈ ਸਾਹਿਬ ਨੇ ਜਲ ਪਾਣੀ ਛਕਾਇਆ, ਇਹ ਜਾਣ ਲੱਗਾ ਤੇ ਭਾਈ ਮਾਧੋ ਜੀ ਕਹਿਣ ਲੱਗੇ ਸੱਜਣਾ ਮੈਂ ਤੈਨੂੰ ਜਾਣ ਨਹੀਂ ਦੇਣਾ ਕਿਉਂਕਿ ਤੂੰ ਰਾਤ ਲੇਟ ਆਇਆ ਸਾਂ ਤੇ ਤੇਰੀ ਸੋਹਣੇ ਢੰਗ ਨਾਲ ਸੇਵਾ ਨਹੀਂ ਹੋ ਸਕੀ। ਮੈਂ ਬਾਜ਼ਾਰ ਜਾਣਾ ਤੇਰੇ ਵਾਸਤੇ ਛਕਣ ਵਾਸਤੇ ਪਦਾਰਥ ਲਿਆਉਣਾ, ਤੂੰ ਘਰ ਬੈਠ। ਭਾਈ ਸਾਹਿਬ ਜੀ ਬਾਜ਼ਾਰ ਚਲੇ ਗਏ। ਇਹਨੇ ਸੋਚਿਆ ਵੀ ਹੁਣ ਮੇਰਾ ਦਾ ਲੱਗੇਗਾ, ਇਹਨੇ ਭਾਈ ਸਾਹਿਬ ਦੀ ਘਰਵਾਲੀ ਨੂੰ ਕਤਲ ਕਰ ਦਿੱਤਾ ਜੀ ਤੇ ਘਰ ਦਾ ਗਹਿਣਾ ਗੱਟਾ ਜੋ ਕੁਝ ਸੀ ਸਾਰਾ ਕੁਝ ਲਪੇਟ ਕੇ ਇੱਕ ਪੌਣੇ ਦੇ ਵਿੱਚ ਇੱਕ ਝੋਲੀ ਵਿੱਚ ਬੰਨ ਲਿਆ। ਬੜੀ ਕਾਹਲੀ ਦੇ ਨਾਲ ਭਾਈ ਸਾਹਿਬ ਦੇ ਘਰੋਂ ਤੁਰਿਆ ਤੇ ਰਸਤੇ ਦੇ ਵਿੱਚ ਹੀ ਭਾਈ ਮਾਧੋ ਜੀ ਫਿਰ ਮਿਲ ਪਏ। ਹੁਣ ਉਹ ਬਾਹ ਫੜ ਕੇ ਘਰ ਲਿਆਉਣ ਤੇ ਇਹ ਘਰ ਜਾਣ ਦਾ ਨਾਂ ਨਾ ਲਵੇ ਕਿਉਂਕਿ ਚੋਰੀ ਕੀਤੀ ਪਾਪ ਕੀਤਾ ਸੀ ਕਤਲ ਕਰਕੇ ਆਇਆ। ਭਾਈ ਸਾਹਿਬ ਜੀ ਬੜੀ ਜ਼ਬਰਦਸਤੀ ਪ੍ਰੇਮ ਦੇ ਵਸ ਕਰਕੇ ਇਹਨੂੰ ਘਰ ਲੈ ਆਏ ਜੀ। ਜਦੋਂ ਦਰਵਾਜ਼ਾ ਖੋਲਿਆ ਖੂਨ ਵਗਿਆ ਹੋਇਆ ਸੀ, ਘਰਵਾਲੀ ਦੀ ਮੌਤ ਹੋ ਗਈ, ਚੋਰ ਕੰਬ ਗਿਆ ਜੀ। ਇਹਨੇ ਸਾਰਾ ਕੁਝ ਬਿਆਨ ਕਰ ਦਿੱਤਾ ਤੇ ਭਾਈ ਸਾਹਿਬ ਨੇ ਆਖਿਆ ਗੁਰਮੁਖਾ ਜੋ ਕੁਝ ਹੋਣਾ ਸੀ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਗਿਆ, ਹੁਣ ਆਪਾਂ ਸ਼ੋਰ ਨਹੀਂ ਪਾਉਣਾ, ਆ ਸੰਸਕਾਰ ਕਰੀਗੀ। ਲੱਕੜਾਂ ਇਕੱਠੀਆਂ ਕੀਤੀਆਂ, ਸੰਸਕਾਰ ਕੀਤਾ, ਉਸ ਚੋਰ ਨੂੰ ਜਲ ਪਾਣੀ ਛਕਾਇਆ। ਇਹ ਮੋਹਸਨ ਫਾਨੀ ਮੁਸਲਮਾਨ ਵਿਦਵਾਨ ਨੇ ਲਿਖਿਆ ਜੀ। ਜਲ ਪਾਣੀ ਛਕਾ ਕੇ ਟਹਿਲ ਸੇਵਾ ਕਰਕੇ ਜਿਹੜੇ ਗਹਿਣੇ ਗੱਟੇ ਸੀ, ਕਹਿਣ ਲੱਗਾ ਸੱਜਣਾ ਜੇ ਤੈਨੂੰ ਲੋੜ ਹੈ ਤੇ ਲੈ ਜਾ। ਸਿੱਖ ਦਾ ਕਿਰਦਾਰ ਵੇਖੋ, ਖਿਮਾ ਕਰਿਓ ਸਾਧ ਸੰਗਤ, ਅੱਜ ਅਸੀਂ ਬੜੇ ਚਾਅ ਦੇ ਨਾਲ ਇੱਕ ਸਿੱਖ ਦਾ ਪਰਦਾ ਫਰੋਲਣ ਤੇ ਲੱਗ ਜਾਂਦੇ। ਸਾਡੇ ਰਹਿਤਨਾਮਿਆਂ ਨੇ ਲਿਖਿਆ ਹੋਇਆ ਵੀ ਸਿੱਖ ਨੂੰ ਸਿੱਖ ਦਾ ਪਰਦਾ ਕੱਢਣਾ ਚਾਹੀਦਾ। ਕਈ ਵਾਰਾਂ ਅਸੀਂ ਕਿਸੇ ਸਿੱਖ ਦਾ ਪਰਦਾ ਕੱਢਣ ਦੀ ਬਜਾਏ ਉਹਦੇ ਔਗਣਾਂ ਨੂੰ ਇੰਨੇ ਵੱਡੇ ਪੱਧਰ ਤੇ ਫਰੋਲਦੇ ਹਾਂ ਜੀ, ਸਮਾਜ ਵਿੱਚ ਸੰਸਾਰ ਦੇ ਵਿੱਚ ਉਹਦੀ ਹਾਨੀ ਹੋ ਜਾਂਦੀ ਹੈ। ਯਾਦ ਰੱਖਿਓ ਸਾਧ ਸੰਗਤ, ਸਮਾਂ ਆਉਣ ਤੇ ਜੇ ਉਹ ਨਿਰਦੋਸ਼ ਸਾਬਤ ਹੋ ਜਾਵੇ ਤੇ ਜਿਨ੍ਹਾਂ ਨੇ ਉਹਦੇ ਖਿਲਾਫ਼ ਇਹ ਸਾਰਾ ਕੁਝ ਕੀਤਾ ਹੁੰਦਾ ਉਹ ਗੁਰੂ ਨੂੰ ਕਿਹੜਾ ਮੂੰਹ ਵਿਖਾਉਣਗੇ ਜੀ। ਅਦਾਲਤਾਂ ਤਾਂ ਸਮਾਂ ਲਾ ਕੇ ਕਿਸੇ ਨੂੰ ਬਰੀ ਕਰਦੀਆਂ ਨੇ ਨਾ, ਪਰ ਜੇਕਰ ਕਿਸੇ ਨੇ ਜਾਣ ਬੁੱਝ ਕੇ ਕਿਸੇ ਨੂੰ ਨੀਵਾਂ ਵਿਖਾਇਆ, ਕਿਸੇ ਦਾ ਪਰਦਾ ਕੱਢਣ ਦੀ ਬਜਾਏ ਉਹਨੂੰ ਫਰੋਲਿਆ, ਤੇ ਜੇ ਸਾਧ ਸੰਗਤ ਕਿਤੇ ਨਿਰਦੋਸ਼ ਸਾਬਤ ਹੋ ਜਾਏ ਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਉਹ ਗੁਨਾਹਗਾਰ ਨਹੀਂ ਹੋਣਗੇ। ਧਿਆਨ ਦਿਓ, ਜਦੋਂ ਉਹਨੇ ਇਹ ਸਾਰਾ ਕੁਝ ਕਰ ਲਿਆ, ਭਾਈ ਮਾਧੋ ਨੇ ਉਹਦਾ ਪਰਦਾ ਕੱਜਿਆ ਜੀ, ਕਹਿੰਦੇ ਚੋਰ ਪਾਗਲ ਹੋ ਗਿਆ, ਪਛਤਾਵੇ ਦੀ ਅੱਗ ਦੇ ਵਿੱਚ ਸੜਿਆ, ਚੈਨ ਨਾ ਆਵੇ। ਚੱਲ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਿਆ। ਸਿੱਖ ਦਾ ਜੀਵਨ ਵੇਖੋ ਜੀ, ਵੱਡੇ ਵੱਡੇ ਚੋਰ ਵੀ ਸਿੱਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲੇ ਬਣ ਜਾਂਦੇ ਆ। ਮਹਾਰਾਜ ਦਾ ਦਰਬਾਰ ਸਜਿਆ ਸੀ, ਉਹਨੇ ਆ ਕੇ ਆਪਣੇ ਪਾਪਾਂ ਨੂੰ ਕਬੂਲ ਕੀਤਾ, ਮਹਾਰਾਜ ਮੇਰੇ ਕੋਲੋਂ ਏਡਾ ਵੱਡਾ ਗੁਨਾਹ ਹੋ ਗਿਆ, ਕਿਰਪਾ ਕਰਕੇ ਮੈਨੂੰ ਬਖਸ਼ ਲਓ, ਮੇਰੇ ਪਛਤਾਵੇ ਦੀ ਅੱਗ ਨੂੰ ਸਾੜ ਦਿਓ। ਉਸ ਵੇਲੇ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬੜੇ ਵਜਦ ਵਿੱਚ ਆਏ, ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਕੁਝ ਬਚਨ ਕੀਤੇ ਜੀ। ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ, ਧੰਨ ਗੁਰੂ ਕਾ ਸਿੱਖ ਭਾਈ ਮਾਧੋ, ਧੰਨ ਉਹਦੀ ਅਰਧਾਂਗਣੀ ਸਿਦਕਵਾਨ ਪੁੱਤਰੀ ਨਿਹਾਲ ਕਲਿਆਣ ਧੀਏ, ਤੇਰਾ ਗੁਰੂ ਦੇ ਚਰਨਾਂ ਵਿੱਚ ਵਾਸਾ ਹੋਵੇ। ਆ ਬਚਨ ਕੀਤੇ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ। ਫਿਰ ਮਹਾਰਾਜ ਜਦੋਂ ਕਸ਼ਮੀਰ ਗਏ ਨਾ, ਸਤਿਗੁਰੂ ਮਹਾਰਾਜ ਜੀ ਨੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਉਸ ਭਾਈ ਮਾਧੋ ਦੇ ਘਰ ਜਾ ਕੇ ਉਹਨੂੰ ਰਹਿਮਤਾਂ ਨਾਲ ਨਵਾਜਿਆ, ਗੁਰਮੁਖਾ ਤੂੰ ਧੰਨ ਹੈ, ਤੂੰ ਸਿੱਖੀ ਦੇ ਪਰਦੇ ਨੂੰ ਕੱਜਿਆ ਹੈ। ਯਤਨ ਕਰੀਏ ਸਾਧ ਸੰਗਤ, ਸਿੱਖ ਸਿੱਖ ਦਾ ਪਰਦਾ ਉਛਾੜੇ ਨਾ, ਕੱਜਣ ਦਾ ਯਤਨ ਕਰੇ। ਅਸੀਂ ਸਾਰੇ ਗੁਰਸਿੱਖ ਭਰਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਦੇ ਨਾਮ ਦੇ ਨਾਲ ਜੁੜ ਜਾਈਏ ਨਾ, ਫਿਰ ਸਾਰੇ ਮਨੋਰਥ ਪੂਰੇ ਹੁੰਦੇ ਨੇ। जीवन दे विच सहज आउंदा है, सुरत परमात्मा दे चरणा विच जुड़ जांदी है।
1: मन रे राम भगत चित लाइया।
0: सतगुरु गुरु नानक साहब महाराज अपने मन नूं मुखातिब हो के कह रहे ने, मेरे मन परमात्मा दी भगती विच अपना चित अपनी सुरत नूं

ਹੁਣ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨੇ ਨਾ ਤਾਂ ਮਨ ਦੀ ਭਟਕਣਾ ਮੁੱਕ ਸਕਦੀ ਹੈ ਜੀ। ਇਹ ਸਤਿਗੁਰੂ ਦੀ ਬਾਣੀ ਦੀ ਵਿਸ਼ੇਸ਼ਤਾ ਹੈ ਕਿ ਬਾਣੀ ਦੇ ਹਰ ਇੱਕ ਸ਼ਬਦ ਵਿੱਚ ਮਹਾਰਾਜ ਜੀ ਨੇ ਦੋਨਾਂ ਪੱਖਾਂ ਦਾ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਨਾ ਮਨੁੱਖ ਦੇ ਮਨ ਦੀ ਭਟਕਣਾ ਮੁੱਕ ਸਕਦੀ ਹੈ, ਨਾ ਰੱਬ ਦੇ ਨਾਲੋਂ ਦੂਰੀ ਜਿਹੜੀ ਖਤਮ ਹੋ ਸਕਦੀ ਹੈ, ਨਾ ਉਹਦੀ ਵਿਕਾਰਾਂ ਤੋਂ ਬੰਦ ਖਲਾਸੀ ਹੋ ਸਕਦੀ ਹੈ, ਤੇ ਨਾ ਉਹਦਾ ਆਉਣ ਜਾਣ ਦਾ

0: ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋਣੀ ਤੇ ਮਨੁੱਖ ਦੇ ਹਾਲਾਤ ਐਸੇ ਬਣਨਗੇ ਜਿਵੇਂ ਪਾਣੀ ਤੋਂ ਬਿਨਾਂ ਹੀ ਡੁੱਬ ਜਾਏ। ਯਾਦ ਰੱਖਿਓ ਸਾਧ ਸੰਗਤ, ਉਹਨਾਂ ਬੰਦਿਆਂ ਦੀ ਗਿਣਤੀ ਬਹੁਤ ਥੋੜੀ ਹੈ ਜਿਹੜੇ ਸੰਸਾਰ ਦੇ ਸਮੁੰਦਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ, ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦੇ ਆ। ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ, ਹਜ਼ਾਰਾਂ ਦੇ ਵਿੱਚ ਹੋਵੇਗੀ, ਲੱਖਾਂ ਦੇ ਵਿੱਚ ਵੀ ਹੋ ਸਕਦੀ ਹੈ ਜੀ। ਪਰ ਜਿਹੜੇ ਪਰਮਾਤਮਾ ਦੇ ਨਾਮ ਤੋਂ ਬੇਮੁੱਖ ਹੋ ਕੇ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਰੁੜ ਜਾਂਦੇ ਨੇ, ਵਿਸ਼ੇ ਵਿਕਾਰਾਂ ਦੇ ਸਮੁੰਦਰ ਦੇ ਵਿੱਚ ਗੋਤੇ ਖਾਂਦੇ ਨੇ, ਉਹਨਾਂ ਦੀ ਗਿਣਤੀ ਬੇਅੰਤ ਹੈ। ਮਹਾਰਾਜ ਕਹਿੰਦੇ ਇੱਕ ਹੁੰਦਾ ਸੰਸਾਰ ਦੇ ਪਾਣੀ ਦੇ ਵਿੱਚ ਡੁੱਬ ਜਾਣਾ, ਇੱਕ ਹੁੰਦਾ ਜੀ ਵਾਸ਼ਨਾ ਦੀਆਂ ਲਹਿਰਾਂ ਦੇ ਵਿੱਚ ਗਰਕ ਹੋ ਜਾਣਾ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਰੱਬ ਤੋਂ ਟੁੱਟਾ ਹੋਇਆ ਮਨੁੱਖ ਨਾ ਤਾਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਤੇ ਉਹਦੇ ਹਾਲਾਤ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਡੁੱਬਾ ਹੋਵੇ, ਭਾਵ ਵਿਕਾਰਾਂ ਦੀਆਂ ਲਹਿਰਾਂ ਵਿੱਚ ਗਲਤਾਨ ਹੋ ਜਾਵੇ।
1: ਧੰਦਾ ਕਰਤ ਸਗਲੀ ਪਤ ਖੋਵਸ ਭਰਮ ਨਾ ਮਿਟਸ ਗਵਾਰਾ।
0: ਆਪਣੇ ਮਨ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ ਮੇਰੇ ਮੂਰਖ ਗਵਾਰ ਮਨ, ਜੇ ਤੂੰ ਸੰਸਾਰ ਦੇ ਧੰਦਿਆਂ ਦੇ ਵਿੱਚ ਗਲਤਾਨ ਰਹੇਗਾ, ਧੰਦੇ ਦੇ ਵਿੱਚ ਤੇ ਕਿਰਤ ਵਿੱਚ ਸਾਧ ਸੰਗਤ ਫਰਕ ਹੈ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ ਕਿ ਮਹਾਰਾਜ ਜੀ ਨੇ ਆਖਿਆ ਸੀ ਮੇਰੇ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਹੈ, ਧੰਦਾ ਨਹੀਂ ਕਰਨਾ ਚਾਹੀਦਾ। ਧੰਦੇ ਵਿੱਚ ਝੂਠ ਵੀ ਹੈ, ਧੰਦੇ ਵਿੱਚ ਫਰੇਬ ਵੀ ਹੋ ਸਕਦੇ, ਪਰ ਜਿਹੜੀ ਕਿਰਤ ਹੈ ਨਾ ਉਹ ਸੱਚੀ ਸੁੱਚੀ ਪਾਕ ਪਵਿੱਤਰ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਦੁਨਿਆਵੀ ਧੰਦੇ ਕਰਦਿਆਂ ਤੇਰੀ ਜਿਹੜੀ ਇੱਜ਼ਤ ਹੈ ਉਹ ਵੀ ਖਰਾਬ ਹੋਵੇਗੀ, ਪੱਤ ਖੋ ਜਾਏਗੀ, ਤੇ ਮੂਰਖ ਮਨ, ਤੇਰੇ ਮਨ ਦੇ ਜਿਹੜੇ ਭਰਮ ਨੇ ਉਹ ਵੀ ਖਤਮ।

ਮਨ ਗੁਰੂ ਦੇ ਸ਼ਬਦ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੋਣੀ। ਜਿਹੜਾ ਇਹ ਦੁਨੀਆਂ ਦਾ ਧੰਦਿਆਂ ਦਾ ਪਸਾਰਾ ਹੈ, ਇਹਨਾਂ ਵਿੱਚ ਵੜ ਕੇ ਇਹਨਾਂ ਵਿੱਚ ਗਲਤਾਨ ਹੋ ਕੇ ਤੇਰੀ ਸੁਰਤ ਦਾ ਟਿਕਾ ਨਹੀਂ ਬਣਨਾ। ਇਹ ਹਮੇਸ਼ਾ

ਕਾਲਖ ਤੋਂ ਰਹਿਤ ਪਰਮਾਤਮਾ। ਅਕੁੱਲ ਦਾ ਅਰਥ ਹੈ ਜਿਹੜੇ ਵਾਹਿਗੁਰੂ ਦੀ ਕੋਈ ਕੁੱਲ ਨਹੀਂ। ਜਦੋਂ ਕਹਿੰਦੇ ਉਸ ਪਰਮਾਤਮਾ ਦੇ ਨਾਲ ਜੁੜ ਜਾਈਦਾ ਜਿਹੜਾ ਹਰ ਤਰ੍ਹਾਂ ਦੀ ਕਾਲਖ ਤੋਂ ਰਹਿਤ ਹੈ, ਜਿਹੜਾ ਜਨਮ ਦੇ ਵਿੱਚ ਨਹੀਂ ਆਉਂਦਾ, ਜਿਹੜਾ ਕੁੱਲ ਤੋਂ ਰਹਿਤ ਹੈ, ਜਦੋਂ ਉਹਦੇ ਸ਼ਬਦ ਵਿੱਚ ਸਾਡਾ ਮਨ ਪਤੇ ਜਾਂਦਾ ਹੈ ਨਾ, ਫਿਰ ਮਹਾਰਾਜ ਕਹਿੰਦੇ ਮਨ ਹੀ ਤੇ ਮਨ ਮੂਆ। ਜਿਹੜਾ ਮਨ ਹੈ ਉਹ ਦੁਨੀਆਂ ਦੇ ਝਮੇਲਿਆਂ ਵੱਲੋਂ ਮਰ ਜਾਂਦਾ ਹੈ। ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇੱਕ ਹੈ ਸਾਧ ਸੰਗਤ ਪਰਮਾਤਮਾ ਦੇ ਨਾਮ ਨੂੰ ਵਿਸਾਰ ਦੇਣਾ, ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ, ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਏ। ਮਮਤਾ ਦੇ ਵਿੱਚ ਆ ਕੇ ਰੱਬ ਨੂੰ ਭੁੱਲ ਜਾਣਾ ਇਹ ਇੱਕ ਮੌਤ ਹੈ। ਬਿਨ ਸਤਿਗੁਰ ਸੇਵੇ ਜਗਤ ਮੂਆ, ਬਿਰਥਾ ਜਨਮ ਗਵਾਏ। ਰੱਬ ਦੇ ਨਾਂ ਤੋਂ ਬਿਨਾਂ, ਗੁਰੂ ਦੀ ਸੇਵਾ ਤੋਂ ਬਿਨਾਂ ਵੀ ਸੰਸਾਰ ਕਹਿੰਦੇ ਮੋਇਆਂ ਦੇ ਵਾਂਗ ਹੈ। ਤੇ ਦੂਸਰੀ ਮੌਤ ਹੈ ਜੀ, ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਪਰਤਾ ਲੈਣਾ, ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਅੱਖਾਂ ਤੋਂ ਬਿਨਾਂ ਕਿਵੇਂ ਵੇਖਿਆ ਜਾ ਸਕਦੇ, ਹੱਥਾਂ ਤੋਂ ਬਿਨਾਂ ਕਰਮ ਕਿਵੇਂ ਕੀਤੇ ਜਾ ਸਕਦੇ ਨੇ, ਜੀਭ ਤੋਂ ਬਿਨਾਂ ਬੋਲਿਆ ਕਿਵੇਂ ਜਾ ਸਕਦਾ, ਕੰਨਾਂ ਤੋਂ ਬਿਨਾਂ ਸੁਣਿਆ ਕਿਵੇਂ ਜਾ ਸਕਦਾ ਜੀ, ਇਹ ਬੁਝਾਰਤ ਹੈ ਨਾ। ਤੇ ਮਹਾਰਾਜ ਜੀ ਨੇ ਇਹਦਾ ਹੱਲ ਵੀ ਕੀਤਾ, ਕਹਿੰਦੇ ਦਿਸੈ ਸੁਣਿਆ ਜਾਣੀਐ ਸਾਉ ਨਾ ਪਾਇਆ ਜਾਏ, ਰੋਹ ਲਾ ਟੁੰਡਾ ਅੰਧੁਲਾ ਕੈ ਗੱਲ ਲੱਗੈ ਧਾਏ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੈ ਸਿਆਣੀ ਇਬਕੰਤ ਮਿਲਾਵਾ ਹੋਏ। ਰੱਬ ਦੇ ਭੈ ਵਿੱਚ ਰਹਿਣਾ ਆ ਜਾਏ, ਇਹ ਬਣ ਗਏ ਚਰਨ, ਉਹਦੇ ਨਾਲ ਪਿਆਰ ਬਣ ਜਾਵੇ, ਇਹ ਬਣ ਗਏ ਹੱਥ, ਅੱਖਾਂ ਜਿਹੜੀਆਂ ਨੇ ਸੁਰਤ ਵਾਲੀਆਂ ਆ ਜਾਣ, ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ, ਇਹ ਹੈ ਜੀਵਤ ਮਰ ਜਾਣਾ। ਤੇ ਤੀਸਰੀ ਮੌਤ ਹੈ ਜੀ, ਸਵਾਸਾਂ ਦਾ ਰੁਕ ਜਾਣਾ। ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਜਦੋਂ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ, ਫਿਰ ਮਨ ਜਿਹੜਾ ਹੈ ਉਹ ਜਿਉਂਦੇ

ਇਸ ਅਵਸਥਾ ਤੇ ਪਹੁੰਚਾ ਹੋਇਆ ਜਿਹੜਾ ਮਨੁੱਖ ਹੈ ਉਹਨੂੰ ਆਪਣੇ ਹਿਰਦੇ ਵਿੱਚ ਵੀ ਪਰਮਾਤਮਾ ਨਜ਼ਰ ਆਉਂਦਾ ਜਿਹੜੇ ਪਾਸੇ ਵੇਖਦਾ ਉਹਨੂੰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਉਹਦੇ ਮਨ ਵਿੱਚੋਂ ਦੂਜੇ ਦਾ ਖਿਆਲ ਸਤਸੰਗ ਜੀ ਖਤਮ ਹੋ ਜਾਂਦਾ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਰਹਿਮਤ ਕਰਕੇ ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਅੱਜ ਦੇ ਲੜੀਵਾਰ ਸ਼ਬਦ ਵਿੱਚ ਨਾਮ ਦੀ ਵਡਿਆਈ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਈ ਅਰਦਾਸ ਕਰੀਏ ਮਹਾਰਾਜ ਜੀ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ ਕੇ ਨਿਹਾਲ ਕਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ ਸਮਰੱਥ ਗੁਰੂ ਗੁਰੂ ਕੀ ਸੰਗਤ ਬਖਸ਼ਿੰਦ ਹੈ ਮਹਾਰਾਜ ਸ੍ਰੇਸ਼ਠ ਮਤ ਬਖਸ਼ ਕੇ ਨਿਹਾਲ ਕਰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ ਸਨਮਾਨਯੋਗ ਸਿੰਘ ਸਾਹਿਬਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਆਓ ਆਖਰੀ ਬਚਨ

0: ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਕੀ ਹਾਲ ਹੈ ਤੁਹਾਡਾ? ਸਾਡੀ ਇਹ ਨਵੀਂ ਪੋਇਟਰੀ ਫੀਸ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ, ਤੇ ਨਾਲੇ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ, ਤੇ ਨਾਲੇ ਨੋਟੀਫਿਕੇਸ਼ਨ ਬੈਲ ਤੇ ਜ਼ਰੂਰ ਕਲਿੱਕ ਕਰ ਦਿਓ। ਬਹੁਤ ਮਿਹਰਬਾਨੀ।
1: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਚੋਰੀ ਦੇ ਕੱਪੜੇ ਡਾਂਗਾਂ ਦੇ ਗਸ।
2: ਹਰਾਮ ਦੀ ਕਮਾਈ ਭੰਗ ਦੇ ਪਾੜੇ ਜਾਂਦੀ ਹੈ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਭਾਰਤ ਦੀ ਕਹਾਵਤ ਅਨੁਸਾਰ ਊਂਠ ਦੀ ਉਚਾਈ ਦਾ ਫੈਸਲਾ ਉਦੋਂ ਕਰਨਾ ਚਾਹੀਦਾ ਹੈ ਜਦੋਂ ਉਹ ਪਹਾੜ ਦੇ ਪੈਰਾਂ ਕੋਲ ਖੜਾ ਹੋਵੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਲਾਹ ਬਾਰੇ ਬੇਨਿਨ ਦੀ ਕਹਾਵਤ ਹੈ ਕਿ ਸਲਾਹ ਦੇਣ ਨਾਲੋਂ ਲੈਣੀ ਜ਼ਿਆਦਾ ਸੁਰੱਖਿਅਤ ਹੁੰਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

ਭੁੱਖ ਬਾਰੇ ਜਪਾਨ ਦੀ ਕਹਾਵਤ ਹੈ ਕਿ ਭੁੱਖੇ ਨੂੰ ਫੌਜੀ ਵਰਗਾ ਪਹਾੜ ਵੀ ਸੋਹਣਾ ਨਹੀਂ ਲੱਗਦਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

ਖੁਸ਼ਾਮਦੀ ਬਾਰੇ ਹੰਗਰੀ ਦੀ ਕਾਵਤ ਹੈ ਕਿ ਖੁਸ਼ਾਮਦੀ ਲੁਕਵਾਂ ਦੁਸ਼ਮਣ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇਲ ਛੁਰਾਟੀ ਤਾੜੀ ਜਠੇਰੀਆਂ ਤੇ ਚਾੜੀ।
1: ਇਸ ਦਾ ਮਤਲਬ ਹੈ ਕਿ ਜਦੋਂ ਕੋਈ ਚੀਜ਼ ਹੱਥੋਂ ਜਾ ਰਹੀ ਹੋਵੇ ਜਾਂ ਖਰਾਬ ਹੋ ਰਹੀ ਹੋਵੇ ਅਤੇ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: ਵੇਂਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚ ਫਰਕ ਇਹ ਹੁੰਦਾ ਹੈ ਕਿ ਲੋਕਤੰਤਰ ਵਿੱਚ ਤੁਸੀਂ ਵੋਟਾਂ ਪਹਿਲਾਂ ਪਾਉਂਦੇ ਹੋ ਤੇ ਹੁਕਮ ਬਾਅਦ ਵਿੱਚ ਸੁਣਦੇ ਹੋ ਤਾਨਾਸ਼ਾਹੀ ਵਿੱਚ ਤੁਸੀਂ ਵੋਟਾਂ ਲਈ ਆਪਣਾ ਵਕਤ ਖਰਾਬ ਨਹੀਂ ਕਰਦੇ ਚਾਰਲਸ ਬੁਕੋਸਪੀਕੀ ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ

0: ਸਤਿੰਦਰ ਭੱਲਾ ਭਗਵੰਤ ਮਾਨ
1: ਸਾਡੀ ਰੈਲੀ ਚ ਪਹਿਲੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ।
0: ਭਜਨਾ ਅਮਲੀ
2: ਤਾਂ ਬੜੇ ਵੱਡੇ ਸ਼ਿਕਾਰੀ ਰਹੇ ਆ ਸੰਤ ਕੇ।
0: ਗੁਰਪ੍ਰੀਤ ਘੁੱਗੀ
3: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ।
0: ਮਾਈ ਮੋਨੋ
4: ਮੈਂ ਪੋਸਤੀਆਂ
0: ਪੋਸਤੀ
5: ਨਹੀਂ ਆਪਣੀ ਮਾਰੀ ਜਾਂਦੇ ਹੋ ਮੇਰੀ ਵੀ ਸੁਣੋ।
0: ਪੋਟੂ ਸ਼ਾਹ
6: ਪੋਟੂ ਸ਼ਾਹ ਯਾਰ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨਹੀਂ ਬਣ ਗਿਆ।
0: ਹੋਰ ਹਾਸ ਰਸ ਕਲਾਕਾਰਾਂ ਦੀ ਕਾਮੇਡੀ
7: ਬਹੁਤਾ ਨਾ ਬੋਲ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੁੱਪ।
0: ਹਰ ਰੋਜ਼ ਸ਼ਾਮ ਨੂੰ 7 to 8 ਤੱਕ ਸਿਡਨੀ ਸਮੇਂ ਮੁਤਾਬਿਕ।
8: ਉਹ ਮੈਨੂੰ ਦੱਸੋ ਤਾਂ ਸਹੀ ਕਿ ਸਾਡਾ ਪੰਜਾਬ ਹੁਣ ਕਿਹੜੀ ਗੱਲੋਂ ਮੋਹਰੀ ਆ।
9: ਵਾਕਈ ਸ਼ਰਮਾ ਜੀ ਮੋਹਰੀ ਤਾਂ ਉਦੋਂ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਦੀ ਦਿਸ਼ਾ ਥੱਲੇ ਆਪਣੀ ਸਖਤ ਮਿਹਨਤ ਨਾਲ ਹਰਾ ਇਨਕਲਾਬ ਲਿਆਉਂਦਾ ਸੀ।
8: ਫਿਰ ਹਰਾ ਇਨਕਲਾਬ ਲਿਆ ਕੇ ਪੰਜਾਬ ਦੇ ਕਿਸਾਨਾਂ ਨੇ ਕੀ ਖੱਟਿਆ? ਉਹ ਸਾਰੇ ਮੁਲਕ ਦੀ ਸਿਹਤ ਬਣਾ ਕੇ ਤੇ ਆਪਣੀ ਧਰਤ ਦੀ ਸਿਹਤ ਗਵਾ ਕੇ ਸਿਰਫ ਇੱਕ ਨਾਂ ਹੀ ਖੱਟਿਆ, ਅੰਨਦਾਤਾ। ਬਸ ਇੱਕ ਉਹਦਾ ਫੱਟਾ ਜੜਿਆ ਤੇ ਮੁੜ ਕੇ ਕਿਸੇ ਨੇ ਉਸ ਅੰਨਦਾਤਾ ਦੀ ਸਾਰ ਲਈ ਆ ਕਿ ਉਹ ਜਿਉਂਦਾ ਕ ਮਰਿਆ।
10: ਚਾਚਾ ਜੀ ਕਿਸੇ ਨੇ ਐਵੇਂ ਨਹੀਂ ਕਿਹਾ, ਹੱਥੀ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੀ ਬੱਤਰੀਓ ਤੇਤੀ, ਸੋ ਖੇਤੀ ਖਸਮਾ ਸੇਤੀ।
8: ਓਏ ਹੁਣ ਤਾਂ ਖੇਤੀ ਕਰਨੀ ਹੋ ਗਈ ਔਖੀ, ਗੱਲ ਵਾਧੂ ਦਾ ਜੰਜਾਲ। ਫਸ ਗਏ ਜੱਟ ਝੋਨਾ ਲਾ ਕੇ ਬਿਜਲੀ ਦਾ ਕਾਲ, ਪਾਣੀ ਇੱਥੇ ਹੋ ਗਏ ਡੂੰਘੇ ਸੁੱਕੇ ਪਏ ਖਾਲ, ਰੇਹਾਂ ਸਪਰੇਆਂ ਨੇ ਜੱਟ ਕਰਤਾ ਕੰਗਾਲ, ਕਰਜ਼ੇ ਚ ਫਸ ਗਿਆ ਉਹਦਾ ਵਾਲ ਵਾਲ, ਕਿਸੇ ਨੇ ਅੱਕ ਕੇ ਫਾਹਾ ਲੈ ਲਿਆ, ਕਿਸੇ ਨੇ ਮਾਰੀ ਨਹਿਰ ਚ ਛਾਲ। ਮੈਨੂੰ ਸਮਝ ਨਹੀਂ ਆਉਂਦੀ ਹੈ ਕਿਵੇਂ ਕਹੀ ਜਾਂਦੇ ਜੀ ਸਾਨੂੰ ਤਾਂ ਅਵਾਰਡ ਮਿਲਿਆ, ਸਾਨੂੰ ਤਾਂ ਇੰਨਾ ਪਤਾ ਕਿ ਸਾਡਾ ਸੂਬਾ ਖੁਸ਼ਹਾਲ ਆ।

0: ਚਾਚਾ ਜੀ ਜੋ ਵੀ ਹੈ ਕਿਸੇ ਵੇਲੇ ਪੰਜਾਬ ਦੇ ਸਿੱਧਕੀ ਕਿਸਾਨਾਂ ਦੇ ਸਿਰ ਤੇ ਹੀ ਹਿੰਦੁਸਤਾਨ ਸੋਨੇ ਦੀ ਚਿੜੀਆ ਕਹਾਉਂਦਾ ਸੀ।
1: ਓਏ ਉਦੋਂ ਕਹਾਉਂਦਾ ਸੀ ਪਰ ਹੁਣ ਨੀ ਹਿੰਦੁਸਤਾਨ ਸੋਨੇ ਦੀ ਚਿੜੀਆ ਕਹਾਉਂਦਾ,
2: ਹੁਣ ਕੀ ਕਹਾਉਂਦਾ?
1: ਹੁਣ ਤਾਂ ਸੋਨੀਆ ਦੀ ਚਿੜੀਆ ਕਹਾਉਂਦਾ।
0: ਵੇਖ ਲੋ ਚਾਚਾ ਜੀ, ਮੁਲਕ ਦੀ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਕੋਈ ਹੋਰ ਹੈ ਤੇ ਬੱਲੇ ਬੱਲੇ ਸੋਨੀਆ ਗਾਂਧੀ ਜੀ ਦੀ ਹੈ।
1: ਓਏ ਕਮਲੀਏ, ਹੁਣ ਲਿਵੜੇ ਵਾਲੇ ਆਪ ਥੋੜਾ ਬੱਸਾਂ ਚਲਾਉਂਦੇ ਆ, ਅੱਗੋਂ ਉਹਨਾਂ ਨੇ ਡਰਾਈਵਰ ਰੱਖੇ ਹੁੰਦੇ ਆ। ਲਓ ਇਸ ਗੱਲ ਤੋਂ ਮੈਨੂੰ ਇੱਕ ਕਥਾ ਯਾਦ ਆ ਗਈ ਕਿ ਇੱਕ ਵਾਰੀ ਕਿਸੇ ਜਨਾਨੀ ਨੂੰ ਇੱਕ ਜਾਦੂ ਦੀ ਛੜੀ ਲੱਭੀ। ਛੜੀ ਕਹਿੰਦੀ, ਮੰਗ ਜਿਹੜੇ 3 ਵਚਨ ਮੰਗਣੇ ਆ। ਜਨਾਨੀ ਸੋਚ ਸੋਚ ਕੇ ਕਹਿੰਦੀ, ਮੈਨੂੰ ਦੁਨੀਆ ਦੀ ਸਭ ਤੋਂ ਅਮੀਰ ਔਰਤ ਬਣਾਇਆ ਜਾਵੇ। ਤਥਾਸਤੂ। ਲਓ ਜੀ ਉਹ ਅਮੀਰ ਬਣ ਗਈ। ਦੂਜਿਆਂ ਵਾਰ ਉਹਨੇ ਮੰਗਿਆ ਕਿ ਹੁਣ ਮੇਰੇ ਕੋਲ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਆਲੀਸ਼ਾਨ ਕਾਰ ਆ ਜਾਵੇ। ਤਥਾਸਤੂ। ਲਓ ਜੀ ਕਾਰ ਵੀ ਆ ਗਈ। ਤੀਜਾ ਵਾਰ ਮੰਗਿਆ ਕਿ ਹੁਣ ਮੈਨੂੰ ਕਾਰ ਵੀ ਚਲਾਉਣੀ ਆ ਜਾਵੇ, ਅਰਥਾਤ ਮੈਂ ਡਰਾਈਵਿੰਗ ਵਿੱਚ ਐਕਸਪਰਟ ਹੋ ਜਾਵਾਂ। ਛੜੀ ਸੋਚਾਂ ਚ ਪੈ ਗਈ ਕਿ ਆਏ ਨੇ ਕੀ ਮੰਗ ਲਿਆ, ਪਰ ਉਹਨੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨਾ ਪੈਣਾ ਸੀ। ਤਥਾਸਤੂ। ਲਓ ਜੀ ਉਹਨੂੰ ਔਖੀ ਸੌਖੀ ਡਰਾਈਵਿੰਗ ਤਾਂ ਆ ਗਈ, ਪਰ ਉਹ ਜਨਾਨੀ ਤੋਂ ਬੰਦਾ ਬਣ ਗਈ।
0: ਨਾ ਚਾਚਾ ਜੀ, ਤੁਹਾਡਾ ਮਤਲਬ ਕੀ ਹੈ? ਜਨਾਨੀਆਂ ਨੂੰ ਸਾਰੀ ਉਮਰ ਡਰਾਈਵਿੰਗ ਨਹੀਂ ਆ ਸਕਦੀ?
2: ਓ ਨਹੀਂ ਨੀਲੂ ਜੀ, ਤੁਸੀਂ ਚਾਚੇ ਦਾ ਇਸ਼ਾਰਾ ਸਮਝੇ ਨਹੀਂ। ਇਹ ਕਹਿ ਰਹੇ ਨੇ ਕਿ ਸੋਨੀਆ ਜੀ ਨੂੰ ਇਸ ਗੱਲ ਦਾ ਇਲਮ ਸੀ ਕਿ ਉਹਨਾਂ ਕੋਲੋਂ ਦੇਸ਼ ਦੀ ਗੱਡੀ ਚੱਲਣੀ ਨਹੀਂ, ਇਸੇ ਕਰਕੇ ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਛੱਡਿਆ।
1: ਓ ਭਤੀਜ, ਮੈਂ ਤਾਂ ਸਿੱਧ ਪੁੱਤਰੀ ਕਥਾ ਸੁਣਾਈ ਆ, ਮਤਲਬ ਤੂੰ ਆਪ ਕੱਢਿਆ।
0: ਚਾਚਾ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੇ ਮੁਲਕ ਦਾ ਸਟੇਅਰਿੰਗ ਐਡੇ ਇਮਾਨਦਾਰ ਬੁੱਧੀਮਾਨ ਅਰਥਸ਼ਾਸਤਰੀ ਤੇ ਐਕਸਪਰਟ ਡਰਾਈਵਰ ਦੇ ਹੱਥ ਵਿੱਚ ਹੋਣ ਦੇ ਬਾਵਜੂਦ ਗੱਡੀ ਫੇਰ ਕਿਉਂ ਡੱਕ ਡੋਲੇ ਖਾਈ ਜਾਂਦੀ ਹੈ?
1: ਨੀਲੂ, ਮੈਨੂੰ ਸਰਦਾਰ ਮਨਮੋਹਨ ਸਿੰਘ ਜੀ ਦੀ ਦਸ਼ਾ ਰੇਲਵੇ ਦੇ ਉਸ ਮਜ਼ਬੂਤ ਡਰਾਈਵਰ ਨਾਲ ਮਿਲਦੀ ਜੁਲਦੀ ਲੱਗਦੀ ਹੈ ਜਿਹਨੂੰ ਸਾਹਮਣੇ ਦਿਖਾਈ ਗਈ ਲਾਈਨ ਤੇ ਹੀ ਚੱਲਣਾ ਪੈਂਦਾ। ਆਪਣੀ ਮਰਜ਼ੀ ਨਾਲ ਨਾ ਵਿਚਾਰਾ ਸੱਜੇ ਮੋੜ ਸਕਦਾ ਤੇ ਨਾ ਖੱਬੇ ਮੋੜ ਸਕਦਾ। ਸੋ ਬੇਟਾ ਜੀ, ਉੱਥੇ ਐਕਸਪਰਟ ਨਿਪੁੰਨ ਐਫੀਸ਼ੀਐਂਟ ਡਰਾਈਵਰ ਕੀ ਕਰੂ ਜਿੱਥੇ ਦੇਸ਼ ਰੂਪੀ ਗੱਡੀ ਦੀਆਂ ਬ੍ਰੇਕਾਂ ਲਾਲੂ ਜੀ ਦੇ ਹੱਥ ਚ ਨੇ ਤੇ ਕਾਂਟੇ ਉਹਨਾਂ ਦੇ ਸਾਲਾ ਸਾਹਿਬ ਯਾਨੀ ਕਿ ਸਾਧੂ ਯਾਦਵ ਦੇ ਹੱਥ ਚ ਨੇ।
3: ਹਮ ਤੋ ਇੱਕ ਨੰਬਰ ਪਲੇਟਫਾਰਮ ਪਰ ਬੈਠੇ ਹਾਂ, ਗਾੜੀ ਜਾਏਗੀ ਤਾਂ ਇਧਰ ਹੀ ਸੇ ਜਾਏਗੀ
1: ਤੇ ਸਿਗਨਲ ਕਾਮਰੇਡਾਂ ਦੇ ਹੱਥ ਚ ਨੇ।
2: ਵੈਸੇ ਗੱਲ ਤਾਂ ਚਾਚਾ ਜੀ ਦੀ ਸਹੀ ਆ, ਗੱਡੀ ਤਾਂ ਹੀ ਚੱਲੂ ਜੇ ਚੱਲਣ ਦੇਣਗੇ।
1: ਲਓ ਇਸੇ ਗੱਲ ਤੋਂ ਮੈਨੂੰ ਇੱਕ ਹੋਰ ਕਥਾ ਯਾਦ ਆ ਗਈ ਕਿ ਰੇਲਵੇ ਦੇ ਇੱਕ ਕਾਂਟੇ ਤੇ ਡਿਊਟੀ ਦੇਣ ਵਾਲੇ ਕਰਮਚਾਰੀ ਨੇ ਆਪਣੇ ਪਿੰਡ ਚ ਤੜੀ ਜਮਾਈ ਹੋਈ ਕਿ ਮੇਰੀ ਮਹਿਕਮੇ ਚ ਇੰਨੀ ਚੱਲਦੀ ਆ ਕਿ ਜੇ ਮੈਂ ਨਾ ਚਾਹਾਂ ਤਾਂ ਗੱਡੀ ਖੜੀ ਰਹਿੰਦੀ ਆ ਤੇ ਜੇ ਮੈਂ ਚਾਹਾਂ ਤਾਂ ਗੱਡੀ ਚੱਲਦੀ ਆ। ਲਓ ਜੀ ਦੂਏ ਦਿਨ ਪਿੰਡ ਵਾਲੇ ਉਹਦੀ ਤੜੀ ਵੇਖਣ ਲਈ ਪਹੁੰਚ ਗਏ, ਉਧਰੋਂ ਗੱਡੀ ਆ ਗਈ ਤੇ ਇਧਰ ਪੱਟੂ ਕਾਟਾ ਨਾ ਬਦਲੇ, ਗੱਡੀ ਦੀਆਂ ਘੜਾ ਦੀਆਂ ਚੀਕਾਂ। 5 ਮਿੰਟ, 10 ਮਿੰਟ, 20 ਮਿੰਟ ਨਿਕਲੇ ਤੇ ਇਧਰ ਪਤੰਦਰ ਕਾਂਟੇ ਨੂੰ ਨਾ ਛੇੜੇ, ਫਿਰ ਡਰਾਈਵਰ ਤੇ ਗਾਰਡ ਉਤਰੇ, ਆ ਕੇ ਦੋ ਮਾਰੇ ਲਫੇੜੇ। ਸਾਲਿਆ, ਅੱਧਾ ਘੰਟਾ ਹੋ ਗਿਆ ਤੇਰੇ ਮੂੰਹ ਵੱਲ ਵੇਖਦੇ ਆ, ਤੂੰ ਕਾਂਟਾ ਕਿਉਂ ਨੀ ਬਦਲਦਾ? ਕਹਿੰਦਾ ਬਦਲ ਦਿੰਦੇ ਆ, ਗਾਹਾਂ ਜਾ ਕੇ ਗੱਡੀ ਚੜ੍ਹਨ। ਲਓ ਜੀ ਲਿਚਗੜਿੱਚੀਆਂ ਕਰਦੇ ਨੇ, 10 ਮਿੰਟਾਂ ਬਾਅਦ ਕਾਂਟਾ ਬਦਲਿਆ ਤਾਂ ਜਾ ਕੇ ਗੱਡੀ ਚੱਲੀ। ਬਾਅਦ ਚ ਪਿੰਡ ਵਾਲਿਆਂ ਨੂੰ ਕਹਿੰਦਾ, ਫਿਰ ਵੇਖਿਆ ਮੇਰੀ ਕਿੰਨੀ ਚੱਲਦੀ ਆ।
0: ਫਿਰ ਪਿੰਡ ਵਾਲੇ ਕੀ ਕਹਿੰਦੇ?
1: ਉਹ ਕਹਿੰਦੇ ਚੱਲਦੀ ਤਾਂ ਤੇਰੀ ਬਹੁਤ ਆ, ਪਰ ਮਹਿਕਮੇ ਚ ਤੇਰਾ ਇੱਜ਼ਤ ਮਾਣ ਜਿਹਾ ਨੀ।
2: ਚਾਚਾ ਜੀ ਗੱਲ ਗੋਲ ਮੋਲ ਨਾ ਕਰੋ, ਜੋ ਵੀ ਸੰਦੇਸ਼ ਦੇਣਾ ਚਾਹੁੰਦੇ ਹੋ ਗੱਲ ਸਾਫ਼ ਸਾਫ਼ ਕਰੋ।
1: ਨਾ ਸਾਫ਼ ਕਰਨ ਨੂੰ ਮੇਰੀ ਗੱਲ ਕਿਹੜਾ ਲਿਬੜੀ ਹੋਈ ਆ, ਨਾਲੇ ਸਮਝਦਾਰਾਂ ਲਈ ਤਾਂ ਇਸ਼ਾਰੇ ਬਥੇਰੇ ਆ। ਮੈਂ ਤਾਂ ਇੰਨਾ ਹੀ ਕਹੂੰਗਾ ਕਿ ਜਿਹੜੇ ਚਲਦੀ ਗੱਡੀ ਚੜੇ ਚਣਾ ਪਾਉਂਦੇ ਆ ਉਹਨਾਂ ਦਾ ਹੱਲ ਸਿਰਫ ਲਫੇੜੇ ਆ।

ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।

0: ਵੈਸੇ ਵਾਰੇ ਵਾਰੇ ਜਾਈਏ ਜੀ ਸਾਇੰਸ ਦੀਆਂ ਤਰੱਕੀਆਂ ਦੇ। ਆ ਫੋਰਨ ਚ ਜਿਹੜਾ ਮੈਂ ਸਿਸਟਮ ਵੇਖ ਕੇ ਆਇਆ ਨਾ, ਕਾਰਾਂ ਚ ਆਇਆ ਹੀ ਨਵਾਂ ਸਿਸਟਮ, ਨੈਵੀਗੇਸ਼ਨ ਸਿਸਟਮ।
1: ਨੈਵੀਗੇਸ਼ਨ ਸਿਸਟਮ ਇਹ ਕੀ ਹੁੰਦਾ?
0: ਬਸ ਤੁਸੀਂ ਕਾਰ ਚ ਬਹਿ ਕੇ ਉਹਦੇ ਚ ਲੱਗੇ ਕੰਪਿਊਟਰ ਚ ਐਡਰੈਸ ਪਾ ਦਿਓ ਵੀ ਤੁਸੀਂ ਅਮਰੀਕਾ ਕੈਨੇਡਾ ਦੀ ਕਿਹੜੀ ਸਟੇਟ ਦੇ, ਕਿਹੜੇ ਸ਼ਹਿਰ ਦੇ, ਕਿਹੜੇ ਮਹੱਲੇ ਦੀ, ਕਿਹੜੀ ਗਲੀ ਦੇ, ਕਿਹੜੇ ਘਰ ਜਾਣਾ। ਕੰਪਿਊਟਰ ਨੇ ਤੁਹਾਨੂੰ ਬੋਲ ਬੋਲ ਕੇ ਟਿਕਾਣੇ ਤੇ ਲੈ ਜਾਣਾ। ਮਤਲਬ ਜੇ ਕਿਤੇ ਗਲਤ ਵੀ ਮੁੜ ਗਏ ਤਾਂ ਕੰਪਿਊਟਰ ਨੇ ਤੁਹਾਨੂੰ ਇਹ ਵੀ ਦੱਸ ਦੇਣਾ ਵੀ ਤੁਸੀਂ ਗਲਤ ਮੁੜ ਗਏ ਹੋ ਤੇ ਫਲਾਣੀ ਥਾਂ ਤੋਂ ਗੱਡੀ ਮੋੜ ਕੇ ਲਿਆਓ। ਨਾਲ ਹੀ ਕੰਪਿਊਟਰ ਨੇ ਤੁਹਾਨੂੰ ਤਿਆਰ ਵੀ ਕਰੀ ਜਾਣਾ ਵੀ ਆਹ ਸਟਰੀਟ ਆਪਾਂ ਹੁਣ ਮੁੜਨੀ ਹੈ ਤੇ ਤਿਆਰ ਹੋ ਜਾਓ ਮੁੜਨ ਵਾਸਤੇ। ਮਤਲਬ ਕਿ ਤੁਸੀਂ ਸੱਤ ਬਗਾਨੇ ਸ਼ਹਿਰ ਵੀ ਜਾਣਾ ਹੋਵੇ ਨਾ, ਬਿਨਾਂ ਕਿਸੇ ਕੋਲੋਂ ਪੁੱਛਿਆ ਐਨ ਸਿੱਧਾ ਟਿਕਾਣੇ ਜਾ ਕੇ ਬ੍ਰੇਕ ਮਾਰੋਗੇ ਤੁਸੀਂ।
1: ਵਾਹ ਬਈ ਵਾਹ, ਕਮਾਲ ਆ! ਇਹ ਸਿਸਟਮ ਇੱਥੇ ਆਪਣੀਆਂ ਕਾਰਾਂ ਚ ਨਹੀਂ ਲੱਗ ਸਕਦਾ?
0: ਉੱਛਾ ਪਰਾਂ ਕਿਤੇ ਰੱਬ ਦਾ ਨਾਂ ਲੈ, ਇੱਥੇ ਵੈਸੇ ਕੋਈ ਸਿਸਟਮ ਹੈ ਨੀ ਤੇ ਕਾਰਾਂ ਦੇ ਕੰਪਿਊਟਰ ਚ ਕੀ ਪਾ ਦਈਏ? ਇੱਥੇ ਕਾਰਾਂ ਦਾ ਕੰਪਿਊਟਰ ਕੀ ਦੱਸੇਗਾ? ਇੱਥੋਂ ਨਹਿਰੋ ਨਹਿਰ ਸਿੱਧੇ ਹੋ ਜਾਓ, ਟੁੱਟੇ ਜੇ ਟ੍ਰਾਂਸਫਾਰਮਰ ਦੇ ਉੱਪਰ ਦੀ ਹੋ ਜਾਓ, ਅੱਗੇ ਇੱਕ ਚਿੱਟੀ ਜੀ ਗਾਂ ਬੰਨੀ ਹੋਏਗੀ ਡੱਬ ਖੜੱਬੀ ਵੱਛੀ ਵਾਲੀ, ਉਥੋਂ ਖੱਬੇ ਮੁੜ ਜਿਓ, ਪਾਨ ਵਾਲੇ ਖੋਖੇ ਤੋਂ ਸੱਜੇ, ਛੱਪੜ ਦੇ ਨਾਲ ਨਾਲ ਕੱਚੇ ਕੱਚੇ ਹੋ ਜਿਓ, ਆ ਪਿੱਪਲ ਲੰਘ ਕੇ ਪ੍ਰਾਇਮਰੀ ਸਕੂਲ ਤੋਂ ਅੱਗੇ ਕੂੜੇ ਦੇ ਵੱਡੇ ਵੱਡੇ ਢੇਰ ਤੋਂ ਮੁੜ ਜਿਓ, ਸਾਹਮਣੇ ਘਰ ਹੈ। ਉਦਣ ਕਿਤੇ ਕਿਸੇ ਮੰਤਰੀ ਸਾਹਿਬ ਨੇ ਆਉਣਾ ਹੋਵੇ, ਕੂੜਾ ਚੁੱਕਿਆ ਗਿਆ ਹੋਵੇ ਤੇ ਕਾਰ ਵਿਚਾਰੀ ਬੌਂਦਲੀ ਫਿਰੇ ਵੀ ਹੁਣ ਕਿੱਧਰ ਨੂੰ ਜਾਵਾਂ।

0: ਕੇ ਦੋਖ ਮੈਂ ਹੱਸੋ
1: ਚੱਟਾ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
0: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾਂ
2: ਹੁਣ ਚੁੱਪ ਕਰੋ ਮੇਰੀ ਵਾਰੀ ਆ ਮੇਰੀ ਵਾਰੀ ਆ ਮੇਰੀ ਵਾਰੀ ਆ ਉਹ ਚੱਲ ਤੂੰ ਕੱਢ ਲੈ ਜਿਹੜਾ ਤੇਰਾ ਢਕਾਰ ਫਸਿਆ ਲੋ ਬੁੱਝੋ ਕੌਣ ਚੋਲੇ ਵਿੱਚ ਰਹਿੰਦਾ ਕੱਸਿਆ ਵਿੱਚ ਕਬੂਤਰ ਬਾਜੀ ਫਸਿਆ
3: ਦਲੇਰ ਵੈਂਦੀ ਦਲੇਰ ਵੈਂਦੀ ਦਲੇਰ ਵੈਂਦੀ
2: ਜਾ ਭੱਜੋ ਮੈਂ ਨੀ ਸੁਣਾਉਂਦਾ
4: ਅੱਛਾ ਬਸ਼ਰਮਾ ਅੱਛਾ ਕਰ ਲੈ ਤੂੰ ਵੀ ਆਪਣੀ ਬੁਝਾਰਤ ਪੂਰੀ
2: ਸੋਹਣੀ ਪੱਗ ਤੇ ਸੋਹਣਾ ਗੋਟਾ ਪੰਗੇ ਲੈਂਦਾ ਭਾਈ ਵੀ ਛੋਟਾ
3: ਮੀਕਾ ਮੀਕਾ ਮੀਕਾ
2: ਇਹ ਕੋਈ ਸਲੀਕਾ ਮੈਂ ਚੱਲਿਆ ਨਾਲੇ ਇਹ ਕੋਈ ਟੁੱਟੀਆਂ ਜੇ ਬੁਝਾਰਤਾਂ ਜੋ ਤੁਸੀਂ ਪਾ ਰਹੇ ਹੋ ਬੁਝਾਰਤਾਂ ਤਾਂ ਪੈ ਰਹੇ ਨੇ ਬੋਰਡ ਥੱਲੇ ਜੇ ਪਿਓ ਦੇ ਪੁੱਤ ਉੱਥੇ ਆ ਕੇ ਬੁਝਕੇ ਦਿਖਾਓ
5: ਉਹ ਬਾਲੇ ਉਹ ਬਾਲੇ
4: ਬਸ਼ਰਮਿਆ ਉਹ ਪੁੱਤ
6: ਜਾ ਜਾ ਜਾ ਵੱਡਾ ਬੁਝਾਰਤ ਬੁੱਝਣ ਚੱਲਿਆ ਪੌਣੀ ਆਉਂਦੀ ਨੀ ਹੁਣ ਮੇਰੇ ਕਨੀ ਨਾ ਕੋੜ ਕੋੜ ਝੋਕੋ ਸਾਰਿਆਂ ਨੇ ਰਲ ਕੇ ਦਬੱਲਿਆ ਏਦੋ ਪਹਿਲਾਂ ਮੇਰੇ ਨਾਲ ਕੁੱਤੇ ਖਾਣੀ ਕਰੋ ਮੈਂ ਤਾਂ ਆਪ ਚੱਲਿਆ ਓਕੇ ਮਾਸੀ ਜਾ ਜਾ ਚਾਚੇ ਜਾ ਜਾ
2: ਓ ਜਾ ਯਾਰ ਚੰਦਕੁਰੇ ਆਪਣਾ ਬਾਲਾ ਤਾਂ ਵੇਖ
4: ਓ ਚਤਰਿਆ ਕੀ ਵੇਖਾ ਹੁਣ ਬਾਲਨ ਪਿੱਛੇ ਵੇਖਦਾ ਬੋਰਡ ਥੱਲੇ ਲੱਗੀਆਂ ਤੀਆਂ ਉੱਥੇ ਅੱਖਾਂ ਸੇਕਦਾ ਬੋਰਡ ਥੱਲੇ ਲੱਗੀਆਂ ਤੀਆਂ ਉੱਥੇ ਅੱਖਾਂ ਸੇਕਦਾ
7: ਟੌਪ ਦੇ ਗੀਤ ਅਤੇ ਹਾਸਿਆਂ ਦੀ ਫੁਹਾਰ ਹਰਮਨ ਰੇਡੀਓ ਰੇਡੀਓ

0: ਮੈਨੂੰ ਹਾਲ ਚਾਲ ਸੁਣਾ, ਨਿਆਣੇ ਨਿੱਕੇ ਸਭ ਠੀਕ ਠਾਕ ਨੇ?
1: ਘਰੇ ਸਾਰਾ ਸੁਖ ਸ਼ਾਂਤੀ ਆ ਸ਼ਾਂਤੀਏ, ਨਿਆਣੇ ਨਿੱਕੇ ਵਧੀਆ ਬੜੀ ਜਾਂਦੇ ਆ, ਪਰ ਮੁੰਡੇ ਅੱਜ ਕੱਲ ਨਿਆਣੇ ਚੰਟ ਬਹੁਤ ਆ।
0: ਕੀ ਗੱਲ ਹੋ ਗਈ?
1: ਉਹ ਜਿਹੜਾ ਵੱਡੇ ਤੋਂ ਛੋਟਾ, ਉਮਰ ਤਾਂ ਅਜੇ ਉਹਦੀ ਕੁਛ ਵੀ ਨਹੀਂ ਹੈ, ਮੈਨੂੰ ਕਹਿੰਦਾ ਬਾਬਾ ਮੈਨੂੰ ਕੋਈ ਨਾ ਕੋਈ ਬਿਜਨਸ ਤੋਰ ਕੇ ਦੇ।
0: ਅੱਛਾ,
1: ਮੈਂ ਕਿਹਾ ਪੁੱਤ ਤੇਰੀ ਹਜੇ ਉਮਰ ਬਹੁਤ ਛੋਟੀ ਆ, ਬੰਦਾ ਹੌਲੀ ਹੌਲੀ ਤਰੱਕੀ ਕਰਦਾ, ਬੰਦਾ ਹੌਲੀ ਹੌਲੀ ਥੱਲਿਓਂ ਤਾਂ ਨੂੰ ਜਾਂਦਾ।
0: ਆਹੋ,
1: ਪਤਾ ਮੈਨੂੰ ਕੀ ਜਵਾਬ ਦਿੱਤਾ?
0: ਕੀ
1: ਕਹਿੰਦਾ? ਆਹੋ ਬਾਬਾ ਜੀ, ਕਹਿੰਦਾ ਜਿਵੇਂ ਤੁਸੀਂ ਬੂਟ ਪੋਲਿਸ਼ ਕਰਦੇ ਕਰਦੇ ਨਾ ਹੁਣ ਸਿਰ ਦੀ ਮਾਲਿਸ਼ ਤੇ ਆ ਗਏ। ਕਾਂਤੀਏ, ਨਿਆਣੇ ਤਾਂ ਹੁਣ ਇੰਨੇ ਬੋਲਦੇ ਆ, ਪੁੱਠਾ ਹੀ ਜਵਾਬ ਦਿੰਦੇ।
0: ਵੇ ਹੋਇਆ ਕੀ?
1: ਮੇਰੇ ਵੱਡੇ ਨਿਆਣੇ ਨੂੰ ਮੈਂ ਪਰਸੋਂ ਕਿਹਾ, ਮੈਂ ਕਿਹਾ ਗੱਲ ਸੁਣ, ਮੈਨੂੰ ਤੇਰੀ ਮੰਮੀ ਤੋਂ ਪਤਾ ਲੱਗਿਆ ਵੀ ਤੂੰ ਸਕੂਲ ਨਹੀਂ ਜਾਂਦਾ ਹੁਣ।
0: ਅੱਛਾ,
1: ਮੈਨੂੰ ਪਤਾ ਸ਼ਾਂਤੀਏ ਕੀ ਕਹਿੰਦਾ?
0: ਕੀ
1: ਕਹਿੰਦਾ? ਬਾਬਾ ਜੀ ਹੁਣ ਮੰਮੀ ਦੀ ਗੱਲ ਮੰਨਾ ਕਿ ਤੁਹਾਡੀ ਗੱਲ ਮੰਨਾ? ਮੈਂ ਕੀ ਗੱਲ ਹੋ ਗਈ? ਕਹਿੰਦਾ ਤੁਸੀਂ ਤਾਂ ਬਾਬਾ ਜੀ ਕਿਹਾ ਸੀ ਵੀ ਇੱਕ ਜਗ੍ਹਾ ਬਾਰ ਬਾਰ ਜਾਣ ਨਾਲ ਬੰਦੇ ਦੀ ਇੱਜ਼ਤ ਘਟਦੀ ਆ। ਮੈਂ ਕਿਹਾ ਪੁੱਤ ਮੈਨੂੰ ਤੇਰੇ ਰਾਦੇ ਨੇਕ ਨਹੀਂ ਲੱਗਦੇ, ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਜ਼ਿੰਦਗੀ ਚ ਬਣਨਾ ਕੀ ਚਾਹਣਾ?
0: ਨਾ ਤੇਰਾ ਮੁੰਡਾ ਕੀ ਕਹਿੰਦਾ?
1: ਕਹਿੰਦਾ ਬਾਬਾ ਜੀ ਮੈਂ ਨਾ ਜ਼ਿੰਦਗੀ ਚ ਪਾਇਲਟ ਬਣਨਾ।
0: ਅੱਛਾ,
1: ਮੈਂ ਜਾਣਤੀ ਏ ਬੜਾ ਖੁਸ਼ ਹੋਇਆ। ਮੈਂ ਕਿਹਾ ਚੱਲ ਮੁੰਡਾ ਜ਼ਿੰਦਗੀ ਚ ਕੁਛ ਨਾ ਕੋਈ ਬਣੂ ਤਾਂ ਸਹੀ।
0: ਆਹੋ,
1: ਮੈਂ ਕਿਹਾ ਪੁੱਤ ਤੇ ਪਾਇਲਟ ਕਾਹਤੋਂ ਬਣਨਾ?
0: ਹੁਣ ਕੀ ਕਹਿੰਦਾ?
1: ਕਹਿੰਦਾ ਬਾਬਾ ਜੀ ਤੁਸੀਂ ਤਾਂ ਤੀਜੇ ਇੱਕ ਦਿਨ ਕਹਿ ਦਿੰਦੇ ਹੋ ਵੀ ਤੂੰ ਧਰਤੀ ਤੇ ਬੋ ਜਾ। ਮੈਂ ਕਿਹਾ ਪੁੱਤ ਵਿਚਾਰ ਤਾਂ ਤੇਰੇ ਹੈਗੇ ਗਾਂ ਬਧੂ, ਮੈਂ ਕਿਹਾ ਅੱਜ ਤੇਰਾ ਟੈਸਟ ਹੀ ਲੈ ਕੇ ਦੇਖ ਲਈਏ ਵੀ ਤੇਰੀ ਜਨਰਲ ਨੌਲੇਜ ਕਿੰਨੀ ਕਾ।
0: ਭਜਨਿਆ ਟੈਸਟ ਫਿਰ ਉਹਨੂੰ ਕੀ ਪੁੱਛਿਆ?
1: ਮੈਂ ਉਹਨੂੰ ਸ਼ਾਂਤੀ ਫਿਰ ਦੋ ਸਵਾਲ ਪੁੱਛੇ। ਮੈਂ ਕਿਹਾ ਪੁੱਤ ਐ ਦੱਸ ਬਈ ਉਹ ਕਿਹੜੇ ਦੋ ਸ਼ਹਿਰ ਸੀ ਜਿਨ੍ਹਾਂ ਤੇ ਅਮਰੀਕਾ ਨੇ ਐਟਮ ਬੰਬ ਸਿੱਟੇ?
0: ਨਾ ਤੇਰੇ ਮੁੰਡੇ ਨੇ ਕੀ ਜਵਾਬ ਦਿੱਤਾ?
1: ਕਹਿੰਦਾ ਬਾਬਾ ਜੀ ਉਹ ਨਾ ਹੀਰੋ ਹਾਂਡਾ ਤੇ ਕਾਵਾਸਾਕੀ ਸੀ। ਉਹ ਮੈਂ ਕਿਹਾ ਭੂਤ ਨੀ ਦਿਆ, ਕਿਹੜੇ ਪਿਓ ਦਾ ਹੀਰੋ ਹਾਂਡਾ ਤੇ ਕਾਵਾਸਾਕੀ ਆ ਗਿਆ? ਉਹ ਹੀਰੋ ਸੀਮਾ ਤੇ ਨਾਗਾਸਾਕੀ ਸੀ। ਤਾਂ ਮੈਂ ਸੋਚਿਆ ਵੀ ਨਿਆਣਿਆਂ ਦੀ ਜਿਹੜੇ ਕੰਮ ਚ ਰੁਚੀ ਹੋਵੇ ਨਿਆਣਿਆਂ ਨੂੰ ਉਸੇ ਕੰਮ ਚ

0: जवाब कहिंदा दस बाबा जी की सवाल है। मैं क्या पुत पहले जमाना दे विच बंदे दी उम्र हुंदी सी 100 साल, किसे दी 110 साल, किसे दी 120 साल। ए अज कल मैं क्या बंदे 60-65 साल दी उम्र च पूरे हो जांदे है। की गल कहिंदा बाबा जी उदो ना डॉक्टर नहीं सी हुंदे। आंटी मेरे नैने तो बिगड़ बहुत गए।
1: वे होया की
0: रात दी गल सुन ला, पूरे 12 बजे तक मैं रात नू दी डी कर रहा।
1: अच्छा
0: ते रात दे 12 बजे आके दरवाजा खड़का।
1: हाय हाय
0: मैं क्या इस वेले कित्थों आया ओए। कहिंदा पापा जी मैं ना फिल्म देख के आया मां दी ममता।
1: अच्छा
0: मैं चक ली डांग। मैं क्या पुत हुण प्यो दा गुस्सा भी देख।
1: ਭਜਨਿਆ ਜਵਾਕ ਇੰਨਾ ਖਰਚਾ ਕਰਦੇ ਨੇ, ਪੈਸੇ ਆਉਂਦੇ ਕਿੱਥੋਂ ਨੇ?
0: ਇਹਨੂੰ ਪੈਸੇ ਆਉਣ ਦੀ ਗੱਲ ਦੱਸ ਦੇਣਾ ਵੀ ਇਹਨਾਂ ਨੇ ਖਰਚੇ ਬੜੇ ਵਧਾਇਆ। ਮੈਂ ਫਿਰ ਸੋਚਿਆ ਵੀ ਇਹ ਫਿਲਮਾਂ ਦੇਖਦਾ, ਇਹ ਕਿੱਥੋਂ ਲੈ ਕੇ ਜਾਂਦਾ ਪੈਸੇ?
1: ਉਹੀ ਤਾਂ ਗੱਲ ਆ।
0: ਮੈਂ ਇੱਕ ਦਿਨ ਬਿੜਕ ਰੱਖੀ ਸ਼ਾਂਤੀ, ਮੇਰੇ ਬਟੂਏ ਦੇ ਵਿੱਚੋਂ ਪੈਸੇ ਕੱਢੀ ਜਾ।
1: ਨੀ ਮੈਂ ਮਰ ਜਾ।
0: ਮੈਂ ਜਾ ਕੇ ਗੁੱਟ ਫੜ ਲਿਆ।
1: ਅੱਛਾ
0: ਮੈਂ ਕਿਹਾ ਪੁੱਤ ਸਾਰੇ ਦੇ ਸਾਰੇ ਪੈਸੇ ਰੱਖ ਦੇ ਇੱਥੇ।
1: ਆਹੋ
0: ਕਹਿੰਦਾ ਬਾਬਾ ਸਾਰੇ ਕਿਵੇਂ ਰੱਖਦੇ ਆ? ਕਹਿੰਦਾ ਅੱਧੇ ਵਿੱਚੋਂ ਮੰਮੀ ਦੇ ਵੀ ਆ। ਸ਼ਾਂਤੀ ਹੁਣ ਤਾਂ ਫਿਰ ਮੈਂ ਨਿਆਣਿਆਂ ਤੋਂ ਤੰਗ ਆ ਗਿਆ, ਵੱਡੇ ਤੋਂ ਤਾਂ ਮੈਂ ਇੰਨਾ ਤੰਗ। ਮੈਂ ਕਿਹਾ ਗੱਲ ਸੁਣੋ, ਨੇ ਜ਼ਿੰਦਗੀ ਚ ਬਣਨਾ ਤਾਂ ਕੁਛ ਨੀ। ਮੈਂ ਕਿਹਾ ਐਂ ਕਰੋ ਕੱਲ ਤੋਂ ਬਾਅਦ ਮੈਂ ਕਿਹਾ ਡੰਗਰਾਂ ਦੇ ਮਗਰ ਲੱਗ ਜਾ ਤੇ ਡੰਗਰਾਂ ਨੂੰ ਚਾਰ ਕੇ ਲਿਆ ਕਰ।
1: ਚੰਗਾ ਕੀਤਾ ਭਜਨਿਆ।
0: ਮੈਂ ਕਿਹਾ ਚੱਲ ਦੁੱਧ ਬਾਅਦ 2-4 ਕਿਲੋ ਪਾ ਲਿਆ ਕਰਾਂਗੇ। ਸ਼ਾਂਤੀ ਮਹਿੰਗਾਈ ਇੰਨੀ ਹੈ ਵੀ ਚੱਲ ਮਾੜਾ ਮੋਟਾ ਘਰ ਦਾ ਖਰਚਾ ਚੱਲ ਪੂ।
1: ਆਹੋ
0: ਸ਼ਾਂਤੀ ਪਰਸੋਂ ਮੈਂ ਦੇਖਿਆ ਏਡਾ ਭੂਤ ਨੀ ਦਾ ਕੱਟੇ ਦੇ ਨਾ ਮੋਮੀ ਕਾਗਜ਼ ਦੀਆਂ ਹਰੀਆਂ ਐਨਕਾਂ ਲਾਈ ਬਰੇ।
1: ਹਰੀਆਂ ਐਨਕਾਂ?
0: ਮੈਂ ਕਿਹਾ ਕੀ ਕੀਤਾ?
1: ਕੀ ਕਹਿੰਦਾ?
0: ਕਹਿੰਦਾ ਪਾਪਾ ਜੀ ਪਹਿਲਾਂ ਇਹ ਕਹਿੰਦਾ ਤੂੜੀ ਨੂੰ ਨਾ ਸੁੱਕੀ ਸਮਝ ਕੇ ਮੂੰਹ ਨੀ ਸੀ ਲਾਉਂਦਾ। ਕਹਿੰਦਾ ਜਿੱਦਣ ਦੀਆਂ ਹਰੀਆਂ ਐਨਕਾਂ ਲਾਈਆਂ, ਕਹਿੰਦਾ ਹੁਣ ਦੇ ਲਾ ਸੁੱਕੇ ਘਾਹ ਨੂੰ ਵੀ ਨਾ ਹਰਾ ਸਮਝ ਕੇ ਕੁੱਖਾਂ ਕੱਢੀ ਰੱਖਦਾ। ਸ਼ਾਂਤੀ ਹੁਣ ਮੈਂ ਨਿਆਣੇ ਤੋਂ ਇੰਨਾ ਤੰਗ ਹੋ ਗਿਆ ਨਾ, ਮੈਨੂੰ ਪਤਾ ਲੱਗ ਗਿਆ ਵੀ ਇਹ ਡੰਗਰ ਵੀ ਨੀ ਸੰਭਾਲ ਸਕਦਾ।
1: ਵੇ ਭਜਨਿਆ ਹੁਣ ਕੀ ਲੋੜ ਆ ਗਿਆ?
0: ਕੱਲ ਮੈਂ ਖੇਤੋਂ ਤੁਰਿਆ ਆਉਂਦਾ ਸੀ।
1: ਅੱਛਾ
0: ਤੇ ਉੱਥੇ ਸਰਕਾਰੀ ਹਸਪਤਾਲ ਦੇ ਮੂਹਰੇ ਮੱਝ ਨੂੰ ਲਈ ਖੜਾ।
1: ਭਜਨਿਆ ਡੰਗਰਾਂ ਦੇ ਹਸਪਤਾਲ ਲੈ ਕੇ ਖੜਾ ਹੋ?
0: ਉਹ ਕਾਹਨੂੰ ਬੰਦਿਆਂ ਦੇ ਹਸਪਤਾਲ ਦੀ ਗੱਲ ਕਰਦਾ।
1: ਬੰਦਿਆਂ ਦੇ ਹਸਪਤਾਲ?
0: ਮੈਂ ਕਿਹਾ ਇੱਥੇ ਕੀ ਕਰਦਾ ਓਏ। ਕਹਿੰਦਾ ਬਾਪਾ ਜੀ ਤੁਹਾਨੂੰ ਪਤਾ ਰਹੇਗਾ ਵੀ ਮੱਝ ਸੂਣ ਵਾਲੀ ਆ। ਮੈਂ ਕਿਹਾ ਫਿਰ ਇਹਨੂੰ ਇੱਥੇ ਲਈ ਖੜਾ ਕੀ ਕਰਦਾ? ਕਹਿੰਦਾ ਬਾਪਾ ਜੀ ਥਾਂ ਥਾਂ ਤੇ ਤਾਂ ਬੋਰਡ ਲੱਗੇ ਹੋਏ ਆ ਬਈ ਗਰਭ ਠਹਿਰਨ ਪਿੱਛੋਂ ਨਰਸ ਭੈਣ ਜੀ ਕੋਲੇ ਨਾਮ ਦਰਜ ਕਰਾਓ।
1: ਇਹੋ ਜਿਹੇ ਜਵਾਕ ਨਾਲ ਤਾਂ ਚੰਗਾ ਵੀ ਤੂੰ ਉਹਨੂੰ ਬੇਦਖਲੀ ਕਰ ਦੇ।
0: ਬੇਦਖਲ ਵਾਲਾ ਵੀ ਮੈਂ ਨੁਸਖਾ ਉਹਦੇ ਤੇ ਵਰਤ ਕੇ ਦੇਖਿਆ ਸੀ ਸ਼ਾਂਤੀ, ਇਹ ਵੀ ਨੀ ਚੱਲਿਆ।
1: ਉਹ ਕਿਵੇਂ?
0: ਜਦੋਂ ਮੈਂ ਇਹਨੂੰ ਕਹਿੰਦਾ ਨਾ ਮੈਂ ਕਿਹਾ ਗੱਲ ਸੁਣੋ ਮੈਂ ਤੈਨੂੰ ਬੇਦਖਲ ਕਰ ਦੂੰ।
1: ਆਹੋ
0: ਉਲਟਾ ਮੈਨੂੰ ਕਹਿੰਦਾ ਬਾਬਾ ਤੈ ਮੈਨੂੰ ਕੀ ਬੇਦਖਲ ਕਰਨਾ, ਮੈਂ ਤੈਨੂੰ ਬੇਦਖਲ ਕਰ ਦੂੰ, ਤੇਰੇ ਪਿਓ ਵਾਲੇ ਲੱਛਣ ਹੀ ਹੈ ਨੀ। ਮੈਨੂੰ ਕਹਿੰਦਾ ਤੂੰ ਮੇਰਾ ਪਿਓ ਹੀ ਨੀ ਲੱਗਦਾ।
2: ਇਸ ਘੰਟੇ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਅਤੇ ਪੰਜਾਬੀ ਕਾਮੇਡੀ।
3: ਵਾਰਨਿੰਗ, ਇਸ ਗੀਤ ਵਿੱਚ ਅਸਭਿਅਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ। ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਕੱਟ ਕਰ ਸਕਦੇ ਹਨ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: ਹਰਮਨ ਰੇਡੀਓ ਤੁਹਾਡੇ ਨਾਲ 24 ਘੰਟੇ ਸੱਤੇ।
1: ਇੰਜੀਨੀਅਰ, ਡਾਕਟਰ ਜਾਂ ਵਕੀਲ ਬਣਨ ਦੀ ਇੱਕ ਉਮਰ ਹੁੰਦੀ ਹੈ, ਪਰ ਚੰਗਾ ਇਨਸਾਨ ਹਰੇਕ ਉਮਰ ਵਿੱਚ ਬਣਿਆ ਜਾ ਸਕਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

ਨਾਵਾਂ ਜਗ ਦੇ ਹਾਸੇ ਮਾਰ ਗਏ ਨੇ ਰਮਜਾ ਉਹ ਦਿਲ ਦੀਆਂ ਦਸਤਾਂ ਨਾਹੀਂ ਅਕਸਰ ਜੋ ਵੀ ਜੋਗੀ ਹੋਇਆ ਇਸ਼ਕ ਦੇ ਰਾਹ ਵਿੱਚ ਰੋਗੀ ਹੋਇਆ ਨੱਚ ਨੱਚ ਹਾਏ ਟੁੱਟ ਗਏ ਘੁੰਗਰੂ ਰੁੱਸਿਆ ਯਾਰ ਮੰਨਦਾ ਨਾਹੀਂ ਰੁੱਸਿਆ ਯਾਰ ਮੰਨਦਾ ਨਾਹੀਂ ਜੋਗੀ ਮੈਨੂੰ ਜੋਗ ਸਿਖਾ ਦੇ ਦਿਲ ਦਾ ਕਲਮਾ ਰੱਬ ਸਮਝਾ ਦੇ ਰਹਿ ਜਾਵਾਂ ਮੈਂ ਇਸ ਜੋਗੀ ਦੀ ਐਵੇਂ ਦਾ ਜੋਗੀ ਸਬਕ ਪੜਾ ਦੇ ਹੋਸ਼ ਨਾ ਆਵੇ ਹੋਸ਼ ਮੇਰੇ ਨੂੰ ਐਸਾ ਕੋਈ ਜਾਮ ਪਿਲਾ ਦੇ ਜਿਸ ਦੀ ਬਾਂਦੀ ਦਿਲ ਨੇ ਕੀਤਾ ਮੈਨੂੰ ਉਸਦੇ ਨਾਵੇਂ ਲਾ ਦੇ ਜਿਸ ਦੇ ਵੱਜਦੇ ਦਿਲ ਵਿੱਚ ਘੁੰਗਰੂ ਉਸਦੀ ਮਾਲਾ ਗਲ ਵਿੱਚ ਪਾ ਦੇ ਆਪ ਤੋਂ ਵਿਛੜੇ ਮੁੱਦਤਾਂ ਹੋਈਆਂ ਮੈਨੂੰ ਮੇਰੇ ਨਾਲ ਮਿਲਾ ਦੇ ਜੋ ਕਿ ਮੈਨੂੰ ਜੋਗ ਸਿਖਾ ਦੇ ਦਿਲ ਦਾ ਕਲਮਾ ਰੱਬ ਸਮਝਾ ਦੇ ਇਸ਼ਕ ਨਚਾਵੇ ਨੱਚੀ ਜਾਵਾਂ ਪੈਰੀ ਝਾਂਜਰਾਂ ਪਾਵੇ ਮਾਹੀ ਦੀਦ ਤੇਰੀ ਤਰਸਾਵੇ ਮਾਹੀ ਆਪਣਾ ਮੁੱਖ ਵਿਖਾਵੇ ਮਾਹੀ ਗਲ ਵਿੱਚ ਬਾਹਾਂ ਪਾਵੇ ਮਾਹੀ ਮੈਨੂੰ ਸੀਨੇ ਲਾਵੇ ਮਾਹੀ ਤਾਰਾ ਬਣ ਕੇ ਆਵੇ ਮਾਹੀ ਯਾਦਾਂ ਨੂੰ ਚਮਕਾਵੇ ਮਾਹੀ ਹਿਜਰ ਦੀ ਅੱਗ ਸਾੜੇ ਮੈਨੂੰ ਹਿਜਰ ਦੀ ਅੱਗ ਸਾੜੇ ਮੈਨੂੰ ਆ ਕੇ ਮੈਨੂੰ ਤਰਸਾਵੇ ਮਾਹੀ ਦੀਦ ਤੇਰੀ ਤਰਸਾਵੇ ਮਾਹੀ ਆਪਣਾ ਮੁੱਖ ਵਿਖਾਵੇ ਮਾਹੀ ਆਪਣਾ ਮੁੱਖ

0: ਅਰਮਨ ਰੇਡੀਓ 24 ਘੰਟੇ 7 ਦਿਨ।
1: ਪਹਿਲਾਂ ਜਿੰਦੜੀ ਰੋਲਦੀ ਦੇਖ, ਫਿਰ ਹਕੀਕਤ ਖੋਲਦੀ ਦੇਖ। ਧੁੱਪ ਨੂੰ ਕੁਝ ਵੀ ਹੋਇਆ ਨਾ, ਜਾ ਕੇ ਰੰਗਤ ਫੁੱਲਦੀ ਦੇਖ। ਕਲਾ ਕੀ ਹੈ? ਮਨੁੱਖੀ ਸੱਭਿਆਚਾਰ ਦਾ ਉਹ ਭਾਗ ਕਲਾ ਹੈ ਜਿਸ ਨੂੰ ਕਰੜੀ ਤੇ ਜੀ ਤੋੜ ਸਾਧਨਾ ਦੀ ਲੋੜ ਹੋਵੇ। ਉਹ ਕਲਾ ਭਾਵੇਂ ਸੰਗੀਤ ਨਾਲ ਜੁੜੀ ਹੋਵੇ, ਚਾਹੇ ਚਿੱਤਰਕਾਰੀ ਨਾਲ ਜਾਂ ਸਾਹਿਤ ਪਰਚਾਵੇ ਨਾਲ।

ਰੱਬ ਬਾਰੇ ਇਟਲੀ ਦੀ ਇੱਕ ਕਹਾਵਤ ਅਨੁਸਾਰ ਤੁਹਾਡੀ ਰੂਹ ਰੱਬ ਕੋਲ, ਤੁਹਾਡਾ ਸਰੀਰ ਮਿੱਟੀ ਕੋਲ ਅਤੇ ਤੁਹਾਡੀ ਜ਼ਮੀਨ ਰਿਸ਼ਤੇਦਾਰ ਕੋਲ ਚਲੀ ਜਾਂਦੀ ਹੈ। ਇਹ ਹੀ ਮਨੁੱਖ ਦੀ ਹੋਣੀ ਹੈ।

0: ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਉਫਕ ਦੇ ਰੰਗ ਅਨਸ਼ੋਤ ਰੇਲ ਕਲੀਆਂ ਦੀ ਹਯਾਤ ਦੇ, ਮੇਰੇ ਹਰ ਖਿਆਲ ਨੂੰ ਤੂੰ ਧੁੱਪ ਜਿਹਾ ਇੱਕ ਫਲਸਫਾ ਦੇ ਦੇ। ਮੈਂ ਤਿੜਕੇ ਰਿਸ਼ਤਿਆਂ ਦੇ ਰੂਹ ਤੋਂ ਲੰਗਾਰ ਲਾ ਸਕਦਾ, ਮੇਰੇ ਸੂਖਮ ਜਿਹੇ ਅਹਿਸਾਸ ਨੂੰ ਵਕਤ ਦੀ ਸ਼ੁਦਾ ਦੇ ਦੇ। ਨਿਆਮਤ ਦੇਣ ਨੂੰ ਆਈਏ ਤਾਂ ਇੰਨੀ ਇਲਤਜਾ ਮੇਰੀ, ਤੂੰ ਜੀਵਨ ਨੂੰ ਸਲੀਕਾ ਸੁਹਜ ਤੇ ਸੰਵੇਦਨਾ ਦੇ ਦੇ। ਇਹ ਜੀਵਨ ਜੀਣ ਦੀ ਮੈਨੂੰ ਸੁਚੱਜੀ ਜਾਂਚ ਦਿੰਦਾ ਹੈ, ਮੇਰੀ ਤੂੰ ਜ਼ਿੰਦਗੀ ਨੂੰ ਫਿਰ ਤੋਂ ਕੋਈ ਹਾਦਸਾ ਦੇ ਦੇ। ਦਿਲ ਦੇ ਸ਼ੀਸ਼ਿਆਂ ਤੋਂ ਦੁਸ਼ਮਣੀ ਦੀ ਗਰਦ ਲਾ ਦੇਵਾਂ, ਸਫ਼ਰ ਅੰਦਰ ਪੜਾ ਦੇ ਦੇ ਕੋਈ ਐਸਾ ਟਿੱਕਾ ਦੇ ਦੇ। ਮੇਰੇ ਜੀਵਨ ਨੂੰ ਦੇ ਦੇ ਤਲਖੀਆਂ ਲੱਖਾਂ, ਮੇਰੇ ਜੀਵਨ ਨੂੰ ਦੇ ਦੇ ਤਲਖੀਆਂ ਲੱਖਾਂ, ਮਗਰ ਮੈਨੂੰ ਗਜ਼ਲ ਦੀ ਪੈੜ ਦੇ ਵਿੱਚ ਪੈੜ ਰੱਖਣ ਦੀ ਅਦਾ ਦੇ ਦੇ, ਪੈੜ ਰੱਖਣ ਦੀ ਅਦਾ ਦੇ ਦੇ।
3: ਹਾਰਮਨ ਰੇਡੀਓ
1: 24/7।
4: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਅਰਮਾ ਰੇਡੀਓ ਆਸਟ੍ਰੇਲੀਆ
1: 24 ਘੰਟੇ ਸੱਤੇ ਦੇ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ ਹਰਮਨ ਰੇਡੀਓ ਦੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿਗੁਰੂ ਕਿਰਪਾ ਕਰੇ, ਤੰਦਰੁਸਤੀ ਬਖਸ਼ੇ ਸਭ ਨੂੰ। ਥੈਂਕ ਯੂ
3: ਹਰਮਨ ਰੇਡੀਓ।

ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।

0: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

0: ਤੁਹਾਡੇ ਅੰਗ ਸਨ।
1: ਜਦੋਂ ਤੁਹਾਨੂੰ ਲਗਾਤਾਰ ਨਿੰਦਾ ਸੁਣਨੀ ਪੈਂਦੀ ਹੈ ਅਤੇ ਤੁਹਾਡਾ ਦਿਮਾਗ ਕਿਸੇ ਅਣਚਾਹੇ ਮਸਲੇ ਵਿੱਚ ਘਿਰਿਆ ਰਹਿੰਦਾ ਹੈ, ਸਿਰਫ ਉਦੋਂ ਹੀ ਤੁਹਾਡੇ ਵਿਅਕਤੀਤਵ ਦਾ ਵਿਕਾਸ ਸੰਭਵ ਹੁੰਦਾ ਹੈ। ਜੇ ਤੁਸੀਂ ਸਿਰਫ ਪ੍ਰਸ਼ੰਸਾ ਸੁਣਨਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਜੀਵਨ ਨੂੰ ਕਿਸੇ ਮਾਰੂ ਜ਼ਹਿਰ ਨਾਲ ਨਸ਼ਟ ਕਰ ਰਹੇ ਹੋ। ਹੁਆਨ ਦਾਓ ਸੈਨ। ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਅਰਬਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
1: ਉਹ ਭਾਵੇਂ ਪਾਰਦਰਸ਼ੀ ਸੰਦਲੀ ਨੀਲੀ ਸੁਨਹਿਰੀ ਹੈ ਉਹ ਭਾਵੇਂ ਪਾਰਦਰਸ਼ੀ ਸੰਦਲੀ ਨੀਲੀ ਸੁਨਹਿਰੀ ਹੈ ਨਦੀ ਦੀ ਤੋਰ ਦੱਸ ਦੇਵੇ ਉਹ ਕਿੰਨੀ ਕੁ ਗਹਿਰੀ ਹੈ।

ਕਿਸੇ ਪੁਰਾਣੀ ਪ੍ਰਸਿੱਧੀ ਨੂੰ ਵਿਰਾਸਤ ਵਿਚ ਕਬੂਲ ਕਰਨਾ ਬਿਵਤਾ ਮੁੱਲ ਲੈਣਾ ਹੁੰਦਾ ਹੈ। ਰਵਿੰਦਰ ਨਾਥ ਟੈਗੋਰ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੀ ਤਕਹਿਲ ਦੀ ਚਿਣਕ ਬਣ ਕੇ ਤੇਰੀ ਕੈਨਵਸ ਤੇ ਉਤਰਾਂਗੀ, ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਹਾਂਗੀ, ਜਾਂ ਖੌਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੌਰੇ ਇੱਕ ਚਸ਼ਮਾ ਬਣੀ ਹੋਵਾਂਗੀ, ਤੇ ਜਿਵੇਂ ਚਰਨਿਆਂ ਦਾ ਪਾਣੀ ਉੱਠਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜੇ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਮੈਂ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਵਾਲਾਂਗੀ, ਤੇ ਤੈਨੂੰ ਮੈਂ ਫੇਰ ਮਿਲਾਂਗੀ, ਮੈਂ ਫੇਰ ਮਿਲਾਂਗੀ।

0: Sherman Radio, 24/7.
1: Bade chete aunde ne yaar anmulle hawa de bulle. ਸਸਿਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਸ਼ੈਰੀਮਾਨ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸਾਰੇ ਸਰੋਤਿਆਂ ਦਾ ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ ਸੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਰੱਬ

ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: ਹਰਮਨ ਰੇਡੀਓ 24 ਘੰਟੇ 7 ਦਿਨ
1: ਯਾਦਾਂ ਦੀ ਚੰਗੇਰ ਚੋਂ ਕੁਝ ਪਲ ਕੱਢ ਕੇ ਅੱਜ ਫਿਰ ਮੈਂ ਆਪਣੀ ਸੁੰਨੀ ਬੁੱਕਲ ਭਰ ਲਈ। ਇਵੇਂ ਲੱਗਿਆ ਜਿਵੇਂ ਬੀਤਿਆ ਹੋਇਆ ਹਰ ਪਲ ਮੈਂ ਫਿਰ ਤੋਂ ਜੀ ਲਿਆ ਏ ਤੇਰੇ ਨਾਲ। ਇੰਜ ਸਾਂਭ ਸਾਂਭ ਰੱਖਦੀਆਂ ਮੈਂ ਤੇਰੇ ਨਾਲ ਗੁਜ਼ਾਰੇ ਇਹ ਪਲ, ਜਿਵੇਂ ਜਵਾਨੀ ਦੀ ਤਹਿਲੀਜ ਤੇ ਪੈਰ ਧਰਤੀ ਕੋਈ ਅੱਲੜ ਆਪਣਾ ਤਾਜ ਸਮੇਟਦੀ ਏ। ਤੂੰ ਤੇ ਆਖਦਾ ਹੁੰਦਾ ਸੀ ਮੇਰਾ ਚੰਨ ਹੈ ਤੂੰ ਤੇ ਮੈਂ ਤੇਰਾ ਅਸਮਾਨ ਹਾਂ। ਹੁਣ ਸੋਚਦੀ ਹਾਂ ਕਿਵੇਂ ਕੋਈ ਅਸਮਾਨ ਚੰਨ ਨਾਲ ਆਪਣੀ ਸਾਂਝ ਤੋਂ ਮੁਨਕਰ ਹੋ ਸਕਦਾ ਹੈ। ਤੂੰ ਤੇ ਵਕਤੇ ਪਾਣੀ ਵਰਗਾ ਸੈਂ ਤੇ ਮੈਂ ਤੈਨੂੰ ਆਪਣੀ ਬੁੱਕਲ ਵਿੱਚ ਸਮੇਟਣ ਦੀ ਕੋਸ਼ਿਸ਼ ਕਰਦੀ ਰਹੀ। ਤਨ ਦੀ ਚਾਦਰ ਮੈਲੀ ਹੋ ਗਈ ਤੈਨੂੰ ਸਾਂਭਦਿਆਂ ਸਮੇਟਦਿਆਂ। ਬਸ ਹੁਣ ਇੱਕੋ ਦਿਲਾਸਾ ਦੇ ਲੈਂਦੀ ਹਾਂ ਮਨ ਨੂੰ ਕਿ ਉਂਜ ਤੇਰਾ ਵੀ ਤੇ ਕੋਈ ਕਸੂਰ ਨਹੀਂ ਹੋਣਾ। ਹਾਲਾਤਾਂ ਦੇ ਪੋਟਿਆਂ 'ਚ ਉਲਝ ਗਈਆਂ ਹੋਣੀਆਂ ਕੁਝ ਤੇਰੀਆਂ ਮਜਬੂਰੀਆਂ ਕੁਝ ਮੇਰੀਆਂ ਮਜਬੂਰੀਆਂ। ਬਸ ਇੰਜ ਹੀ ਰਹਿ ਗਈਆਂ ਇੱਕ ਦੂਜੇ ਨਾਲ ਜੀਣ ਦੀਆਂ ਖੁਆਇਸ਼ਾਂ ਅਧੂਰੀਆਂ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ?
3: ਮੈਂ ਤਾਂ ਭਾਗਾਂ ਵਾਲੀ ਹੋ ਗਈ ਜੋਣ ਜੋਗਿਆ, ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ।
2: ਮੈਂ ਹਰ ਰੋਜ਼ ਸ਼ਾਮ 8 ਤੋਂ 11 ਤੱਕ ਸੀਨੀ ਸਮੇਂ ਦੇ ਅਨੁਸਾਰ

0: 24/7.
1: ਯੁੱਧ ਬਾਰੇ ਕੁਰਦਾਂ ਦੀ ਇੱਕ ਕਹਾਵਤ ਹੈ, ਯੁੱਧ ਦੇ ਮੈਦਾਨ ਤੋਂ ਦੂਰ ਬੈਠੇ ਲੋਕ ਹੀ ਆਪਣੀਆਂ ਤਲਵਾਰਾਂ ਬਾਰੇ ਫੜਾ ਮਾਰਦੇ ਹਨ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਰਮਨ ਰੇਡੀਓ ਕਮਾਲ ਬਾ ਕਮਾਲ।
1: ਸਾਰੀਆਂ ਔਰਤਾਂ ਇੱਕ ਦਿਨ ਆਪਣੀਆਂ ਮਾਵਾਂ ਵਰਗੀਆਂ ਬਣ ਜਾਂਦੀਆਂ ਹਨ, ਇਹ ਹੀ ਉਹਨਾਂ ਦਾ ਦੁਖਾਂਤ ਹੈ। ਪਰ ਹਰ ਕੋਈ ਬੰਦਾ ਆਪਣੀ ਮਾਂ ਵਰਗਾ ਨਹੀਂ ਬਣ ਸਕਦਾ, ਇਹ ਉਹਨਾਂ ਦਾ ਦੁਖਾਂਤ ਹੈ। ਵਿਚਾਰ ਆਸਕਰ ਵਾਇਲਡ। ਚੰਗੇ ਵਿਚਾਰਾਂ ਲਈ ਜੁੜੇ ਰਹੋ।

0: Harman Radio
1: 24/7.
2: Maini main kinno akha tarat vishore da halni maini main kinno akha tarat vishore da halni dukha di roti sulan da salan ਆਹੀ ਤਾਂ ਪਾਲਣ ਪਾਲਣੀ ਮਾਇਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲਨੀ ਜੰਗਲ ਵੇਲੇ ਫਿਰਾਂ ਟੁੱਟੈਂਦੀ ਅਜੇ ਨਾ ਪਾਇਓ ਲਾਲਨੀ ਮਾਇਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਤੂੰ ਆ ਦੁਖੇ ਮੇਰੇ ਮੁਰਸ਼ਦ ਵਾਲਾ ਜਾ ਫੁੱਲਾਂ ਤਾਂ ਲਾਲ ਨੀ ਮਾਇਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਸੋਲਾਂ ਮਾਰ ਦੀਵਾਨੀ ਕੀਤੀ ਬਿਰਹੂ ਪਿਆ ਸਾਡੇ ਖਿਆਲ ਨੀ ਮਾਇਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਕਹੇ ਹੁਸੈਨ ਫਕੀਰ ਨਿਮਾਨਾ ਸ਼ੋ ਮਿਲੇ ਤਾਂ ਥੀਵਾਂ ਨਿਹਾਲ ਨੀ ਮਾਇਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਮਾਇਨੀ ਮੈਂ ਕਿਨੂੰ ਆਖਾਂ।

0: ਧਰਮ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ।
2: ਗਿਲਾ ਕਰੀਨਾ ਮੈਂ ਮੋਢੇ ਤੋਂ ਜੇ ਤੇਰਾ ਹੱਥ ਹਟਾ ਦੇਵਾਂ, ਗਿਲਾ ਕਰੀਨਾ ਜੇ ਮੈਂ ਮੋਢੇ ਤੋਂ ਤੇਰਾ ਹੱਥ ਹਟਾ ਦੇਵਾਂ, ਆਪੋ ਆਪਣੀ ਸੂਲੀ ਦਾ ਹੀ ਭਾਰ ਬਥੇਰਾ ਹੁੰਦਾ ਹੈ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸਨ।
1: ਨਾ ਤੂੰ ਜਾਣਿਆ ਮੈਨੂੰ, ਨਾ ਮੈਂ ਤੈਨੂੰ ਜਾਣਿਆ, ਫਿਰ ਵੀ ਦੋਹਾਂ ਚ ਅਜੀਬ ਜਿਹੀ ਖਿੱਚ ਸੀ ਇੱਕ ਦੂਜੇ ਨੂੰ ਵੇਖਣ ਦੀ। ਦੂਰੋਂ ਦੂਰੋਂ ਤੱਕਦੇ ਰਹਿੰਦੇ, ਅਣਜਾਣ ਸੀ, ਵਾਕਫ ਹੋਣਾ ਚਾਹੁੰਦੇ ਸਾਂ, ਪਰ ਅੰਦਰੋਂ ਅੰਦਰੀ ਘਬਰਾਹਟ ਹੁੰਦੀ ਸੀ। ਜਦ ਨਜ਼ਰ ਨਾ ਪੈਂਦੀ ਇਧਰ ਉਧਰ ਤੱਕਦਾ, ਤੇ ਜਦੋਂ ਨਜ਼ਰ ਮਿਲਦੀ ਤਾਂ ਸਕੂਨ ਆ ਜਾਂਦਾ। ਚਿਹਰਿਆਂ ਤੇ ਕੋਈ ਹਾਵ ਭਾਵਨਾ, ਪਰ ਰੂਹ ਖੁਸ਼ ਹੋ ਜਾਂਦੀ। ਇੰਜ ਲੱਗਦਾ ਜਿਵੇਂ ਮੱਕਾ ਤੇ ਮਦੀਨਾ ਮਿਲ ਗਏ ਹੋਣ। ਉਹ ਆਖਰੀ ਮੁਲਾਕਾਤ ਸੀ ਜਦੋਂ ਆਪਾਂ ਕੋਲ ਕੋਲ ਸੀ, ਤੂੰ ਵੀ ਨਾ ਬੋਲੀ ਤੇ ਮੈਂ ਵੀ ਚੁੱਪ ਸਾਂ। ਫਿਰ ਕੀ ਹੋਇਆ, ਤੂੰ ਤਾਂ ਉਹਨਾਂ ਥਾਵਾਂ ਨੂੰ ਛੱਡ ਦਿੱਤਾ ਜਿੱਥੇ ਹਰ ਰੋਜ਼ ਇੱਕ ਦੂਜੇ ਨੂੰ ਦੇਖਦੇ ਸਾਂ। ਮੈਂ ਨਿੱਤ ਉਹਨਾਂ ਰਾਹਾਂ ਚ ਤੇਰੀ ਉਡੀਕ ਕਰਨੀ ਤੇ ਤੂੰ ਨਾ ਆਉਣਾ, ਜੇ ਕੁਝ ਸੀ ਉਹ ਤੇਰੀ ਹੋਣ ਦਾ ਅਹਿਸਾਸ। ਵਰੇ ਬੀਤ ਜਾਣ ਮਗਰੋਂ ਟੱਕਰੀ ਤੇ ਉਹ ਤੇਰੀ ਖਾਮੋਸ਼ੀ ਵੀ ਟੁੱਟੀ। ਆਲਮ ਤੇਰੀ ਮੁਹੱਬਤ ਹੋਰ ਹਿੱਸੇ ਆਈ, ਮੇਰੇ ਹਿੱਸੇ ਮੇਰੀ ਅਧੂਰੀ ਮੁਹੱਬਤ।

ਜੇ ਕੋਈ ਚੀਜ਼ ਬੱਤਖ ਵਰਗੀ ਨਜ਼ਰ ਆਵੇ, ਬੱਤਖ ਵਾਂਗ ਤੁਰੇ ਅਤੇ ਕੈਂ ਕੈਂ ਵੀ ਬੱਤਖ ਵਾਂਗ ਹੀ ਕਰੇ ਤਾਂ ਇਹ ਬੱਤਖ ਹੀ ਹੋ ਸਕਦੀ ਹੈ। ਵਾਲਟਰ ਰਿਊਥਰ। ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਕਮਾਲ ਕਰਦੇ ਹੋ, ਪਹਿਲਾਂ ਬੁਰਾ ਹਾਲ ਕਰਦੇ ਹੋ ਤੇ ਫਿਰ ਸਵਾਲ ਕਰਦੇ ਹੋ ਕਿ ਹੋਇਆ ਕਿਉਂ, ਰੋਂਦੇ ਹੋ ਕਿਉਂ, ਅੱਖਾਂ ਲਾਲ ਕਰਦੇ ਹੋ, ਇਹ ਦਿਖਾਵਾ ਹੈ ਜਾਂ ਫਿਰ ਖਿਆਲ ਕਰਦੇ ਹੋ, ਸੱਚੇ ਕਮਾਲ ਕਰਦੇ ਹੋ। ਸ਼ਕਲੋਂ ਮਾਸੂਮ ਲੱਗਦੇ ਹੋ, ਭੋਲੇ ਪਨ ਨਾਲ ਠੱਗਦੇ ਹੋ ਤੇ ਫਿਰ ਚਾਲ ਕੱਢਦੇ ਹੋ ਕਿ ਤੜਫਾਉਣਾ ਕਿੰਜ ਹੈ, ਲਮਕਾਉਣਾ ਕਿੰਜ ਹੈ, ਇੱਕ ਪਾਸਾ ਵੀ ਨਹੀਂ ਕਰਦੇ, ਤੁਸੀਂ ਹਲਾਲ ਕਰਦੇ ਹੋ, ਸੱਚੇ ਕਮਾਲ ਕਰਦੇ ਹੋ, ਕਮਾਲ ਕਰਦੇ ਹੋ।
3: ਅਰਬਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਦਵਿੰਦਰ ਬੈਨੀਪਾਲ। ਤੁਸੀਂ ਮੇਰੇ ਗੀਤਾਂ ਨੂੰ ਅਥਾਹ ਪਿਆਰ ਬਖਸ਼ਿਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹਰਮਨ ਰੇਡੀਓ, ਜਿਸ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਪਹਿਚਾਣ ਬਣਾਈ ਹੈ, ਮੈਂ ਤਹਿ ਦਿਲੋਂ ਅਰਦਾਸ ਕਰਦਾ ਹਾਂ ਕਿ ਸਦਾ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

जमाने बदल गए, अंदाज बदल गए। कुछ तो है जो आज भी ठहरिया होया, जिदे नाल मैनू रोजाना समय दर समय महसूस हुंदा अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तां है जो महसूस हुंदा। ਭੁੱਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸੱਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ਕ ਤੱਤੀਆਂ ਹਵਾਵਾਂ, ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।

0: Carmen Radio.
1: 24/7.
2: ਤਕਲੀਫਾਂ ਕਿੰਨੀਆਂ ਝੱਲੀਆਂ ਦਸਤਾਰਾਂ ਨੂੰ ਪਤਾ, ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ, ਸਿਰ ਕਿੰਨੇ ਗਏ ਨੇ ਆਜ਼ਾਦੀ ਲਈ ਸਿਰ ਲੱਥ ਜਾਣ ਤੇ, ਜਾਨੋ ਗਿਆ ਹੈ ਕੌਣ ਕੌਣ ਤਲਵਾਰਾਂ ਨੂੰ ਪਤਾ, ਜਾਨਾਂ ਬਚਾ ਕੇ ਦੌੜੇ ਕੀ ਛੱਡ ਆਏ ਸਨ, 47 ਵਿਚ ਉਜੜੇ ਹੋਏ ਪਰਿਵਾਰਾਂ ਨੂੰ ਪਤਾ, ਕਿੰਨਿਆਂ ਨੂੰ ਚਿੱਟਾ ਖਾ ਗਿਆ ਇਹ ਸਾਥੋਂ ਪੁੱਛ ਲਵੋ, ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ, ਲੁੱਟ ਹੋ ਕੇ ਕੁੱਟ ਖਾ ਕੇ ਵੋਟਾਂ ਪਾਉਣਗੇ, ਲੋਕਾਂ ਦੀ ਯਾਦਾਸ਼ਤ ਹੈ ਸਰਕਾਰਾਂ ਨੂੰ ਪਤਾ, ਮਾਲਕ ਜੋ ਚਾਹੁੰਦੇ ਉਹਨਾਂ ਦੇ ਵਿੱਚ ਉਹੀ ਛਪਦਾ ਏ, ਅੰਦਰਲੀ ਗੱਲ ਹੁੰਦੀ ਨਹੀਂ, ਅਖਬਾਰਾਂ ਨੂੰ ਪਤਾ, ਚੋਟੀ ਤੇ ਪਹੁੰਚਿਆਂ ਨੂੰ ਸਾਰੀ ਦੁਨੀਆਂ ਦੇਖਦੀ, ਰਾਹਾਂ ਦੀ ਜੋ ਤਕਲੀਫ ਦੇਬੀ ਯਾਰਾਂ ਨੂੰ ਪਤਾ। ਦੇਬੀ ਮਖਸੂਸਪੁਰੀ ਦੇ ਰੰਗ, ਪਰਮਿੰਦਰ ਸਿੰਘ ਪਾਪਾ ਟੋਏ ਟੋਏ।

0: ਮਿਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ।
1: ਹਾਜ਼ਰ ਰਹੋ, ਵਾਜ਼ਰ ਰਹੋ ਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਇਸ ਉਮਰ ਸਾਨੂੰ ਕਿਹੜਾ ਹਮਦਮ ਮਿਲ ਗਿਆ
1: ਭਗਵਾਨ ਨੇ, ਮੈਂ ਉਸ ਹਮਦਮ ਨੀ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਾਂ ਹਰਮਨ ਰੇਡੀਓ, ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
2: ਹਰਮਨ ਰੇਡੀਓ, ਓਲਡ ਇਜ਼ ਗੋਲਡ ਸਮੇਂ ਦੇ ਗੀਤਾਂ ਨੂੰ ਸੁਣਨ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਜੇ ਇਕਾਂਤ ਵਿਚ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ਤਾਂ ਇਸ ਦਾ ਭਾਵ ਹੈ ਕਿ ਤੁਸੀਂ ਕਿਸੇ ਮਾੜੇ ਦਾ ਸਾਥ ਕਰ ਰਹੇ ਹੋ। ਚੰਗੇ ਵਿਚਾਰਾਂ ਲਈ ਜੁੜੇ ਰਹੋ ਅਰਬਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਟੱਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ।
1: ਇਸ ਦਾ ਭਾਵ ਹੈ ਕਿ ਥੋੜੇ ਨੁਕਸਾਨ ਨਾਲ ਹੀ ਕਿਸੇ ਬੰਦੇ ਦੇ ਕਟੀਆ ਸੁਭਾਅ ਦਾ ਪਤਾ ਲੱਗ ਜਾਂਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਦਾਇਆ ਤੈਨੂੰ ਤੱਕਿਆ ਤੇ ਸਾਇਆ ਤੇਰੇ ਨਾਲੋਂ ਵੱਧ ਸਕੂਨ ਆਹ ਮੈਂ ਪੀਰਾਂ ਦੇ ਜਾਇਆ ਹਵਾ ਨੇ ਪੁੱਛਿਆ ਬਦਲਾਂ ਨੂੰ ਇਹ ਮੌਸਮ ਕੋਈ ਨਵਾਂ ਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਨ ਤੋਂ ਨਸ਼ਾ ਆਇਆ ਮੈਂ ਪਹਿਲੀ ਵਾਰੀ ਵੇਖਿਆ।

ਮੁਸਕਰਾਹਟ ਬਾਰੇ ਜਾਪਾਨ ਦੀ ਕਹਾਵਤ ਹੈ ਕਿ ਮੁਸਕਰਾਉਂਦੇ ਚਿਹਰੇ ਦਾ ਕੋਈ ਦੁਸ਼ਮਣ ਨਹੀਂ ਹੁੰਦਾ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

0: ਨਿਲਾਮ ਹਾਰ ਕੇ ਉਸਨੇ ਜ਼ਮੀਰ ਨੂੰ ਕੀਤਾ ਨਿਲਾਮ ਹਾਰ ਕੇ ਉਸਨੇ ਜ਼ਮੀਰ ਨੂੰ ਦੁਨੀਆਂ ਨੂੰ ਰਾਸ ਆ ਗਿਆ ਉਹ ਵੀ ਅਖੀਰ ਨੂੰ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ ਹਿੱਟ

ਇੱਕ ਕੁਰਤ ਕੋਬੇਨ ਦੀ ਕਹਾਵਤ ਅਨੁਸਾਰ ਅਸਲ ਵਿੱਚ ਜੋ ਤੁਸੀਂ ਹੈ ਨਹੀਂ ਉਹ ਕੁਝ ਬਣ ਬਣ ਕੇ ਦਿਖਾਉਣ ਨਾਲ ਤੁਸੀਂ ਉਸ ਨੂੰ ਵੀ ਖਰਾਬ ਕਰ ਬੈਠਦੇ ਹੋ ਜੋ ਤੁਸੀਂ ਅਸਲ ਵਿੱਚ ਹੁੰਦੇ ਹੋ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇਸ ਹੱਥ ਦੇ ਉਸ ਹੱਥ ਲੈ।
1: ਇਸ ਦਾ ਮਤਲਬ ਹੈ ਕਿ ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ ਉਹੋ ਜਿਹਾ ਹੀ ਉਹ ਤੁਹਾਡੇ ਨਾਲ ਕਰੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

ਜਿੱਥੇ ਅਸੀਂ ਪੈਰ ਟਿਕਾਉਂਦੇ ਪਿੱਛੇ ਨੀ ਕਦੇ ਹਟਾਉਂਦੇ ਮੰਜ਼ਿਲ ਨੂੰ ਹੱਥ ਪਾਉਣਾ ਸਾਡੇ ਤੋਂ ਦੂਰ ਨਹੀਂ ਜਿੱਤਣ ਦੇ ਸ਼ੌਂਕੀ ਹਾਂ ਅਸੀਂ ਹਾਰਾ ਮਨਜ਼ੂਰ ਨਹੀਂ ਜਿੱਤਣ ਦੇ ਸ਼ੌਂਕੀ ਹਾਂ ਅਸੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਮਣੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਏਰੀਆ ਦਿਲ ਪੰਜਾਬੀ ਤੇ ਜਜ਼ਬਾ ਪੰਜਾਬੀ

ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ। ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ, ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।

ਇੱਕ ਆਇਰਲੈਂਡ ਕਹਾਵਤ ਅਨੁਸਾਰ ਚੰਗੇ ਕੰਮਾਂ ਦੀ ਆਵਾਜ਼ ਘਰੋਂ ਬਾਹਰ ਨਹੀਂ ਨਿਕਲਦੀ ਪਰ ਬੁਰੇ ਕੰਮਾਂ ਦੀ ਆਵਾਜ਼ ਹਜ਼ਾਰਾਂ ਮੀਲ ਦੂਰ ਵੀ ਗੂੰਜਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸ਼ਾਇਰੀ ਦੀ ਗੱਲ ਕਰੀਏ ਤੇ ਕਿਸੇ ਸ਼ਾਇਰ ਦਾ ਬਹੁਤ ਖੂਬਸੂਰਤ ਖਿਆਲ ਸਾਡੇ ਹੱਥ ਹੈ। ਸਿਰ ਹੋਵੇ ਸਿਜਦੇ ਚ ਦਿਲ ਚ ਦਗਾਬਾਜ਼ੀ ਹੋਵੇ, ਸਿਰ ਹੋਵੇ ਸਿਜਦੇ ਚ ਦਿਲ ਚ ਦਗਾਬਾਜ਼ੀ ਹੋਵੇ, ਐਸੇ ਸਿਜਦਿਆਂ ਚ ਭਲਾ ਕਿਵੇਂ ਰੱਬ ਰਾਜ਼ੀ ਹੋਵੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਨਾ ਸ਼ੁਕਰਾਪਣ ਬਾਰੇ ਯੂਗੋਸਲਾਵੀਆ ਦੀ ਇੱਕ ਕਹਾਵਤ ਅਨੁਸਾਰ ਭੁੱਖੀ ਨੂੰ ਖਾਣ ਲਈ ਦਿੱਤਾ ਤਾਂ ਉਹ ਰੱਜਣ ਤੋਂ ਬਾਅਦ ਕਹਿੰਦੀ ਹੈ ਕਿ ਉਸ ਨੂੰ ਮੈਡਮ ਕਹਿ ਕੇ ਬੁਲਾਇਆ ਜਾਵੇ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਹੱਥ ਕੰਗਣ ਨੂੰ ਆਰਸੀ ਕੀ।
1: ਇਸ ਅਖਾਣ ਦਾ ਭਾਵ ਸਪਸ਼ਟ ਹੈ ਕਿ ਸਾਹਮਣੇ ਦਿਸਦੀ ਚੀਜ਼ ਨੂੰ ਸਾਬਤ ਕਰਨ ਲਈ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਬੈਠਣ ਕਾਟਾ 2005 ਜੜਤੇ ਕੋਕੇ ਕੋਕੇ ਕੋਕੇ
1: ਅਰਬਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
2: ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ।

ਰੁਝੇਵੇਂ ਬਾਰੇ ਤੁਰਕੀ ਵਾਲੇ ਕਹਿੰਦੇ ਹਨ ਕਿ ਲੱਦਿਆ ਖੋਤਾ ਹਿਣਕਣਾ ਭੁੱਲ ਜਾਂਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਊਠ ਬੋਲੂਗਾ ਤਾਂ ਲਾਣੇ ਦੀ ਬੋਹੀ ਆਊਗੀ। ਇਸ ਅਖਾਣ ਦਾ ਭਾਵ ਇਹ ਹੈ ਕਿ ਮੂਰਖ ਆਦਮੀ ਸਮਾਂ ਤੇ ਸਥਾਨ ਵੇਖ ਕੇ ਗੱਲ ਨਹੀਂ ਕਰਦਾ, ਜਦੋਂ ਬੋਲੇਗਾ ਮੂਰਖਾਂ ਵਾਲੀ ਗੱਲ ਹੀ ਕਰੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

ਇੱਕ ਲਿਬਿਆਨੀਆ ਦੀ ਕਹਾਵਤ ਅਨੁਸਾਰ ਆਲਸੀ ਆਦਮੀ ਨੂੰ ਆਂਡਾ ਦੇਵੋਗੇ ਤਾਂ ਉਹ ਇਸ ਨੂੰ ਛਿਲਕੇ ਦੇਣ ਲਈ ਕਹੇਗਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: मंदी रीज पुगावांगे, मन चाहे कभी गीत सुनावांगे, हर मन रेडियो
1: जी।

ਇੱਕ ਅਜਿਹਾ ਅਦਾਰਾ ਹੁੰਦਾ ਹੈ ਜਿਹੜਾ ਤੁਹਾਨੂੰ ਉਧਾਰ ਤਾਂ ਦਿੰਦਾ ਹੈ ਜੇ ਤੁਸੀਂ ਇਹ ਸਿੱਧ ਕਰਕੇ ਦਿਖਾ ਸਕੋ ਕਿ ਤੁਹਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਉੱਚਾ ਗਾਉ ਭਲਾ ਨੀਚਾ ਖੇਤ ਭਲਾ।
1: ਇਸ ਅਖਾਣ ਦਾ ਭਾਵ ਇਹ ਹੈ ਕਿ ਪਿੰਡ ਉੱਚੇ ਥਾਂ ਤੇ ਹੀ ਬੰਨਣਾ ਚਾਹੀਦਾ ਹੈ ਤਾਂ ਜੋ ਹੜ੍ਹ ਦਾ ਡਰ ਨਾ ਰਹੇ ਅਤੇ ਖੇਤੀਬਾੜੀ ਜ਼ਮੀਨ ਨੀਵੀ ਥਾਂ ਚੰਗੀ ਹੁੰਦੀ ਹੈ ਜਿੱਥੇ ਪਾਣੀ ਸੌਖ ਨਾਲ ਪੁੱਜ ਜਾਂਦਾ ਹੋਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

ਮੁਸੀਬਤ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਦੋਂ ਚੂਹਾ ਅੱਗ ਵੱਲ ਭੱਜਦਾ ਹੈ ਤਾਂ ਇਸ ਦਾ ਮਤਲਬ ਹੈ ਉਹ ਅੱਗ ਤੋਂ ਵੀ ਗਰਮ ਚੀਜ਼ ਤੋਂ ਦੂਰ ਭੱਜ ਰਿਹਾ ਹੈ।

0: ਤੇ ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ। ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜਚਦੇ ਨੇ ਸੜਕ ਤੇ ਜਾ ਡਿੱਗੇ ਤੇ ਇਕਦਮ ਦਮ ਤੋੜ ਜਾਏ। ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ। ਹਾਲਾਂਕਿ ਉਹ ਜਾਣਦਾ ਹੈ ਪਲਕੇ ਉਸ ਫੇਰ ਪਰਤ ਆਉਣਾ ਹੈ, ਪਰ ਜਾਣ ਲੱਗਿਆ ਉਹ ਡੈਬਰੇ ਹੋਏ ਬਾਲ ਵਾਂਗ ਬੜੀ ਅੜੀ ਕਰਦਾ ਹੈ। ਰਾਤ ਪਲ ਪਰਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ। ਕਦੇ ਉਹ ਸੁਨਹਿਰੀ ਭੂੰਡੀ ਵਾਂਗ ਸਣ ਦੇ ਫੁੱਲਾਂ ਤੇ ਖੇਡਦਾ ਹੈ, ਕਦੇ ਉਹ ਜੰਗਲੀ ਬਿੱਲੇ ਵਾਂਗ ਮੋਢੇ ਕਮਾਦ ਚ ਲੁਕਦਾ ਹੈ, ਕਦੇ ਉਹ ਟੁੱਟੀ ਪਤੰਗ ਵਾਂਗ ਕਬਰਾਂ ਦੀਆਂ ਕਿੱਕਰਾਂ ਚ ਫਸਦਾ ਹੈ, ਕਦੇ ਉਹ ਉੱਤਰੀ ਕਰਤਾਰੀ ਦੇ ਦੀਵੇ ਵਾਂਗ ਖਾਨਗਾਹ ਤੇ ਬਲਦਾ ਹੈ। ਦੱਸਿਆ ਨਾ, ਜਾਣ ਲੱਗਿਆ ਬੜੀ ਅੜੀ ਕਰਦਾ। ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ ਲੋਟਣ ਕਬੂਤਰ ਵਾਂਗ ਬਾਜੀ ਲਾਉਂਦਾ ਹੈ, ਫਿਰ ਪਹਿਲਣਾ ਲਵੇਰੀਆਂ ਨਾਲ ਢਾਬ ਵਿੱਚ ਇੱਕ ਤਾਰੀ ਲਾਉਂਦਾ, ਟਿੱਬੇ ਤੇ ਕੌਡੀ ਖੇਡਦੇ ਨਿਆਣਿਆਂ ਨੂੰ ਘਰੋ ਘਰੀ ਪਹੁੰਚਾਉਂਦਾ ਹੈ, ਰਹਿਰਾਸ ਸੁਣਦਾ ਤੇ ਡੰਡੌਤ ਕਰਦਾ ਹੈ, ਪੀਰ ਫਕੀਰ ਧਿਆਉਂਦਾ ਹੈ। ਦੱਸਿਆ ਨਾ, ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ। ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜਚ ਦੇਣੀ ਸੜਕ ਤੇ ਜਾ ਡਿੱਗੇ ਤੇ ਇਕਦਮ ਦਮ ਤੋੜ ਜਾਏ। ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ। ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ।

ਜੇ ਤੁਹਾਡੇ ਬੱਚੇ ਚੰਗੇ ਹਨ ਤਾਂ ਤੁਹਾਨੂੰ ਦੌਲਤ ਦੀ ਕੀ ਲੋੜ ਹੈ? ਜੇ ਤੁਹਾਡੇ ਬੱਚੇ ਮਾੜੇ ਹਨ ਤਾਂ ਵੀ ਤੁਹਾਡੀ ਦੌਲਤ ਕਿਸ ਕੰਮ ਦੀ? ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕਿੱਸੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹੱਥ ਪੱਲਾ ਸੱਖਣਾ, ਖੁਦਾ ਪੜਦਾ ਰੱਖਣਾ।
1: ਜਦੋਂ ਕਿਸੇ ਦੀ ਇੱਜ਼ਤ ਆਬਰੂ ਖਤਰੇ ਵਿਚ ਪੈ ਜਾਵੇ ਅਤੇ ਉਹ ਰੱਬ ਉੱਤੇ ਟੇਕ ਰੱਖੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: ਮੈਂ ਇਦੂ ਸ਼ਰੀਫ, ਮੇਰੇ ਵੱਲੋਂ ਰੇਡੀਓ ਸੁਣਨ ਵਾਲੇ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ।
1: ਅਸੀਂ ਖੁਦਾ ਅੱਗੇ ਅਰਦਾਸ ਕਰਦੇ ਹਾਂ ਕਿ ਹਰਮਨ ਰੇਡੀਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ, ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਏ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਇੱਕ ਕਹਾਵਤ ਅਨੁਸਾਰ ਜੇ ਅੱਖਾਂ ਦੇਖਣਾ ਨਾ ਚਾਹੁੰਦੀਆਂ ਹੋਣ ਤਾਂ ਨਾ ਰੋਸ਼ਨੀ ਦਾ ਤੇ ਨਾ ਹੀ ਐਨਕਾਂ ਦਾ ਕੋਈ ਫਾਇਦਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਵਨ ਰੇਡੀਓ ਦੇ ਨਾਲ।

0: ਜਗਤਾਰ ਹੁਣ ਨੇ ਲਿਖਿਆ ਸੀ ਰੰਗ ਸੁਰ ਖੁਸ਼ਬੂ ਹਵਾ ਮੌਸਮ ਘਟਾਏ ਜਾਂ ਸਦਾ। ਰੰਗ ਸੁਰ ਖੁਸ਼ਬੂ ਹਵਾ ਮੌਸਮ ਘਟਾਏ ਜਾਂ ਸਦਾ ਤੇਰਾ ਕੀ ਰੂਪ ਹੈ ਮੈਂ ਸੋਚਦਾ ਹੀ ਰਹਿ ਗਿਆ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਫਿਨਲੈਂਡ ਦੀ ਇੱਕ ਕਹਾਵਤ ਅਨੁਸਾਰ ਆਸ਼ਾਵਾਦੀ ਨੂੰ ਘਾਹ ਵੀ ਫੁੱਲਾਂ ਵਰਗਾ ਲੱਗਦਾ ਹੈ ਜਦਕਿ ਨਿਰਾਸ਼ਾਵਾਦੀ ਨੂੰ ਫੁੱਲ ਵੀ ਘਾਹ ਫੂਸ ਲੱਗਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਚੀ ਕਹੇ ਖੁਸ਼ ਰਹੇ।
1: ਭਾਵ ਇਹ ਕਿ ਸੱਚੀ ਗੱਲ ਆਖਣ ਵਾਲੇ ਨੂੰ ਇਹ ਤੌਖਲਾ ਨਹੀਂ ਰਹਿੰਦਾ ਕਿ ਉਹਦੀ ਗੱਲ ਝੂਠੀ ਸਾਬਤ ਹੋਣ ਤੇ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਹ ਖੁਸ਼ ਰਹਿੰਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਰੱਬ ਬਾਰੇ ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਰੱਬ ਦੇ ਢੋਲ ਦੀ ਤਾਲ ਤੋਂ ਥਿੜਕ ਜਾਵੋਗੇ ਤਾਂ ਤੁਸੀਂ ਜ਼ਿੰਦਗੀ ਦੀ ਤਾਲ ਨੂੰ ਵੀ ਗੁਆ ਬੈਠੋਗੇ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਬਿਜਲੀਆਂ ਵੀ ਕੜਕੀਆਂ ਝੱਖੜ ਵੀ ਝੁੱਲੇ ਬੇਸ਼ੁਮਾਰ ਬਿਜਲੀਆਂ ਵੀ ਕੜਕੀਆਂ ਝੱਖੜ ਵੀ ਝੁੱਲੇ ਬੇਸ਼ੁਮਾਰ ਫੇਰ ਵੀ ਟਲਿਆ ਨਾ ਬਿਜੜਾ ਆਲਣਾ ਪਾਉਂਦਾ ਰਿਹਾ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ।

ਜਿਉਂ ਜਿਉਂ ਸਾਨੂੰ ਬੰਦਿਆਂ ਦੇ ਸੁਭਾਅ ਬਾਰੇ ਪਤਾ ਲੱਗਦਾ ਜਾਂਦਾ ਹੈ, ਤਿਉਂ ਤਿਉਂ ਅਸੀਂ ਕੁੱਤਿਆਂ ਨੂੰ ਵਧੇਰੇ ਮਹੱਤਤਾ ਦੇਣ ਲੱਗਦੇ ਹਾਂ। ਇਹ ਟੂਸੇਲੇਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਆਂਡੇ ਹੋਰ ਕਰ ਕੁੜ ਕੁੜ ਸਾਡੇ ਘਰ।
1: ਇਸ ਦਾ ਮਤਲਬ ਹੈ ਕਿ ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਣੀ ਹੋਰਨਾਂ ਨੂੰ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

ਨਹੀਂ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸਤਿ ਸ੍ਰੀ ਅਕਾਲ, ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ। ਪੰਜਾਬੀ ਜ਼ੁਬਾਨ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

ਕਰਮ ਦੇ ਸੰਬੰਧ ਵਿੱਚ ਦੋ ਰੂਸੀ ਕਹਾਵਤਾਂ ਪੇਸ਼ ਹਨ। ਤੇਜ ਚੱਲਣ ਵਾਲਾ ਸ਼ਾਮਤ ਨੂੰ ਜਾ ਰਲਦਾ ਹੈ, ਹੌਲੀ ਚੱਲਣ ਵਾਲੇ ਨੂੰ ਸ਼ਾਮਤ ਆ ਰਲਦੀ ਹੈ। ਦੂਜੀ, ਨਰਕ ਵਿੱਚ ਜਾ ਕੇ ਵੀ ਗਰੀਬ ਕਿਸਾਨ ਨੂੰ ਅਮੀਰ ਜਗੀਰਦਾਰ ਦੀ ਸੇਵਾ ਕਰਨੀ ਪੈਣੀ ਹੈ, ਕਿਉਂਕਿ ਅਮੀਰ ਨੂੰ ਜਿਸ ਤੇਗ ਵਿੱਚ ਉਬਾਲਿਆ ਜਾਂਦਾ ਹੈ ਉਸਦੇ ਹੇਠਾਂ ਲੱਕੜ ਗਰੀਬ ਨੇ ਹੀ ਪਾਉਣੀ ਹੈ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਚੱਲ ਕੁਝ ਨਾਮ ਰੱਖੀਏ ਉਹਨਾਂ ਬੱਚਿਆਂ ਦੇ ਜੋ ਸਾਡੇ ਨਹੀਂ ਸਾਡੇ ਹੀ ਨੇ ਪਰ ਚੱਲ ਕੁਝ ਮਹਿਕ ਵੰਡੀਏ ਜੋ ਸਾਡੇ ਪਾਸ ਨਹੀਂ ਪਰ ਹੈ ਤਾਂ ਸਹੀ ਸਾਡੇ ਕੋਲ ਕਿਤੇ ਚੱਲ ਆਸ਼ਰਮ ਦੇ ਪਰਿੰਦਿਆਂ ਵਾਂਗੂ ਬ੍ਰਹਿਮੰਡ ਦੀ ਸੀਮਾ ਤੋਂ ਵੱਧ ਉੱਡੀਏ ਜੋ ਸਾਡੀ ਸਮਰੱਥਾ ਨਹੀਂ ਉੱਡੀ ਲਵਾਂਗੇ ਪਰ ਫਿਰ ਵੀ ਚੱਲ ਕੁਝ ਰੰਗਾਂ ਦਾ ਅਨੁਵਾਦ ਕਰੀਏ ਚੱਲ ਕੁਝ ਰੰਗਾਂ ਦਾ ਅਨੁਵਾਦ ਕਰੀਏ ਕਿਤੇ ਬੇਬਸ ਦਰਿਆ ਚ ਕੁਝ ਧੁੱਪ ਦੀ ਕਿਸ਼ਤੀ ਠੇਲੀਏ ਕਿਸੇ ਦੁੱਖ ਦੇ ਘਰ ਚ ਕੋਈ ਸੁਪਨਾ ਬੀਜੀਏ ਚੱਲ ਪਿਘਲਦੀਆਂ ਹਸਰਤਾਂ ਦਾ ਇਤਿਹਾਸ ਅਣਲਿਖਿਆ ਛੱਡ ਹੱਸ ਪਈਏ ਤੇ ਪੀੜ ਨੂੰ ਫੁੱਲਾਂ ਦੀ ਮਹਿਕ ਵਾਂਗੂ ਇੱਕ ਦੂਜੇ ਨੂੰ ਤੇ ਪੀੜ ਨੂੰ ਫੁੱਲਾਂ ਦੀ ਮਹਿਕ ਵਾਂਗੂ ਮਾਣੀਏ ਹੱਸ ਪਈਏ ਤੇ ਪੀੜ ਨੂੰ ਫੁੱਲਾਂ ਦੀ ਮਹਿਕ ਵਾਂਗੂ ਮਾਣੀਏ ਇੱਕ ਦੂਜੇ ਨੂੰ ਜਿਸਮਾਂ ਤੋਂ ਅੱਗੇ ਜਾਣ ਦਈਏ ਇੱਕ ਦੂਜੇ ਨੂੰ ਜਿਸਮਾਂ ਤੋਂ ਅੱਗੇ ਜਾਣ ਦਈਏ ਸ਼ਾਇਰ ਕਹਿੰਦਾ ਕਿੰਨੀ ਹੁਸੀਨ ਸੀ ਤੇਰੀ ਅਲਵਿਦਾ ਦੀ ਸ਼ਾਮ ਜੀ ਚਾਹੁੰਦਾ ਤੈਥੋਂ ਉਮਰ ਭਰ ਵਿਛੜਦਾ ਰਹਾਂ ਵਿਛੋੜਾ ਕਦੇ ਕਦੇ ਇੰਨਾ ਖੂਬਸੂਰਤ ਹੁੰਦਾ ਦਿਲਾਂ ਵਾਲਿਓ ਕਿ ਮਿਲਣ ਨੂੰ ਵੀ ਜੀ ਨਹੀਂ ਕਰਦਾ ਦੀਪ ਦੀ ਕਵਿਤਾ ਵਿਛੋੜਾ ਦੇ ਵਿੱਚੋਂ ਕਹਿੰਦਾ ਵਿਛੋੜਾ ਸਾਹ ਆਇਆ ਕਈ ਵਾਰ ਵਿਛੋੜੇ ਦੇ ਵਿੱਚ ਐਸਾ ਸਾਹ ਆਉਂਦਾ ਕਿ ਬੰਦਾ ਮੁੜ ਕੇ ਸਾਰੀ ਉਮਰ ਉਸ ਸ਼ਖਸ ਦੇ ਵੱਲ ਪਰਤ ਕੇ ਵੀ ਨਹੀਂ ਦੇਖਦਾ ਜਿਸ ਨੂੰ ਕਦੇ ਉਸਨੇ ਪਿਆਰ ਕੀਤਾ ਹੋਵੇ ਅੱਜ ਤੈਨੂੰ ਮਿਲਣ ਤੋਂ ਬਾਅਦ ਜੀ ਕਰਦਾ ਹੈ ਬਹੁਤ ਸਾਰੀਆਂ ਨਜ਼ਮਾਂ ਲਿਖਾਂ ਪਰ ਮੇਰੇ ਕੋਲ ਪੈਨ ਨਹੀਂ ਹੈ ਜੇ ਮੇਰੇ ਕੋਲ ਤੂੰ ਨਾ ਹੋਵੇਂ ਤਾਂ ਕੀ ਕਰਾਂਗਾ ਮੈਂ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ

ਧਰਤੀ ਦੀ ਸੇਵਾ ਕਰਨ ਦੇ ਪੱਖੋਂ ਸੰਸਾਰ ਦੇ ਇਤਿਹਾਸ ਦੇ ਵਿੱਚ ਜਿਸਨੇ ਅਵਸਰ ਸਾਜੇ ਹਨ ਉਸਨੇ ਪਹਿਲਾਂ ਕਦੇ ਵੀ ਨਹੀਂ ਸਨ। ਇਹ ਖੇਤਰ ਇਤਨਾ ਵਿਸ਼ਾਲ ਹੈ ਕਿ ਇਸ ਵਿੱਚ ਜੋ ਵੀ ਨਿਤਰੇਗਾ ਉਹ ਸਫਲ ਹੋਵੇਗਾ। ਵਿਚਾਰ ਨਰਿੰਦਰ ਕਪੂਰ, ਕਿਤਾਬ ਅੰਤਰਜਾਤ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਚੋਰ ਦੇ ਪੈਰ ਨਹੀਂ ਹੁੰਦੇ।
1: ਚੋਰੀ ਕਰਨ ਆਇਆ ਚੋਰ ਰੱਤੀ ਪਰ ਖੜਕਾ ਹੋਣ ਤੇ ਨੱਠ ਜਾਂਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਦੁਨੀਆਂ ਭਰ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਦੀ ਦਿਲੀ ਚਾਹਤ ਹੁੰਦੀ ਹੈ ਕਿ ਉਹ ਹਰ ਹਿੱਲੇ ਸਿੱਖੀ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਜੁੜੇ ਰਹਿਣ। ਪੰਜਾਬੀਆਂ ਦੀ ਇਸ ਅਧਿਆਤਮਿਕ ਚਾਹਤ ਨੂੰ ਪੂਰਾ ਕਰਨ ਲਈ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਸਿਡਨੀ ਸਮੇਂ ਅਨੁਸਾਰ ਰੋਜ਼ਾਨਾ ਸ਼ਾਮ 5 ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਬ੍ਰਾਡਕਾਸਟ ਕੀਤੀ ਜਾ ਰਹੀ ਹੈ। ਹਰਮਨ ਰੇਡੀਓ, ਸ਼ਬਦ ਰੇਡੀਓ।

0: ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮਨਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਗੁਰੂ ਪਿਆਰੇ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਤੇ ਜਹਾਨ ਖਾਨ ਜਰਨੈਲ ਵੱਲੋਂ

ਕੜਕ ਦੀ ਆਵਾਜ਼ ਵਿੱਚ ਆਖਿਆ, ਸਿੰਘ ਜਿਹੜੇ ਘਰੋਂ ਮਰਨ ਦਾ ਮਨ ਬਣਾ ਕੇ ਆਏ ਨੇ ਉਹ ਇਸ ਸ਼ਹੀਦੀ ਲਕੀਰ ਨੂੰ ਟੱਪਿਓ, ਦੂਜਾ ਕੋਈ ਬੰਦਾ ਲੀਕ ਨਾ ਟੱਪੇ। ਲੀਕ ਖਿੱਚਣ ਤੋਂ ਬਾਅਦ ਕੀ ਹੋਇਆ, ਕੌਣ ਕੌਣ ਲੀਕ ਟੱਪਿਆ, ਕਿੱਦਾਂ ਯੋਧੇ ਜੰਗ ਦੇ ਮੈਦਾਨ ਵਿੱਚ ਅੱਪੜੇ, ਉਸ ਵੇਲੇ ਦਾ ਸਾਰਾ ਸੀਨ ਦਾਸ ਤਰਸੇਮ ਸਿੰਘ ਮੋਹਰਾਂ ਵਾਲੀ, ਕੁਲਵੰਤ ਸਿੰਘ ਜੀ ਖੁਰਾਇਆ ਦੀ ਕਲਮ ਅਤੇ ਨਛੱਤਰ ਸਿੰਘ ਗਿੱਲ ਅਕਾਲ ਗੜੀਏ ਦੀ ਆਵਾਜ਼ ਵਿੱਚ।

ਕਿਹਾ ਸੀ ਜੇ ਪਾਸ ਇੱਕ ਤਿਲ ਹੋਵੇ ਤਾਂ ਕਿਵੇਂ ਵੰਡੀਏ। ਉਹਨਾਂ ਤਿਲ ਦਿੱਤਾ ਤੇ ਕਿਹਾ ਵੰਡ ਕੇ ਦਿਖਾਓ। ਸਤਿਗੁਰਾਂ ਪਾਣੀ ਵਿੱਚ ਘੋਟ ਕੇ ਵੰਡ ਦਿੱਤਾ ਤੇ ਕਿਹਾ ਜਿਨ੍ਹਾਂ ਦੇ ਸੁਭਾਅ ਦੇ ਵਿੱਚ ਵੰਡਣਾ ਹੈ ਉਹ ਵੰਡ ਹੀ ਦੇਣਗੇ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ 'ਤੇ।

0: ਚਮਕੌਰ ਦੀ ਜੰਗ ਬਾਰੇ ਕਵੀ ਪਾਂਧੀ ਨਨਕਾਣਵੀ ਬੜਾ ਕਮਾਲ ਲਿਖਦਾ ਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੰਘਾਂ ਨੂੰ ਸੰਬੋਧਨ ਹੁੰਦੇ ਕਿਹਾ ਸੀ, ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ, ਗੋਬਿੰਦ ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ, ਆਹੂ ਲਾ ਕੇ ਮੁਗਲ ਚੁਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ, ਰਤ ਪੀਣੀਆਂ ਬਿਜਲੀਆਂ ਹੱਥ ਧੋਲੋ, 10 ਲੱਖ ਗੁਲਾਮ ਲਿਤਾੜ ਸੁੱਟੋ, ਸਿੰਘੋ ਸੂਰਿਓ ਉੱਠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ, ਤੁਹਾਡੇ ਹੱਥ ਵਿਚ ਪਤ ਅੱਜ ਖਾਲਸੇ ਦੀ, ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ, ਭਾਵੇਂ 40 ਐ ਪਰ ਨਿਡਰ ਹੋ ਕੇ ਤੁਸਾਂ ਤੇਗ ਦਾ ਜੌਹਰ ਦਿਖਾਲਣਾ ਹੈ, ਤੁਸਾਂ ਤੇਗ ਦਾ ਜੌਹਰ ਦਿਖਾਲਣਾ ਹੈ। ਇਹ ਅਗੋਂ ਸਿੰਘਾਂ ਦਾ ਜਵਾਬ ਸੀ, ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖਾਲਸੇ ਹਾਂ, ਮਰਨਾ ਜਾਣਦੇ ਹਾਂ, 1.25 ਲੱਖ ਨਾਲ ਇੱਕ ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ।
1: ਗੁਰੂ ਸਾਹਿਬ ਦੀ ਕਿਰਪਾ।

ਕਰਕੇ ਦੁਨੀਆਂ ਦਾ ਸਫ਼ਰ ਅਸੀਂ ਹਾਂ ਥੱਕੇ, ਮੱਥੇ ਟੇਕ ਟੇਕ ਹੁਣ ਕੱਸ ਗਏ ਮੱਥੇ। ਇਹਨਾਂ ਪਖੰਡਾਂ ਤੋਂ ਹੁਣ ਤੂੰ ਬਚਾ ਮਾਲਕਾ, ਸਾਨੂੰ ਅੰਨਿਆਂ ਨੂੰ ਰਸਤਾ ਦਿਖਾ ਮਾਲਕਾ। ਤੂੰ ਵਸਦਾ ਅੰਦਰ, ਤੈਨੂੰ ਲੱਭਣ ਵੀ ਨਾ ਜਾਣਾ ਏ, ਇਹ ਤੋਂ ਬਿਨਾ ਹੋਰ ਨਾ ਕੋਈ ਤੇਰਾ ਟਿਕਾਣਾ ਏ। ਕਰਦੇ ਮਿਹਰ ਤੂੰ ਘੱਟ ਨਾ ਜਾਣ ਸਾ ਮਾਲਕਾ, ਸਾਨੂੰ ਅੰਨਿਆਂ ਨੂੰ ਰਸਤਾ ਦਿਖਾ ਮਾਲਕਾ। ਦੁਨੀਆਂ ਦਾ ਸਫ਼ਰ ਕਿੰਨਾ ਸੌਖਾ ਅੱਜ ਹੋ ਗਿਆ, ਅੰਦਰੋਂ ਵੀ ਪਾਉਣਾ ਤੈਨੂੰ ਔਖਾ ਜਿਹਾ ਹੋ ਗਿਆ। ਇਸ ਸਫ਼ਰ ਦਾ ਨਾ ਲੱਭਦਾ ਏ ਰਾਹ ਮਾਲਕਾ, ਸਾਨੂੰ ਅੰਨਿਆਂ ਨੂੰ ਰਸਤਾ ਦਿਖਾ ਮਾਲਕਾ। ਤੇਰੀ ਮਰਜ਼ੀ ਬਿਨਾ ਇੱਥੇ ਪੱਤਾ ਵੀ ਨਹੀਂ ਹਿਲਦਾ, ਹੋਵੇ ਵਿਸ਼ਵਾਸ ਤੇ ਭਰੋਸਾ ਫਿਰ ਤੂੰ ਇਹ ਮਿਲਦਾ, ਜਿਵੇਂ ਧੰਨੇ ਨੇ ਪੱਥਰਾਂ ਚੋਂ ਲਿਆ ਸੀ ਤੈਨੂੰ ਪਾ ਮਾਲਕਾ, ਸਾਨੂੰ ਅੰਨਿਆਂ ਨੂੰ ਰਸਤਾ ਦਿਖਾ ਮਾਲਕਾ। ਕਰ ਦਿੰਨਾ ਏ ਮਿਹਰ ਜਿਸ ਜਿਸ ਉੱਤੇ ਤੂੰ, ਜਗਾ ਦਿੰਨਾ ਏ ਭਾਗ ਕਰਮਾਂ ਦੇ ਸੁੱਤੇ ਤੂੰ, ਛੱਡ ਦਿੰਦਾ ਏ ਉਹ ਦੁਨੀਆਂ ਦੀ ਪਰਵਾਹ ਮਾਲਕਾ, ਸਾਨੂੰ ਅੰਨਿਆਂ ਨੂੰ ਰਸਤਾ ਦਿਖਾ ਮਾਲਕਾ। ਇਸ ਨਿਮਾਣੇ ਤੇ ਵੀ ਮਿਹਰ ਤੂੰ ਆਪਣੀ ਕਰ ਦੇ, ਲੈ ਸਕਾਂ ਨਾਮ ਤੇਰਾ ਬਸ ਇੰਨੇ ਜੋਗਾ ਕਰ ਦੇ, ਬਖਸ਼ ਲੈ ਤੂੰ ਕੀਤੇ ਹੋਏ ਗੁਨਾਹ ਮਾਲਕਾ,

ਆਮ ਕਰਕੇ ਵੇਖਦੇ ਹਾਂ ਕਿ ਜੇ ਕੋਈ 4 ਸਤਰਾਂ ਕਵਿਤਾ ਦੀਆਂ ਹੀ ਜੋੜਨ ਲੱਗ ਪਿਆ ਹੈ ਤਾਂ ਸ਼ਰਾਬ ਦੇ ਪਿਆਲੇ ਬਿਨਾਂ ਉਹ ਗੱਲ ਹੀ ਨਹੀਂ ਕਰ ਸਕਦਾ। ਉਹ ਕਹਿੰਦਾ ਹੈ, ਸ਼ਰਾਬ ਤੋਂ ਬਿਨਾਂ ਮੈਨੂੰ ਕਵਿਤਾ ਹੀ ਨਹੀਂ ਉਤਰਦੀ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜੀ ਕਵਿਤਾ ਸ਼ਰਾਬ ਪੀ ਕੇ ਹੀ ਉਤਰਦੀ ਹੈ ਉਸ ਕਵਿਤਾ ਨੂੰ ਪੜ੍ਹਨ ਵਾਲਾ ਕਿੰਨਾ ਕੁ ਬ੍ਰਹਮ ਗਿਆਨੀ ਹੋ ਜਾਵੇਗਾ। ਗਾਲਿਬ ਵਰਗਾ ਕਵੀ ਸਾਰੀ ਉਮਰ ਰੁੜਦਾ ਰਿਹਾ। ਜਿਹੜੇ ਸੱਜਣ ਉਸ ਨੂੰ ਬੜਾ ਖੁਦਦਾਰ ਕਹਿੰਦੇ ਹਨ ਉਹ ਬੜੇ ਭੁਲੇਖੇ ਵਿੱਚ ਹਨ। ਖੁਦਦਾਰ ਬੰਦਾ ਕਦੀ ਵੀ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਜਿਹੜਾ ਬੰਦਾ ਸ਼ਰਾਬ ਦਾ ਮੁਹਤਾਜ ਹੈ ਫਿਰ ਕਰਜ਼ਾ ਚੁੱਕ ਕੇ ਸਾਰੀ ਉਮਰ ਸ਼ਰਾਬ ਪੀਂਦਾ ਰਿਹਾ, ਮਰਦਿਆਂ ਤੱਕ ਉਸ ਕੋਲੋਂ ਉਹ ਕਰਜ਼ਾ ਨਹੀਂ ਉਤਰਿਆ, ਉਸ ਦੀ ਕੀ ਖੁਦਦਾਰੀ ਹੈ। ਇਹ ਠੀਕ ਹੈ, ਕਵਿਤਾ ਦੀ ਦਾਤ ਰੱਬ ਨੇ ਦਿੱਤੀ ਸੀ ਪਰ ਅਵਗੁਣ ਨੇ ਉਸ ਨੂੰ ਦਬਾ ਲਿਆ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਜਿਸਮਨ ਕੋ ਕੋਈ ਖੋਜੋ ਭਾਈ, ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਕਿਸੇ ਕਵੀ ਨੇ ਬਾ ਕਮਾਲ ਲਿਖਤ ਲਿਖੀ ਹੈ ਉਹ ਲਿਖਦਾ ਆ ਤੇਗ ਜੀ ਦੇ ਪੋਤਰੇ ਤੇਗਾਂ ਚ
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ ਪਾਪ ਕਾ ਨਾ।

ਕਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ

ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ।

ਹੀ ਸਾਲਾ ਇਹ ਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਅਮੁੱਲ।

ਸਾਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜਿਆ ਚੜਿਐ ਹੋਏ ਅਕੀਸ, ਸੁਨ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ, ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਰਾਂਤ, ਗਿਆਨ ਖੰਡ ਮੈਂ ਗਿਆਨ।

ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਤ ਮਹਾਮਲਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਅਨੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਦਰੇ ਸੁਣਤੇ ਉਦਰੇ ਬਿਨ ਸਹਿ ਪਾਪ ਕਨੇਰੇ। ਰਾਗ ਬਿਲਾਵਲ ਦੀ ਬਾਣੀ ਵਿੱਚੋਂ ਪੰਚਮ ਪਾਤਸ਼ਾਹ ਦੇ ਇਹ ਪਵਿੱਤਰ ਬੋਲ। ਹੇ ਮਾਲਿਕ ਅਕਾਲ ਪੁਰਖ ਤੂੰ ਬੇਅੰਤ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਤੇਰੇ ਗੁਣਾਂ ਦੀ ਕੋਈ ਸਾਰ ਕੀ ਜਾਣੇ। ਕੋਈ ਉਸਦੇ ਗੁਣ ਗਾ ਰਿਹਾ ਹੈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ ਕਿ ਉਸਨੇ ਤਾਕਤ ਦਿੱਤੀ ਹੈ, ਗਾਵੇ ਕੋ ਦਾ ਜਾਣੇ ਨੀ ਸਾਨ। ਕੋਈ ਇਸ ਕਰਕੇ ਗਾ ਰਿਹਾ ਕਿ ਮਾਲਕ ਨੇ ਨਿਸ਼ਾਨੀਆਂ ਦਿੱਤੀਆਂ ਨੇ, ਜੀਵ ਸਾਡੇ ਨਾਲ ਜੋੜੇ ਨੇ, ਦਾਤਾਂ ਦਿੱਤੀਆਂ ਨੇ। ਕੋਈ ਆਪਣੇ ਆਚਰਣ ਕਰਕੇ ਮਾਲਕ ਆਚਰਣ ਵਾਲਾ ਹੈ, ਕੋਈ ਇਸ ਕਰਕੇ ਗਾ ਰਿਹਾ ਹੈ ਕਿ ਮਾਲਕ ਬਣਾਉਂਦਾ ਹੈ ਢਾਉਂਦਾ ਹੈ। ਭਾਵ ਕਿ ਹਰ ਗੁਣ ਗਾਇਆ ਤਾਂ ਜਾ ਰਿਹਾ ਹੈ ਪਰ ਉਹਦੇ ਗੁਣ ਬੇਅੰਤ ਨੇ, ਤੇ ਜਿਹੜੇ ਵੀ ਉਹਦੇ ਗੁਣ ਗਾਈਏ, ਗਾਵਤੇ ਉਦਰੇ ਸੁਣਤੇ ਉਦਰੇ, ਸੁਣਤੇ ਪਨੀਤ ਕਹਿਤੇ ਪਵਿੱਤ, ਜਿਨ੍ਹਾਂ ਨੇ ਉਹਦੇ ਗੁਣ ਗਾਏ ਉਹਦੇ ਗੁਣ ਸੁਣੇ ਸਾਰਿਆਂ ਦਾ ਉਧਾਰ ਹੋਇਆ। ਬਿਨਸੇ ਪਾਪ ਕਨੇਰੇ, ਉਹਨਾਂ ਦੇ ਜਿਹੜੇ ਪਾਪ ਸੰਤਾਪ ਦੁੱਖ ਦਲਿੱਦਰ ਸਭ ਦੂਰ ਹੋ ਗਏ। ਤਾਂ ਆਓ ਆਪਾਂ ਵੀ ਉਸ ਮਾਲਕ ਦੇ ਗੁਣ ਗਾਉਣ ਲਈ ਇਹ ਸ਼ਬਦ ਰਾਹੀਂ ਆਪਣੇ ਅੰਤਰ ਆਤਮਾ ਨੂੰ ਗੁਰਬਾਣੀ ਦੀਆਂ ਇਹਨਾਂ ਲਹਿਰਾਂ ਵਿੱਚ ਜੋੜਦੇ ਹਾਂ।

ਇਹ ਸਭਨਾ ਸਹੁਰੇ ਵੰਡਣਾ ਸਭ ਮੁਕਲਾਵਨ ਹਾਰ। ਇਹ ਸੰਸਾਰ ਮਾਨੋ ਸਾਡਾ ਪੇਕਾ ਘਰ ਹੈ ਤੇ ਅਸੀਂ ਸਾਰਿਆਂ ਨੇ ਸਹੁਰੇ ਪਿੰਡ ਜਾਣਾ ਹੈ। ਜਿਵੇਂ ਪੇਕੇ ਘਰ ਵਿੱਚੋਂ ਕੋਈ ਬੀਬਾ ਖੇਡਦੀ ਮਲਦੀ ਹੱਸਦੀ ਗਾਉਂਦੀ ਖੁਸ਼ੀਆਂ ਮਾਣਦੀ ਹੈ, ਪਰ ਜਿਉਂ ਹੀ ਸਹੁਰੇ ਘਰ ਵੱਲ ਤੁਰਨਾ ਪੈਂਦਾ ਹੈ ਤੇ ਉਸ ਦੀ ਚੰਚਲਤਾ ਖਤਮ ਹੁੰਦੀ ਜਾਂਦੀ ਹੈ, ਫਿਕਰ ਪੈ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਝੋਲਾ। ਥੋੜੇ ਦਿਨ ਰਹਿ ਗਏ ਨੇ, ਸਹੁਰੇ ਘਰ ਜਾਣਾ ਪੈਣਾ। ਧੰਨ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਚੇਤਾ ਕਰਾਉਂਦੇ ਨੇ ਕਿ ਇਸ ਸੰਸਾਰ ਰੂਪੀ ਪੇਕੇ ਘਰ ਤੋਂ ਲਿਜਾਣ ਲਈ ਸਮਾਂ ਨੇੜੇ ਆ ਰਿਹਾ ਹੈ। ਮਨੁੱਖ ਸਮਝਦਾ ਹੈ ਕਿ ਸ਼ਾਇਦ ਇਹ ਸੰਸਾਰ ਰੂਪੀ ਘਰ ਵਿੱਚ ਉਸਨੇ ਸਦਾ ਟਿਕੇ ਰਹਿਣਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਇਸ ਤੇ ਦੁਨੀਆਂ ਵਿੱਚ ਅੱਖ ਖੋਲਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਾਹਾ ਲਿਖਿਆ ਗਿਆ ਸੀ। ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੇ ਆਏ। ਪੰਚਮ ਜੋਤ ਵਿੱਚ ਵੀ ਨਾਨਕ ਪਾਤਸ਼ਾਹ ਇਉਂ ਕਹਿੰਦੇ ਨੇ ਕਿ ਇਹ ਸੰਸਾਰ ਰੇਤ ਦੇ ਘਰ ਵਰਗਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਰੋਤਿਆਂ ਨੇ ਬਚਪਨ ਵਿੱਚ ਪੈਰ ਉੱਪਰ ਗਿੱਲੀ ਰੇਤ ਦੇ ਘਰ ਬਣਾਉਣਾ ਖੇਡਿਆ ਹੋਏਗਾ। ਬੜਾ ਸੋਹਣਾ ਲੱਗਦਾ ਸੀ ਉਹ ਘਰ, ਪਰ ਜਿਉਂ ਪਾਣੀ ਦੀਆਂ ਲਹਿਰਾਂ ਆਉਂਦੀਆਂ ਉਹ ਘਰ ਢਹਿ ਢੇਰੀ ਹੋ ਜਾਂਦਾ। ਜੇ ਕਿਤੇ ਲਹਿਰਾਂ ਦਾ ਪ੍ਰਭਾਵ ਨਾ ਵੀ ਪੈਂਦਾ ਤਾਂ ਹੌਲੀ ਹੌਲੀ ਇਹ ਗਿੱਲੀ ਰੇਤ ਸੁੱਕ ਕੇ ਭੁਰ ਜਾਂਦੀ ਤੇ ਘਰ ਜਿਹੜਾ ਸੀ ਕਣ ਕਣ ਹੋ ਕੇ ਡਿੱਗ ਜਾਂਦਾ। ਤਾਂ ਇਹ ਜਿਹੜਾ ਮੰਡਲ ਹੈ, ਇਸ ਘਰ ਬਾਰੇ ਸਤਿਗੁਰੂ ਇਉਂ ਫਰਮਾਨ ਕਰਦੇ ਨੇ, ਮਿਰਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗੇ ਜਿਉ ਕਾਗਦ ਬੁੰਦਾਰ। ਸਾਰੇ ਮਨੁੱਖਾ ਜਨਮ ਦੇ ਦੋ ਹੀ ਰੰਗ ਨੇ, ਇੱਕ ਪੱਕਾ ਰੰਗ ਹੈ ਮਜੀਠ ਰੰਗ, ਦੂਸਰਾ ਕੱਚਾ ਰੰਗ ਹੈ ਕਸੁੰਬੜੇ ਦੇ ਫੁੱਲ ਵਰਗਾ। ਕੱਚੇ ਰੰਗ ਦਾ ਉੱਤਰ ਜਾਣਾ ਭਾਵ ਜ਼ਿੰਦਗੀ ਦਾ ਉਹ ਪੱਖ ਜਿਹਨੂੰ ਅਸੀਂ ਸੁੱਖ ਸਮਝੀ ਬੈਠੇ ਹਾਂ, ਪਰ ਬਾਣੀ ਦੇ ਬੋਲ ਇਹ ਨੇ ਕਿ ਕਸੁੰਬੜੇ ਦਾ ਰੰਗ ਇਹ ਜ਼ਿੰਦਗੀ ਦੇ ਨਾਮ ਦੀ ਰੰਗਤ ਵਿੱਚ ਰੰਗੀ ਗੱਲ ਜਿਹੜੀ ਹੈ ਉਸ ਤੋਂ ਅਲੱਗ ਹੈ। ਪੱਕਾ ਰੰਗ ਮਜੀਠ ਰੰਗ ਹੈ ਉਹ ਬਾਣੀ ਦਾ ਨਾਮ ਦੀ ਰੰਗਤ। ਕੂੜਾ ਰੰਗ ਕਸੁੰਬ ਕਾ ਬਿਨਸ ਜਾਏ ਦੁੱਖ ਰੋਏ, ਜਿਸ ਅੰਦਰ ਨਾਮ ਪ੍ਰਗਾਸ਼ ਹੈ ਉਹ ਸਦਾ ਸਦਾ ਥਿਰ ਹੋਏ। ਤੇ ਗੁਰੂ ਪਿਆਰਿਓ, ਇਹ ਧਨ ਦੌਲਤ ਇਹ ਜੋਬਨ ਜਵਾਨੀ ਸਭ ਕਸੁੰਬੜੇ ਦੇ ਫੁੱਲ ਵਾਂਗ ਹਨ, ਪਰ ਕੁਝ ਜੀਵਾਂ ਦੇ ਨਾਲ ਹੀ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਇਹ ਸਰੂਰ ਜਿਹੜਾ ਹੈ ਇਹ ਵੀ ਸਾਡਾ ਸੱਜਣ ਨਹੀਂ ਰਹਿੰਦਾ, ਇਹ ਵੀ ਕਬਰ ਦੀ ਮਿੱਟੀ ਵਿੱਚ ਪੈ ਜਾਂਦਾ ਹੈ। ਤਾਂ ਆਓ ਇਸੇ ਸਦਰੰਭ ਵਿੱਚ ਰਾਗ ਸ੍ਰੀ ਰਾਗ ਵਿੱਚੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਖਸ਼ਿਸ਼ ਇੱਕ ਸ਼ਬਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ। ਸੱਜਣ ਮੈਂਡੇ ਰੰਗਲੇ ਜਾਏ ਸੁਤੇ ਜੀਰਾਨ, ਹੰਬੀ ਵੰਨਿਆ ਡੋਮਣੀ।

0: ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜਾ ਬੰਦਾ ਹੋਰ ਪਾਸੇ ਜਾਂਦਾ ਹੈ ਤੇ ਆਪਣੇ ਆਪ ਨੂੰ ਸਿੱਖ ਵੀ ਸਮਝਦਾ ਹੈ ਉਹ ਭੁਲੇਖੇ ਵਿੱਚ ਹੈ। ਸਿਆਣਿਆਂ ਦੇ ਕਥਨ ਅਨੁਸਾਰ ਕਾਫੀ ਧਰਮ ਹਨ ਤੇ ਹਰ ਧਰਮ ਦੀ ਆਪਣੀ ਸਾਧਨਾ ਹੈ। ਮੁਬਾਰਕ ਹੈ ਜਿਵੇਂ ਠੀਕ ਸਮਝਦੇ ਹਨ ਕਰਨ, ਪਰ ਇੱਕ ਗੱਲ ਸਾਫ਼ ਹੈ, ਜਿਹੜਾ ਬੰਦਾ ਦੇਹਧਾਰੀ ਗੁਰੂ ਨੂੰ ਮੰਨਦਾ ਹੈ ਉਹ ਕੁਛ ਹੋਰ ਤਾਂ ਹੋ ਸਕਦਾ ਹੈ ਪਰ ਸਿੱਖ ਨਹੀਂ ਹੋ ਸਕਦਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਸਾਡੇ ਅਧਿਆਤਮਕ ਜੀਵਨ ਵਿੱਚ ਨੰਬਰ ਇੱਕ ਸਿੱਖ, ਨੰਬਰ ਦੋ ਗੁਰੂ ਤੇ ਨੰਬਰ ਤਿੰਨ ਅਕਾਲ ਪੁਰਖ, ਇਨ੍ਹਾਂ ਤਿੰਨਾਂ ਦਾ ਆਪਸੀ ਸੁਮੇਲ ਬਣਿਆ ਹੋਇਆ ਹੈ। ਗੁਰਮੁਖੋ ਕਦੇ ਵਿਚਾਰ ਕਰਕੇ ਦੇਖਿਓ ਕਿ ਗੁਰਬਾਣੀ ਦਾ ਸਿਧਾਂਤ ਹੈ ਕਿ ਜਿਹੜਾ ਸਿੱਖ ਹੈ ਨਾ ਉਹ ਜਗਤ ਦੇ ਰਚਨਹਾਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਕਿ ਮੈਨੂੰ ਸੱਚੇ ਸਤਿਗੁਰ ਦੇ ਲੜ ਲਾ ਦਿਓ। ਅਤੇ ਜਦੋਂ ਜੀਵ ਸੱਚੇ ਸਤਿਗੁਰ ਪਾਸੋਂ ਨਾਮ ਜਪਣ ਦੀ ਤਾਗੀਦ ਹਾਸਲ ਕਰਦਾ ਏ ਤਾਂ ਉਸ ਦਾ ਮੇਲ ਅਕਾਲ ਪੁਰਖ ਨਾਲ ਹੋ ਜਾਂਦਾ ਹੈ। ਰਾਗੌੜੀ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਸਰਵਣ ਕਰੋ, ਹਰ ਪ੍ਰਭ ਆਣ ਮਿਲਾਵੋ ਗੁਰ ਸਾਧੂ, ਕਸ ਗਰੁੜ ਸ਼ਬਦ ਮੁਖ ਲੀਠਾ, ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮੀਠਾ। ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸ਼ਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਹੇ ਮੇਰੇ ਸਤਿਗੁਰੂ, ਤੇਰੇ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਤੁਸੀਂ ਮੈਨੂੰ ਮੂਰਖ ਜੀਵ ਨੂੰ ਆਪਣੀ ਮਿਹਰ ਨਜ਼ਰ ਦਾ ਪਾਤਰ ਬਣਾ ਲਿਆ ਹੈ, ਹਰੀ ਦੇ ਨਾਮ ਜਪਣ ਵੱਲ ਜੋੜ ਦਿੱਤਾ ਏ। ਐਸਾ ਨਹੀਂ ਕਿ ਮਨੁੱਖਾ ਜਾਮੇ ਵਿੱਚ ਆਏ ਜੀਵ ਸੱਚੇ ਸਤਿਗੁਰੂ ਦੇ ਲੜ ਲੱਗਣਾ ਹੀ ਨਹੀਂ ਲੋਚਦੇ, ਲੋਚਦੇ ਨੇ, ਪਰ ਇਹੋ ਜਿਹੇ ਭਾਗਾਂ ਵਾਲੇ ਬਹੁਤ ਵਿਰਲੇ ਵਿਰਲੇ ਨੇ। ਹੈਨ ਵਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ, ਨਹੀਂ ਤਾਂ ਮੰਦ ਭਾਗੀ ਜੀਵ ਤਾਂ ਇਵੇਂ ਬੈਠੇ ਰਹਿੰਦੇ ਨੇ ਕਿ ਉਹ ਅਕਾਲ ਪੁਰਖ ਦੇ ਨਾਮ ਨਾਲੋਂ ਟੁੱਟੇ ਹੋਏ ਨੇ। ਇਹ ਸਾਰੀ ਅਕਾਲ ਪੁਰਖ ਦੀ ਖੇਡ ਹੈ ਜਿਸ ਨੇ ਜੀਵ ਅਤੇ ਸਤਿਗੁਰੂ ਦਾ ਮਿਲਾਪ ਕਰਾਉਣਾ ਹੈ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸੰਸਾਰ। ਤੇ ਇੱਕ ਥਾਂ ਸਤਿਗੁਰੂ ਇਸ ਸਿਧਾਂਤ ਨੂੰ ਇਉਂ ਦ੍ਰਿੜ ਕਰਾਉਂਦੇ ਨੇ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਈ, ਜਿਨ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਨ ਬੈ ਰੋਏ। ਤਾਂ ਹੇ ਪ੍ਰਭੂ ਹੋ ਹਰ ਪ੍ਰਭ ਭਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੇ ਕੋਏ। ਜੋ ਮਾਲਕ ਨੇ ਆਪ ਲਿਖ ਦਿੱਤਾ ਹੈ ਨਾ ਕਿ ਕਿਸ ਨੂੰ ਸਤਿਗੁਰੂ ਦੇ ਨਾਲ ਮਿਲਾਉਣਾ ਹੈ ਉਹ ਜੁੜਦੇ ਨੇ। ਆਪਾਂ ਤੇ ਅਰਦਾਸ ਕਰ ਸਕਦੇ ਹਾਂ। ਰਾਗੌੜੀ ਵਿੱਚ ਭਗਤ ਕਬੀਰ ਜੀ ਦਾ ਫਰਮਾਨ ਇਉਂ ਹੈ ਕਿ ਹਰ ਇੱਕ ਗੁਣੀ ਗਿਆਨੀ ਆਪੋ ਆਪਣੀ ਮਤ ਦੀ ਵਡਿਆਈ ਕਰਦਾ ਹੈ। ਜੋਗੀ ਭਲਾ ਕੀ ਕਹਿੰਦੇ ਨੇ, ਜੋਗੀ ਕਹੇ ਜੋਗ ਭਲ ਮੀਠਾ, ਔਰ ਨਾ ਦੂਜਾ ਪਾਈ। ਤੇ ਦੂਸਰੇ ਪਾਸੇ ਪੰਡਿਤ ਜੀ ਕੀ ਕਹਿੰਦੇ ਨੇ, ਪੰਡਿਤ ਜੀ ਕਹਿੰਦੇ ਨੇ ਪੰਡਿਤ ਗੁਣੀ ਸੂਰ ਹਮ ਦਾਤੇ, ਇਹ ਕਹੇ ਬਡ ਹਮ ਹੀ। ਪਰ ਅਸਲੋਂ ਜਿਨ੍ਹਾਂ ਨੂੰ ਮਾਲਕ ਰਾਹ ਦੱਸੇ ਕਿ ਕਿਹੜਾ ਮਤ ਚੰਗਾ ਹੈ ਉਹ ਇਹ ਹੈ, ਸਿਰਫ ਅਤੇ ਸਿਰਫ ਸਤਿਗੁਰੂ ਨੂੰ ਮਿਲਿਆ ਹੀ ਮਨ ਦਾ ਹਨੇਰਾ ਦੂਰ ਹੁੰਦਾ ਹੈ। ਕੋਈ ਮਤ ਜਾਂ ਕੋਈ ਵਿਸ਼ੇਸ਼ ਤਰ੍ਹਾਂ ਦੀ ਪੁਸਤਕ, ਵਿਸ਼ੇਸ਼ ਤਰ੍ਹਾਂ ਦਾ ਰਾਹ ਉਹ ਨਹੀਂ ਹੈ। ਸਤਿਗੁਰੂ ਦੇ ਜੋ ਲੜ ਲੱਗ ਗਿਆ ਉਹਦੇ ਮਨ ਦਾ ਹਨੇਰਾ ਦੂਰ ਹੁੰਦਾ ਹੈ। ਜਿਸੇ ਬੁਝਾਈ ਸੋਈ ਬੂਝੇ, ਬਿਨ ਬੂਝੇ ਕਿਉਂ ਰਹੀਏ, ਸਤਿਗੁਰ ਮਿਲੇ ਅੰਧੇਰਾ ਚੁੱਕੇ, ਇਨ ਬਿਦ ਮਾਨ ਲਈਏ। ਤਾਂ ਆਓ ਆਪਣੇ ਸੱਚੇ ਸਤਿਗੁਰੂ ਦੇ ਦਰਸ਼ਨ ਕਰਦੇ ਹੋਏ ਨਿਹਾਲ ਹੋਈਏ, ਇਸ ਤਰ੍ਹਾਂ ਗੁਣ ਗਾਇਨ ਕਰੀਏ ਜਿਵੇਂ ਰਾਗ ਰਾਮਕਲੀ ਦੀ ਵਾਰ ਦੇ ਪਹਿਲੇ ਸਲੋਕ ਵਿੱਚ ਪੰਚਮ ਪਾਤਸ਼ਾਹ ਦਾ ਬਖਸ਼ਿਆ ਹੋਇਆ ਸ਼ਬਦ ਤੇ ਆਵਾਜ਼ ਦੇ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਵ ਉਹ ਇਸ ਦਾ ਗਾਇਨ ਕਰ ਰਹੇ ਨੇ। जय

ਗੁਰੂ ਦਾ ਅਟਲ ਵਚਨ ਸਾਡੇ ਜੀਵਨ ਨੂੰ ਸੇਧ ਦੇਣ ਵਾਲਾ ਹੁੰਦਾ ਹੈ, ਸਾਡਾ ਲੋਕ ਤੇ ਪਰਲੋਕ ਸਵਾਰਨ ਵਿੱਚ ਸਹਾਈ ਹੁੰਦਾ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਹਲਤ ਪਲਤ ਪ੍ਰਭ ਦੋਹੇ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਪੰਚਮ ਪਾਤਸ਼ਾਹ ਜੀ ਦੇ ਇਹ ਬੋਲ ਸਿਰਫ ਬੋਲਾਂ ਤੱਕ ਹੀ ਸੀਮਤ ਨਹੀਂ, ਸਗੋਂ ਜੀਵਾਂ ਦੇ ਕਲਿਆਣ ਲਈ ਸੱਚੇ ਪਾਤਸ਼ਾਹ ਨੇ ਇਹ ਸਭ ਕੁਝ ਆਪ ਹੰਡਾਇਆ। ਗੁਰੂ ਅਰਜਨ ਦੇਵ ਜੀ ਦੇ ਵੇਲੇ ਪੰਜਾਬ ਦੇ ਮਸ਼ਹੂਰ ਸ਼ਹਿਰ ਲਾਹੌਰ ਵਿੱਚ ਕਾਲ ਪੈ ਗਿਆ। ਲੋਕਾਈ ਭੁੱਖਮਰੀ ਨਾਲ, ਭਿਆਨਕ ਬਿਮਾਰੀਆਂ ਨਾਲ ਜੂਝਦੀ ਹੋਈ ਮਰਨ ਲੱਗੀ। ਸ਼ਹਿਰ ਦਾ ਐਸਾ ਬੁਰਾ ਹਾਲ ਹੋਇਆ ਕਿ ਹਕੂਮਤ ਵੀ ਲੋਕਾਂ ਦੀ ਮਦਦ ਕਰਨ ਤੋਂ ਹੱਥ ਖੜੇ ਕਰ ਗਈ। ਤਾਂ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਨਾਲ ਗੁਰਸਿੱਖਾਂ ਤੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਲਾਹੌਰ ਵਾਸੀਆਂ ਦੀ ਮਦਦ ਲਈ ਪਹੁੰਚਦੇ ਨੇ। ਸਤਿਗੁਰੂ ਉਸ ਸਮੇਂ ਮਰ ਰਹੀ ਲੁਕਾਈ ਲਈ ਲੰਗਰ, ਦਵਾ ਦਾਰੂ, ਜਲ ਦੀ ਸੇਵਾ ਲਈ ਖੂਹ ਆਦਿ ਲਗਵਾਉਣ ਵਿੱਚ ਰੁੱਝ ਗਏ। ਬਿਮਾਰੀਆਂ ਭਿਆਨਕ ਸਨ, ਫੈਲੀਆਂ ਹੋਈਆਂ ਸਨ। ਸਤਿਗੁਰਾਂ ਦਾ ਇੱਕੋ ਇੱਕ ਸਪੁੱਤਰ ਬਾਲ ਹਰਗੋਬਿੰਦ ਵੀ ਉਸ ਵੇਲੇ ਨਾਲ ਸੀ, ਜੋ ਇਹਨਾਂ ਭਿਆਨਕ ਬਿਮਾਰੀਆਂ ਦੇ ਛੂਤ ਦੇ ਨਾਲ ਪੀੜਤ ਹੋ ਗਿਆ। ਕਿਸੇ ਨੇ ਸਲਾਹ ਦਿੱਤੀ ਕਿ ਬਾਲਕ ਨੂੰ ਮਾਤਾ ਦੇ ਮੰਦਰ ਵਿੱਚ ਮੱਥਾ ਟਿਕਾਇਆ ਜਾਏ। ਕਿਸੇ ਨੇ ਬੱਚੇ ਨੂੰ ਚੀਕਣੀ ਮਿੱਟੀ ਵਿੱਚ ਲਪੇਟਣ ਦੀ ਗੱਲ ਕਹੀ। ਕਿਸੇ ਨੇ ਬੱਦਲਾਂ ਦੀ ਗਰਗਰਾਹਟ ਤੋਂ ਬਚਾ ਲਈ ਹਨੇਰੇ ਕਮਰੇ ਵਿੱਚ ਰੱਖਣ ਦੀ ਤਾਕੀਦ ਕੀਤੀ। ਭਾਵ ਕਿ ਹਰ ਕਿਸੇ ਮਨੁੱਖ ਨੇ ਕੋਈ ਨਾ ਕੋਈ ਓੜ ਪੋੜ ਕਰਨ ਦੀ ਸਲਾਹ ਸਤਿਗੁਰਾਂ ਨੂੰ ਦਿੱਤੀ, ਪਰ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰਕੇ ਅਰਦਾਸ ਬੇਨਤੀ ਕੀਤੀ ਤੇ ਬਾਲ ਹਰਗੋਬਿੰਦ ਦਾ ਤਾਪ ਉਤਰ ਗਿਆ। ਸਤਿਗੁਰੂ ਇਸ ਬਾਬਤ ਕਹਿੰਦੇ ਨੇ ਕਿ ਗੁਰੂ ਨਾਨਕ ਨੇ ਮੇਰੀ ਲਾਜ ਪੈਜ ਰੱਖ ਲਈ, ਮੇਰੇ ਪਰਿਵਾਰ ਨੂੰ ਕਰਮ ਕਾਂਡਾਂ ਤੋਂ ਬਚਾ ਲਿਆ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਰ ਸਵਾਰੀ। ਤਾਂ ਆਓ ਗੁਰੂ ਪਿਆਰਿਓ, ਆਪਣੇ ਸੱਚੇ ਸਤਿਗੁਰੂ ਦੇ ਓਟ ਆਸਰੇ ਵਿੱਚ ਆਪਾਂ ਵੀ ਵਿਸ਼ਵਾਸ ਦ੍ਰਿੜ ਕਰੀਏ। ਰਾਗ ਸੋਰਠ ਵਿੱਚ ਪੰਚਮ ਪਾਤਸ਼ਾਹ ਦਾ ਬਖਸ਼ਿਸ਼ ਇੱਕ ਸ਼ਬਦ ਜੋ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਗਾਇਨ ਕਰ ਰਹੇ ਨੇ, ਉਸ ਸ਼ਬਦ ਦੀ ਟੇਕ ਹੈ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਵਾ, ਹਰ

0: ਮੁੱਕਣ ਵਾਲੀ ਹੈ। ਸਤਿਗੁਰੂ ਦੀ ਬਾਣੀ ਵੀ ਸੰਦੇਸ਼ਾ ਦੇ ਰਹੀ ਸੀ, ਜੀਵਨ ਦੀ ਅੰਧੇਰੀ ਰਾਤ ਵਿੱਚੋਂ ਜਾਗ, ਗੁਰਮਤ ਦੇ ਸੂਰਜ ਨੂੰ ਵੇਖ ਬੰਦੇ, ਜੀਵਨ ਰੂਪੀ ਪ੍ਰਭਾਤ ਨੂੰ ਸਾਂਭ। ਹੁਣ ਤਾਂ ਕੇਸਾਂ ਤੇ ਵੀ ਦਿਨ ਦੀ ਸਫੈਦੀ ਵਰਗੀ ਸਫੇਦੀ ਆ ਗਈ ਹੈ। ਜਿਉਂ ਜਿਉਂ ਬਾਬਾ ਅਮਰਦਾਸ ਜੀ ਬਾਣੀ ਸੁਣਦੇ ਹਨ, ਸਫੈਦ ਦਾੜੇ ਤੋਂ ਹੋ ਕੇ ਸਫੈਦ ਹੰਝੂ ਪੈਰਾਂ ਤੇ ਡਿੱਗ ਰਹੇ ਹਨ। ਮਨ ਨੇ ਹਿੰਮਤ ਕੀਤੀ ਤੇ ਪੁੱਛਿਆ, ਬੇਟਾ ਬਾਣੀ ਕਿਸ ਦੀ ਹੈ? ਬੀਬੀ ਨੇ ਕਿਹਾ, ਸਤਿਗੁਰੂ ਦੀ। ਸਤਿਗੁਰੂ ਕੌਣ? ਬੀਬੀ ਨੇ ਕਿਹਾ, ਗੁਰੂ ਨਾਨਕ। ਉਹਨਾਂ ਸੇਵਾ ਸੰਭਾਲ ਮੇਰੇ ਪਿਤਾ ਜੀ ਨੂੰ ਦਿੱਤੀ ਹੈ। ਤੁਸੀਂ ਇੰਜ ਪਏ ਪੁੱਛਦੇ ਹੋ ਜਿਵੇਂ ਜਾਣਦੇ ਹੀ ਨਾ ਹੋਵੋ। ਕੀ ਮੇਰੇ ਵਿਆਹ ਵੇਲੇ ਤੁਸੀਂ ਉਹਨਾਂ ਨੂੰ ਗਲਵੱਕੜੀ ਪਾ ਕੇ ਨਹੀਂ ਮਿਲੇ? ਕੀ ਤੁਹਾਨੂੰ ਕੁੜਮ ਆਖ ਕੇ ਉਹਨਾਂ ਸਤਿਕਾਰ ਨਹੀਂ ਦਿੱਤਾ? ਬਾਬਾ ਜੀ ਬੇ ਇਖਤਿਆਰ ਹੋ ਕੇ ਰੋ ਪਏ ਤੇ ਕਹਿਣ ਲੱਗੇ, ਬੱਚੀਏ, ਮੈਂ ਕੁੜਮ ਨੂੰ ਜ਼ਰੂਰ ਮਿਲਿਆ ਹਾਂ, ਮੈਂ ਸਤਿਗੁਰੂ ਨੂੰ ਨਹੀਂ ਮਿਲਿਆ। ਕਾਸ਼ ਕਦੀ ਮੈਂ ਉਹਨਾਂ ਨੂੰ ਸਤਿਗੁਰੂ ਸਮਝ ਕੇ ਮਿਲਿਆ ਹੁੰਦਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਰਾਗ ਪ੍ਰਭਾਤੀ ਦੀ ਦਰਜ ਬਾਣੀ ਵਿੱਚ ਚੌਥੀ ਪਾਤਸ਼ਾਹੀ ਧੰਨ ਗੁਰੂ ਰਾਮਦਾਸ ਜੀ ਦੇ ਕੁਝ ਬਚਨ ਇਉਂ ਹਨ ਕਿ ਹੇ ਅਕਾਲ ਪੁਰਖ, ਮੇਰਾ ਮਨ ਇੰਨਾ ਨਿਰਮਲ ਹੋ ਜਾਵੇ, ਇੰਨਾ ਨੀਵਾਂ ਹੋ ਜਾਵੇ ਕਿ ਗੁਰੂ ਵੱਲੋਂ ਦ੍ਰਿੜ ਕਰਾਇਆ ਨਾਮ ਮੈਨੂੰ ਮਿੱਠਾ ਮਿੱਠਾ ਲੱਗਣ ਲੱਗ ਪਵੇ। ਮੇਰਾ ਜੀ ਕਰਦਾ ਹੈ ਕਿ ਮੈਂ ਐਸੇ ਗੁਰੂ ਦੇ ਚਰਨ ਪਰਸਾਂ, ਮੇਰਾ ਮਨ ਸਾਧੂ ਧੂਰ ਰਵਾਲ, ਮੈਂ ਗੁਰੂ ਦੇ ਚਰਨਾਂ ਦੀ ਧੂਰ ਬਣ ਜਾਵਾਂ, ਰਵਾਲ ਬਣ ਜਾਵਾਂ। ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ, ਗੁਰ ਪਗ ਚਾਰੇ ਹਮ ਬਾਲ। ਸਤਿਗੁਰੂ ਜੀ ਇਸੇ ਬਚਨ ਨੂੰ ਰਾਗ ਕਲਿਆਣ ਵਿੱਚ ਵੀ ਦ੍ਰਿੜ ਕਰਾਉਂਦੇ ਨੇ ਕਿ ਮੈਂ ਹੀ ਕਿਉਂ, ਸਿਰਫ ਮੈਂ ਹੀ ਕਿਉਂ, ਇੱਥੇ ਤਾਂ ਵੱਡੇ ਵੱਡੇ ਦੈਵੀ ਸ਼ਕਤੀਆਂ ਸ਼ਿਵ ਜੀ, ਨਾਰਦ, ਸ਼ੇਸ਼ ਨਾਗ, ਹੋਰ ਵੀ ਰਿਸ਼ੀ ਮੁਨੀ ਗੁਰੂ ਦੇ ਚਰਨਾਂ ਦੀ ਧੂਰੀ ਲੋਚਦੇ ਨੇ। ਕਿਉਂਕਿ ਜਿੱਥੇ ਵੀ ਗੁਰੂ ਦੇ ਚਰਨ ਪਏ ਉਹ ਮਿੱਟੀ ਪਵਿੱਤਰ ਹੋ ਗਈ। ਸ਼ੰਕਰ ਨਾਰਦ ਸ਼ੇਖ ਨਾਗ ਮੁਨ ਧੂਰ ਸਾਧੂ ਕੀ ਲੋਚੀਜੇ, ਪਵਨ ਪਵਨ ਪਵਿੱਤ ਹੋਏ ਸਭ ਜੈ ਸਾਧੂ ਚਰਨ ਤਰੀਜੇ। ਕਈ ਮੰਦ ਕਰਮੇ ਜੀਵ ਵੀ ਹਨ ਜਿਨ੍ਹਾਂ ਨੂੰ ਗੁਰੂ ਦੇ ਚਰਨ ਪਰਸਨ ਦਾ ਮੌਕਾ ਵੀ ਨਹੀਂ ਮਿਲਦਾ, ਕਿਉਂਕਿ ਉਹਨਾਂ ਅੰਦਰ ਦੁਨਿਆਵੀ ਪਦਾਰਥਾਂ ਦੀ ਤ੍ਰਿਸ਼ਨਾ ਦੇ ਭਾਂਬੜ ਬਲਦੇ ਰਹਿੰਦੇ ਨੇ ਅਤੇ ਅਖੀਰ ਉਹ ਜਨਮ ਮਰਨ ਦੇ ਗੇੜ ਵਿੱਚ ਸਜ਼ਾ ਭੁਗਤਦੇ ਨੇ। ਮਹਾ ਅਭਾਗ ਅਭਾਗ ਹੈ ਜਿਨਕੇ, ਤਿੰਨ ਸਾਧੂ ਧੂਰ ਨਾ ਪੀਜੇ, ਤਿੰਨਾ ਤਿਸ਼ਨਾ ਜਲਤ ਜਲਤ ਨਹੀਂ ਬੂਜੇ, ਡੰਡ ਧਰਮ ਰਾਏ ਕਾ ਦੀਜੇ। ਬਸੰਤ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਤੇਰਿਆਂ ਸੰਤ ਜਨਾ ਕੀ ਬਾਂਛੋ ਧੂਰ, ਜਪ ਨਾਨਕ ਸਵਾਮੀ ਸਚ ਹਜ਼ੂਰ। ਤਾਂ ਆਓ ਜੀ ਆਪਾਂ ਕੀਰਤਨੀ ਧੁਨਾਂ ਵਿੱਚ ਰਾਗ ਟੋਡੀ ਵਿੱਚੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਇੱਕ ਸ਼ਬਦ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਪਾਸੋਂ ਸਰਵਣ ਕਰਦੇ ਹਾਂ।

0: ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।
1: ਸੁਣ ਬੇਨੰਤੀ ਸਵਾਮੀ ਆਪਣੇ, ਨਾਨਕ ਇਹ ਸੁਖ ਮੰਗੇ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ। ਪੰਚਮ ਪਾਤਸ਼ਾਹ ਬਖਸ਼ਿਸ਼ ਕਰੇ ਨੇ, ਹੇ ਮੇਰੇ ਮਾਲਿਕ ਤੇਰੇ ਅੱਗੇ ਬੇਨਤੀ ਹੈ ਕਿ ਜਿੱਥੇ ਵੀ ਤੇਰੀ ਕੀਰਤ ਗਾਈ ਜਾ ਰਹੀ ਹੋਵੇ ਮੇਰਾ ਮਨ ਉੱਥੇ ਜੁੜੇ। ਆਓ ਆਪਣੇ ਮਨ ਨੂੰ ਜੋੜਦੇ ਹਾਂ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਅਕਾਲ ਪੁਰਖ ਦੇ ਨਾਲ।

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਬਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ, ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ, ਪਰਮ ਜੋਤ ਜਗਾਏ ਵਾਜਾ ਵਾਪਸੀ। ਕੁਟਾਨ ਕੁਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਬੜਾ ਖੂਬਸੂਰਤ ਸਾਨੂੰ ਅੱਜ ਮੈਸੇਜ ਦੇ ਰਹੇ ਆ, ਭਾਂਡਾ ਧੋਵੈ ਕੌਣ। ਅਸੀਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੀ ਦਾ ਮਤਲਬ ਸ਼ੁੱਧ ਕਰਨਾ, ਆਪਣੇ ਆਪ ਨੂੰ ਸਫਾਈ ਕਰਨਾ। ਸੋਚੈ ਸੋਚ ਕਰਨਾ, ਆਪਣੇ ਆਪ ਨੂੰ ਕਲੀਨ ਕਰਨਾ, ਆਪਣੇ ਆਪ ਨੂੰ ਸਾਫ਼ ਕਰਨਾ। ਮਹਾਰਾਜ ਕਹਿੰਦੇ ਕਿ ਹੇ ਜੋਗੀ ਲੋਗੋ, ਜੇ ਕੋਈ ਬੰਦਾ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸੋਚ ਹੀ ਕਰਦਾ ਰਹੇ, ਹੈ ਨਾ, ਸੋਚ ਹੀ ਕਰਦਾ ਰਹੇ, ਭਾਵ ਕਿ ਧੋਂਦਾ ਹੀ ਰਹੇ, ਸਫਾਈ ਦੇ ਉੱਤੇ ਹੀ ਲੱਗਿਆ ਰਹੇ, ਅਸਲ ਦੇ ਵਿੱਚ ਮਨ ਦੀ ਸੋਚ ਨਹੀਂ ਹੁੰਦੀ ਹੈਗੀ। ਬਾਹਰੋਂ ਸਰੀਰ ਧੋਣ ਦੇ ਨਾਲ ਅੰਦਰੂਨੀ ਮਨ ਦੀ ਸੋਚ ਨਹੀਂ ਹੁੰਦੀ ਹੈਗੀ, ਭਾਵੇਂ ਕੋਈ ਲੱਖਾਂ ਵਾਰ ਆਪਣੇ ਸਰੀਰ ਨੂੰ ਧੋਈ ਜਾਵੇ। ਜਦੋਂ ਕਦੇ ਆਪਾਂ ਥੋੜੇ ਜੇ ਹੋਰ ਮਤਲਬ ਸ਼ਰਧਾ ਨਾਲ, ਭਾਵਨਾ ਤੇ ਵਿਸ਼ਵਾਸ ਨਾਲ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਿਰਦੇ ਚ ਪ੍ਰਕਾਸ਼ ਕਰਾਂਗੇ, ਅਸੀਂ ਸਤਿਗੁਰੂ ਨੂੰ ਸ਼ਬਦ ਗੁਰੂ ਜਾਣ ਕੇ ਸਮਝ ਕੇ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਸਾਨੂੰ ਪਤਾ ਲੱਗੇਗਾ ਕਿ ਜਿਹੜੀ ਜਪਜੀ ਸਾਹਿਬ ਆ ਉਹਦਾ ਜਿਹੜਾ ਟੀਕਾ, ਪਹਿਲਾ ਟੀਕਾ, ਉਹਦੇ ਅਰਥ ਭਾਵ ਨੇ ਜਿਹੜੇ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਕੀਤੇ ਹੋਏ ਨੇ। ਅਸਲ ਦੇ ਵਿੱਚ ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦਾ ਟੀਕਾ ਕੀਤਾ ਹੋਇਆ, ਉਲੱਥਾ ਕੀਤਾ ਹੋਇਆ, ਅਰਥ ਭਾਵ ਸਿੰਪਲ ਕਰਕੇ ਦੱਸੇ ਹੋਏ ਨੇ। ਜਿਵੇਂ ਕਿ ਨਾ ਆਪਾਂ ਇਹ ਸ਼ਬਦ ਲੈਨੇ ਆ ਕਿ ਸੋਚੈ ਸੋਚ ਨਾ ਹੋ ਬਈ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਦੇਖਿਓ ਇਹਦੇ ਅਰਥ ਕਿੱਦਾਂ, ਮਤਲਬ ਗੁਰੂ ਅਰਜਨ ਦੇਵ ਜੀ ਮਹਾਰਾਜ ਖੋਲਦੇ ਨੇ। ਜਿਵੇਂ ਕਿ ਜਪਜੀ ਸਾਹਿਬ ਦੀ ਪੰਗਤੀ ਆ ਨਾ ਕਿ ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ, ਹੈ ਨਾ। ਗੁਰੂ ਅਰਜਨ ਦੇਵ ਜੀ ਇਸ ਬਾਣੀ ਨੂੰ ਇਸ ਤਰ੍ਹਾਂ ਸੋਚ ਤੇ ਖੋਲਦੇ ਆ ਕਿ ਸੋਚ ਕਰੈ ਦਿਨਸ ਔਰ ਰਾਤ। ਕੋਈ ਬੰਦਾ ਦਿਨਸ ਔਰ ਰਾਤ ਸੋਚ ਕਰਦਾ ਰਹੇ, ਹੈ ਨਾ, ਆਪਦੇ ਆਪ ਨੂੰ ਧੋਂਦਾ ਰਹੇ। ਮਨ ਕੀ ਮੈਲ ਨਾ ਤਨ ਤੇ ਜਾਤ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਕਿਉਂਕਿ ਤਨ ਦੇ ਵਿੱਚੋਂ, ਕੱਚੇ ਤਨ ਦੇ ਵਿੱਚੋਂ ਦੁਬਾਰਾ ਫੇਰ ਬਦਬੂ ਆਉਣ ਲੱਗ ਜਾਏਗੀ, ਤੁਸੀਂ ਫੇਰ ਧੋਵੋਗੇ, ਹੈ ਨਾ। ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬਹੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ। ਅਨੀਤ ਦਾ ਮਤਲਬ ਛੋਟ ਚਿਰ ਰਹਿਣ ਵਾਲੀ, ਥੋੜਾ ਚਿਰ ਰਹਿਣ ਵਾਲੀ। ਇਹ ਸਰੀਰ ਆ ਜਿਹੜਾ ਸਾਡਾ, ਥੋੜਾ ਚਿਰ ਰਹਿਣ ਵਾਲਾ ਆ। ਜਲ ਧੋਵੈ, ਇਹਨੂੰ ਜਿੰਨਾ ਮਰਜ਼ੀ ਤੁਸੀਂ ਜਲ ਨਾਲ ਧੋਈ ਜਾਓ, ਸਾਫ਼ ਕਰੀ ਜਾਓ। ਮਹਾਰਾਜ ਕਹਿੰਦੇ ਨੇ ਕਿ ਸ਼ੁੱਧ ਕਹਾਂ ਹੋਏ ਕਾਚੀ ਭੀਤ, ਕਾਚੀ ਭੀਤ ਦਾ ਮਤਲਬ ਮਿੱਟੀ ਦੀ ਕੰਧ ਸ਼ੁੱਧ ਨਹੀਂ ਹੁੰਦੀ, ਸਰੀਰ ਨੂੰ ਇੱਕ ਮਿੱਟੀ ਦੀ ਕੰਧ ਕਿਹਾ ਹੋਇਆ। ਗੁਰੂ ਸਾਹਿਬ ਕਹਿੰਦੇ ਕਿ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਭਾਈ ਤੇਰੇ ਸਰੀਰ ਦਾ ਜਿਹੜਾ ਭਾਂਡਾ ਨਾ, ਜਿਹੜਾ ਤੇਰਾ ਸਰੀਰ ਆ, ਇਹ ਕੱਚ ਚੋਂ ਕੱਚਾ ਸਾਜਿਆ ਹੋਇਆ, ਮਿੱਟੀ ਦਾ ਬਣਾਇਆ ਹੋਇਆ ਮਹਾਰਾਜ ਨੇ। ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦੇ ਪੁੜੀ ਬੰਨੀ ਹੋਈ ਅਸਲ ਦੇ ਵਿੱਚ। ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਗੁਰੂ ਸਾਹਿਬ ਫਿਰ ਸਾਨੂੰ ਇੱਦਾਂ ਕਹਿੰਦੇ ਨੇ ਕਿ ਕਹੋ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਬਾਲੂ ਹੋ ਗਿਆ ਰੇਤਾ, ਭੀਤ ਹੋ ਗਈ ਕੰਧ, ਰੇਤੇ ਦੀ ਕੰਧ। ਭਾਂਡਾ ਕੌਣ ਧੋਲੂਗਾ ਇਸ ਸਰੀਰ ਨੂੰ ਸੰਗਤ ਜੀ, ਇਹ ਕੱਚਾ ਆ। ਤੇ ਧਾਤੂ ਪੰਜ ਰਲਾਏ, ਇਹਦੇ ਵਿੱਚ ਧਾਤਾਂ ਰਲਾਤੀਆਂ, ਪੰਜ ਧਾਤਾਂ ਰਲਾ ਕੇ ਇਹ ਸਰੀਰ ਸਾਜਿਆ। ਮਹਾਰਾਜ ਕਹਿੰਦੇ ਕੂੜਾ ਪਾਜਿਆ, ਇਹਦੇ ਵਿੱਚ ਕੂੜਾ ਪਾਇਆ ਹੋਇਆ ਸੰਗਤ ਜੀ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਹਨਾ, ਇਹਦੇ ਉੱਤੇ ਕੂੜਾ ਪਾ ਲਿਆ ਬੰਦੇ ਨੇ। ਬਲਕਿ ਹੋਰ ਕੂੜਾ ਪਾਈ ਜਾਂਦਾ ਇਹਦੇ ਵਿੱਚ, ਹੋਰ ਇਸ ਜਨਮ ਦੇ ਵਿੱਚ ਕਰਮ ਕਰੀ ਜਾਂਦਾ, ਹੰਕਾਰੀ ਆਪਦੇ ਹੰਕਾਰ ਨੂੰ ਹੋਰ ਵਧਾਈ ਜਾਂਦਾ, ਲੋਭੀ ਆ ਜਿਹੜਾ ਉਹ ਹੋਰ ਲੋਭੀ ਬਣੀ ਜਾਂਦਾ, ਜਿਹੜਾ ਕਾਮੀ ਆ ਉਹ ਹੋਰ ਕਾਮੀ ਬਣੀ ਜਾਂਦਾ। ਧਾਤੂ ਪੰਜ ਰਲਾਏ ਕੂੜਾ ਪਾਜਿਆ, ਇਹ ਧਾਤਾਂ ਦੇ ਉੱਤੇ, ਇਸ ਸਰੀਰ ਦੇ ਉੱਤੇ ਕੂੜਾ, ਇਸ ਸਰੀਰ ਦੇ ਵਿੱਚ ਬੰਦੇ ਨੇ ਕੂੜਾ ਪਾ ਲਿਆ ਸੰਗਤ ਜੀ। ਸਤਿਗੁਰ ਫਿਰ ਕਹਿੰਦੇ ਕਿ ਇਸ ਕੂੜੇ ਦਾ ਗੁਲਾਮ ਹੋਇਆ ਫਿਰਦਾ, ਇਸ ਕੂੜੇ ਦੇ ਵਿੱਚ ਹੋਰ ਰਸ ਪਾ ਲਏ ਨੇ, ਰਸ ਹੋਇਨਾ, ਰਸ ਰੂਪਾ, ਕਾਮਣ ਰਸ, ਬਰਮਲ ਕੀ ਵਾਸ, ਰਸ ਘੋੜੇ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਭਾਂਡਾ, ਮਹਾਰਾਜ ਕਹਿੰਦੇ ਭਾਂਡਾ ਆਣ ਗਰਾਸ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਈ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ, ਭਾਈ ਇਹਦੇ ਵਿੱਚ ਪਰਮ ਜੋਤ ਜਗਾਏ, ਪਰਮ ਜੋਤ ਜਗਾ, ਆਪਣੇ ਆਪ ਦੇ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਲੈ ਕੇ ਆ, ਪਰਮੇਸ਼ਰ ਦੇ ਸ਼ਬਦ ਆਪਦੇ ਵਿੱਚ ਬੋਇਆ ਕਰ, ਆਪਦੇ ਵਿੱਚ ਪਰਮੇਸ਼ਰ ਦੇ ਸ਼ਬਦ ਬੋਇਆ ਕਰ, ਆਪਦੇ ਵਿੱਚ ਪਰਮੇਸ਼ਰ ਦੀ ਬਾਣੀ ਬੋਇਆ ਕਰ। ਕਿੱਦਾਂ ਬੋਇਆ ਕਰੀਏ ਮਹਾਰਾਜ? ਵਾਜਾ, ਵਾਜਾ ਆ ਜਿਹੜੀ ਆਵਾਜ਼ ਆ ਰਹੀ ਆ, ਆਵਾਜ਼ ਆ ਰਹੀ ਆ ਨਾ, ਇਸ ਆਵਾਜ਼ ਨੂੰ ਸੁਣਿਆ ਕਰ ਆਪਦੇ ਕੰਨ ਵਿੱਚਾਂ ਦੀ। ਤੇਰੇ ਸਤਿਗੁਰੂ ਨੇ ਤੈਨੂੰ ਅੰਮ੍ਰਿਤ ਛਕਾਉਣ ਵੇਲੇ ਇੱਕ ਮੂਲ ਮੰਤਰ ਦਿੱਤਾ ਆ, ਇੱਕ ਗੁਰਮੰਤਰ ਦਿੱਤਾ ਆ, ਹਰ ਜੀਓ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਪਰਮ ਜੋਤ ਜਗਾਏ, ਆਪਦੇ ਅੰਦਰ ਜੋਤ ਨੂੰ ਜਗਾ, ਜਗਾਉਣਾ ਕਰ। ਕਿੱਦਾਂ ਜਗਾਉਣਾ ਕਰੀਏ ਮਹਾਰਾਜ ਜੀ? ਵਾਜਾ ਵਾਵਸੀ, ਵਾਜਾ ਵਜਾਇਆ ਕਰ। ਕਾਹਦਾ ਵਾਜਾ ਵਜਾਇਆ ਕਰੀਏ ਮਹਾਰਾਜ ਜੀ? ਘੋਰ ਦੁਖਿਅੰ, ਅਨਕ ਹੱਤਿਅੰ, ਜਨਮ ਦਾਰਿਦਰੰ, ਮਹਾਂਬਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਪਸਮੰਕਰੋਤ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿਤ ਕੀ ਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। समर्थ वड्डा मेरी मत थोरी राम पालह किरतकना पूरन दृष्ट तेरी राम वाजा वावसी एक ओंकार सतनाम करता पुरख निरपाव निर्वैर अकाल मूरत अजूनी सहपं गुर प्रसाद जप आद सच जुगाद सच है पी सच नानक होसी पी सच वाजा वावसी वाजा वजा पावन गुरु पावन दे विच आवाज दे विच गुरु नू तू याद कर पाई हर जियो गुफा अंदर रख के वाजा पवन बजाया वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा वाहे गुरु जी की फतेह। समूह संगत जी हुण तुसी एह देख रहे होंगे कि जे कोई बंदा कहे ना भी मैं बिना बाणी पढ़े तो नाम जप लूंगा, नाम ते जप लेगा पर एक थां ते जाके फ्रस्ट्रेटेड रहेगा, सुक्का रहेगा, ड्राई रहेगा जीवन। हुण तुसी देखो कि गुरबाणी आप नाम जपाउंदी आ, गुरबाणी तुहाडे कोलों आप परमात्मा दा सिमरन करवाउंदी आ। तुसी नहीं करदे परम जोत जगाए ਉਹ ਗੱਲ ਕਰਦੀ ਆ ਤੁਹਾਡੇ ਨਾਲ, ਤੁਹਾਡੀ ਰੂਹ ਨਾਲ ਗੱਲ ਕਰਦੀ ਆ, ਆਪ ਜੀਵ ਨਾਲ ਗੱਲ ਕਰਦੀ ਆ, ਉਹ ਸ਼ਬਦ ਤੁਹਾਡੇ ਜੀਵ ਤੱਕ ਪਹੁੰਚਦਾ, ਜੀਵ ਖੁਦ ਕਹਿੰਦਾ ਨਾਮ ਜਪਣ ਨੂੰ, ਤੁਸੀਂ ਨਹੀਂ ਜਪਦੇ ਹੈਗੇ। ਇਹ ਡਿਫਰੈਂਸ ਆ ਸੰਗਤ ਜੀ, ਜਦੋਂ ਆਪਾਂ ਸਹਿਜ ਦੇ ਵਿੱਚ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਆ ਤੇ ਗੁਰਬਾਣੀ ਤੁਹਾਡੇ ਕੋਲੋਂ ਆਪ ਨਾਮ ਜਪਾਉਂਦੀ ਆ। ਸੰਗਤ ਜੀ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਚੁੱਕਾਂ ਦੀ ਛਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
0: ਕਥਾ ਵਿਚਾਰ ਸਰਵਨ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਨ ਕਰ ਸਕਦੇ ਹੋ।
2: ਗੁਰੂ ਦੋ ਸ਼ਬਦਾਂ ਦਾ ਜੋੜ, ਗੁਰੂ ਹਨੇਰਾ ਤੇ ਰੂਹ ਪ੍ਰਕਾਸ਼, ਭਾਵ ਹਨੇਰੇ ਵਿੱਚੋਂ ਰਾਹ ਦਿਖਾਉਣ ਵਾਲਾ, ਜਾਂ ਇਉਂ ਕਹਿ ਲਓ ਕਿ ਸਾਡੀ ਮਤ ਤੋਂ ਭਰਮ ਭੁਲੇਖਿਆਂ ਦੇ ਪਰਦੇ ਲਾਹ ਕੇ ਸੱਚ ਦਾ ਰਾਹ ਦਿਖਾਉਣ ਵਾਲਾ। ਇਸੇ ਕਰਕੇ ਮੇਰੇ ਦਾਤਾ ਨਾਨਕ ਪਾਤਸ਼ਾਹ ਆਪਣੇ ਪੰਜਵੇਂ ਜਾਮੇ ਵਿੱਚ ਇਉਂ ਬਖਸ਼ਿਸ਼ ਕਰਦੇ ਨੇ, ਗੁਰ ਕੀ ਮਹਿਮਾ ਕਥਨ ਨਾ ਜਾਏ, ਗੁਰ ਪਰਮੇਸ਼ਰ ਸਾਚੇ ਨਾਏ। ਸਤਿਗੁਰੂ ਆਪਣੀ ਵਡਿਆਈ ਆਪ ਹੀ ਜਾਣਦਾ ਹੈ, ਜੋ ਵੀ ਵਰਤਾਰਾ ਹੋ ਰਿਹਾ ਹੈ ਨਾ ਇਹ ਸਭ ਉਸ ਦੇ ਭਾਣੇ ਵਿੱਚ ਵਰਤਦਾ ਹੈ। ਬਸ ਗੁਰੂ ਪਿਆਰਿਓ, ਆਪਾਂ ਤਾਂ ਸਤਿਗੁਰ ਦੀ ਧੂੜੀ ਲੋਚਣੀ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਜੋ ਕਿਛ ਕਰੇ ਸੋ ਆਪਣ ਭਾਣੇ, ਸਾਧੂ ਤੂਰ ਜਾਂਚੇ ਜਨ ਤੇਰੇ, ਨਾਨਕ ਸਤ ਕੁਰਬਾਨਾ ਹੈ। ਪਰਮ ਜੋਤ ਵਿੱਚ ਨਾਨਕ ਪਾਤਸ਼ਾਹ ਬੜੀ ਹੀ ਵਿਸਮਾਦਿਕ ਦ੍ਰਿਸ਼ਟੀ ਨਾਲ ਅਕਾਲ ਪੁਰਖ ਦੀ ਮਹਿਮਾ ਬਾਰੇ ਖੁਲਾਸਾ ਕਰਦੇ ਨੇ। ਸਭ ਤੇ ਊਚ, ਊਚ ਤੇ ਊਚੋ, ਸਭ ਤੋਂ ਉੱਚਾ ਭਾਵ ਸਤਿਗੁਰੂ ਕਹਿੰਦੇ ਨੇ ਕਿ ਉਹ ਵਾਹਿਗੁਰੂ ਸਭ ਤੋਂ ਉੱਚਾ। ਜੇ ਇੰਨੀ ਗੱਲ ਵੀ ਕਹੀਏ ਤਾਂ ਗੱਲ ਬਣਦੀ ਨਹੀਂ। ਊਚ ਤੇ ਊਚਾ, ਉਹ ਉੱਚਿਆਂ ਤੋਂ ਵੀ ਉੱਚਾ। ਫਿਰ ਕਹਿੰਦੇ ਕਿ ਇਹ ਗੱਲ ਮਾਪ ਤੋਲ ਵਿੱਚ ਜਾਂ ਗਿਣਤੀਆਂ ਮਿਣਤੀਆਂ ਵਿੱਚ ਖਤਮ ਨਹੀਂ ਹੋ ਸਕਦੀ, ਭਾਵ ਕਿ ਉਹ ਬੇਅੰਤ ਹੈ। ਸੱਚੇ ਪਾਤਸ਼ਾਹ ਹੋਰ ਵਿਸਮਾਦਿਕ ਹੋ ਕੇ ਦੱਸਦੇ ਨੇ ਕਿ ਅਸੀਂ ਜੀਵ ਉਸਦੀ ਵਡਿਆਈ ਵਰਣਨ ਨਹੀਂ ਕਰ ਸਕਦੇ। ਇਸ ਕਰਕੇ ਵਿਸਮਾਦ ਵਿੱਚ, ਹੈਰਾਨੀ ਵਿੱਚ ਇੱਕ ਚੁੰਚਣੀ ਜੀ ਛਿੜ ਜਾਂਦੀ ਹੈ। ਸਭ ਤੇ ਊਚ, ਊਚ ਤੇ ਊਚੋ, ਅੰਤ ਨਹੀਂ ਮਰਜ਼ਾਦ, ਵਰਨ ਨ ਸਾਕੋ ਨਾਨਕ ਮਹਿਮਾ ਪੇਖ ਰਹੇ ਬਿਸਮਾਤ। ਮਾਰੂ ਸੋਹਲੇ ਵਿਚ ਵੀ ਪੰਚਮ ਪਾਤਸ਼ਾਹ ਫਿਰ ਤੋਂ ਗੱਲ ਨੂੰ ਅੱਗੇ ਤੋਰਦੇ ਨੇ ਕਿ ਸਤਿਗੁਰ ਦੀ ਮਹਿਮਾ ਕਹਿਣ ਲਈ ਭਾਵੇਂ ਵੱਡੇ ਵੱਡੇ ਗ੍ਰੰਥ ਪੋਥੀਆਂ ਵੀ ਲਿਖਤੇ ਜਾਣ ਪਰ ਉਹ ਤੁਛ ਮਾਤਰ ਲੱਗਦੇ ਨੇ, ਕਿਉਂਕਿ ਉਹ ਅਕਾਲ ਪੁਰਖ ਤਾਂ ਪਰੇ ਤੋਂ ਪਰੇ ਹੈ। ਹਾਂ, ਉਸਦਾ ਸਿਮਰਨ ਕੀਤਿਆਂ ਮਨ ਨੂੰ ਸੀਤਲਤਾ ਜ਼ਰੂਰ ਮਿਲਦੀ ਹੈ। ਗੁਰ ਕੀ ਮਹਿਮਾ ਬੇਦ ਨਾ ਜਾਣੇ, ਤੁਛ ਮਾਤ ਸੁਣ ਸੁਣ ਵਖਾਣੇ, ਪਾਰ ਬ੍ਰਹਮ ਅਪਰਮ ਪਰ ਸਤਿਗੁਰ ਜਿਸ ਸਿਮਰਤ ਮਨ ਸਤਲਾਏ ਨਾ। ਭਗਤ ਕਬੀਰ ਜੀ ਸਤਿਗੁਰੂ ਦੀ ਮਹਿਮਾ ਬਾਰੇ ਬੜੇ ਹੀ ਨਿਰਾਲੇ ਢੰਗ ਨਾਲ ਇਹ ਗੱਲ ਕਹਿੰਦੇ ਨੇ, ਕਬੀਰ ਸਾਤ ਸਮੁੰਦੇ ਮਸ, ਮਸ ਦਾ ਭਾਵ ਹੁੰਦਾ ਸ਼ਾਹੀ, ਕਹਿੰਦੇ ਸੱਤਾ ਸਮੁੰਦਰਾਂ ਦੀ ਵੀ ਸ਼ਾਹੀ ਬਣਾ ਲਈਏ। ਕਬੀਰ ਸਾਤ ਸਮੁੰਦੇ ਮਸ ਕਰੋ ਤੇ ਕਲਮ, ਕਹਿੰਦੇ ਕਲਮ ਕਰੋ ਬੰਨ ਰਾਏ, ਸਾਰੇ ਜੰਗਲਾਂ ਦੀ ਲੱਕੜ ਕੱਟ ਕੇ ਨਾ ਉਹਦੀਆਂ ਕਲਮਾਂ ਬਣਾ ਲਈਏ। ਵਸੁਧਾ ਕਾਗਦ ਜੋ ਕਰੋ, ਸਾਰੀ ਧਰਤੀ ਨੂੰ ਇੱਕ ਕਾਗਜ਼ ਦਾ ਰੂਪ ਦੇ ਦਈਏ, ਹਰ ਜਸ ਲਿਖਣ ਨਾ ਜਾਏ। ਹਰੀ ਦਾ ਜਸ ਜਿਹੜਾ ਹੈ ਉਹ ਲਿਖਣ ਵਿੱਚ ਨਹੀਂ ਆ ਸਕਦਾ, ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ। ਤਾਂ ਫਿਰ ਆਓ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਰਾਗ ਭੈਰਵ ਵਿੱਚੋਂ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਵਿੱਚ ਗੁਰੂ ਦੀ ਮਹਿਮਾ ਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਗੁਰ ਜੈਸਾ ਨਾਹੀ ਕੋ ਦੇ, ਜਿਸ ਮਸਤਕ ਭਾਗ ਸੋ

0: ਪੱਥਰ ਦੀ ਮੂਰਤੀ ਨੂੰ ਹੱਥ ਵਿੱਚ ਫੜ ਕੇ ਚੱਲ ਸਕਦੇ ਹਾਂ, ਜਿੱਥੇ ਮਰਜ਼ੀ ਟਿਕਾ ਦਈਏ, ਜਿੱਥੋਂ ਮਰਜ਼ੀ ਚੁੱਕ ਲਈਏ। ਰੱਬ ਨੂੰ ਇੰਜ ਹੱਥ ਵਿੱਚ ਫੜ ਕੇ ਅਸੀਂ ਨਹੀਂ ਚੱਲ ਸਕਦੇ। ਰੱਬ ਦੇ ਹੱਥ ਵਿੱਚ ਤਾਂ ਜਾ ਸਕਦੇ ਹਾਂ, ਪਰ ਉਹ ਸਾਡੇ ਹੱਥ ਵਿੱਚ ਨਹੀਂ ਆ ਸਕਦਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਧੰਨ ਗੁਰੂ ਰਾਮਦਾਸ ਜੀ। ਮਾਪਿਆਂ ਦੇ ਪਹਿਲੇ ਪੁੱਤਰ ਹੋਣ ਕਰਕੇ ਬਚਪਨ ਦਾ ਨਾਂ ਭਾਈ ਜੇਠਾ, ਪਰ ਕਿਸਮਤ ਦਾ ਮੋੜ ਕੇ ਛੋਟੀ ਉਮਰੇ ਪਿਤਾ ਹਰੀਦਾਸ ਤੇ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ ਤੇ ਫਿਰ

ਤ੍ਰਿਕਾਂ ਦੀਆਂ ਬੁੱਤੀਆਂ ਤੋਂ ਤੰਗ ਆ ਕੇ ਆਪਣੇ ਨਾਨਕੇ ਪਿੰਡ ਵਸ ਜਾਣਾ। ਇਹ ਪਿੰਡ ਗੁਰੂ ਅਮਰਦਾਸ ਜੀ ਦਾ ਪਿੰਡ ਅਤੇ ਬਾਲਕ ਜੇਠੇ ਨੂੰ ਬਚਪਨ ਤੋਂ ਹੀ ਨਾਨਕ ਗੁਰੂ ਜੋਤ ਬਾਬਾ ਅਮਰਦਾਸ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਤੇ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਇਹ ਨੌਜਵਾਨ ਜੇਠਾ ਵੀ ਆਪਣੀ ਨਾਨੀ ਨਾਲ ਇਸੇ ਸ਼ਹਿਰ ਵਿਚ ਆ ਵਸਿਆ। ਪੁੰਗਣੀਆਂ ਵੇਚਣ ਦੀ ਕਿਰਤ ਤੇ ਉਹਦੇ ਨਾਲ ਨਾਲ ਰੱਬੀ ਕੀਰਤ ਤੇ ਗੁਰੂ ਘਰ ਦੀ ਸੇਵਾ ਦਾ ਸੁਭਾਗ ਭਾਈ ਜੇਠੇ ਨੂੰ ਪ੍ਰਾਪਤ ਹੋਇਆ। ਗੁਰੂ ਅਮਰਦਾਸ ਜੀ ਨੇ ਜੋਗ ਜਾਣ ਕਰਕੇ ਆਪਣੀ ਬੇਟੀ ਭਾਨੀ ਦਾ ਵਿਆਹ ਭਾਈ ਜੇਠੇ ਨਾਲ ਕਰ ਦਿੱਤਾ। ਪਰ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਦੀ ਬਿਰਤੀ ਨੂੰ ਲਾਂਭੇ ਕਰਕੇ ਬੌਲੀ ਦੀ ਸੇਵਾ ਵਿਚ ਦਿਨ ਰਾਤ ਜੁਟੇ ਰਹਿੰਦੇ। ਲਾਹੌਰ ਦੀ ਚੂਨਾ ਮੰਡੀ ਤੋਂ ਆਏ ਸਕੇ ਸੋਧਰਿਆਂ ਨੇ ਮਿਹਣਾ ਮਾਰਿਆ ਕਿ ਜੇ ਸਹੁਰੇ ਘਰ ਹੀ ਟੋਕਰੀ ਢੋਣੀ ਸੀ ਤਾਂ ਲਾਹੌਰ ਸਰੀਕਾਂ ਦੀਆਂ ਬੁੱਤੀਆਂ ਹੀ ਕਰ ਲੈਂਦੋ। ਗੁਰੂ ਅਮਰਦਾਸ ਨੇ ਜਦੋਂ ਇਹ ਸੁਣਿਆ ਤਾਂ ਉਹਨਾਂ ਮੂਰਖ ਸਰੀਕਾਂ ਨੂੰ ਸਮਝਾਇਆ ਕਿ ਭਾਈ ਜੇਠੇ ਦੇ ਸਿਰ ਤੇ ਇਹ ਮਿੱਟੀ ਦੀ ਟੋਕਰੀ ਨਹੀਂ ਸਗੋਂ ਗੁਰੂ ਨਾਨਕ ਦੇ ਘਰ ਦਾ ਤਾਜ ਹੈ। ਵਾਕਿਆ ਹੀ ਉਹ ਸੇਵਾ ਕਾਲਨਾ ਥਾਂ ਪਈ। ਭਾਈ ਜੇਠਾ ਤੋਂ ਜਗਤ ਦੇ ਤਾਰਨ ਹਾਰੇ ਗੁਰੂ ਰਾਮਦਾਸ ਜੀ ਬਣ ਗਏ। ਭੱਟ ਕੀਰਤ ਨੇ ਗੁਰੂ ਰਾਮਦਾਸ ਜੀ ਦੀ ਅਧਿਆਤਮਕ ਉਸਤਤ ਵਿਚ ਇਉਂ ਗਾਇਆ ਹੈ, ਸ੍ਰੀ ਗੁਰੂ ਰਾਮਦਾਸ ਜੈ ਜਯੋ ਜਗ ਮੈਂ ਤੈਂ ਹਰ ਪਰਮ ਪਦ ਪਾਇਓ। ਉਹ ਪਰਮ ਅਵਸਥਾ ਪਾ ਲਈ ਗੁਰੂ ਰਾਮਦਾਸ ਜੀ ਨੇ। ਆਓ ਗੁਰਮੁਖ ਪਿਆਰਿਓ ਭੱਟ ਕੀਰਤ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1405 ਉੱਪਰ ਦਰਜ ਇਹਨਾਂ ਪਵਿੱਤਰ ਬੋਲਾਂ ਨੂੰ ਸ਼ਬਦ ਕੀਰਤਨ ਦੇ ਰੂਪ ਚ ਸਰਵਣ ਕਰਦੇ ਹਾਂ। ਆਵਾਜ਼ ਹੈ ਹਜ਼ੂਰੀ ਰਾਗੀ ਭਾਈ ਗੁਰਿੰਦਰ ਸਿੰਘ ਬਟਾਲਾ ਵਾਲਿਆਂ ਦੇ ਜਥੇ ਦੀ।

ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਕਿੰਨੇ ਸੋਹਣੇ ਬਚਨ ਨੇ ਰਾਗ ਗੌੜੀ ਵਿੱਚ ਸਤਿਗੁਰਾਂ ਦੇ। ਕੋਈ ਉਸ ਪਰਮਾਤਮਾ ਦੇ ਨਾਮ ਨੂੰ ਗਾ ਰਿਹਾ ਹੈ ਤੇ ਕੋਈ ਸੁਣ ਰਿਹਾ ਹੈ। ਐਸਾ ਨਹੀਂ ਕਿ ਸਾਰੇ ਗਾਉਂਦੇ ਹੀ ਨੇ, ਕੋਈ ਸੁਣਦਾ ਹੈ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ। ਸਤਿਗੁਰੂ ਕਹਿੰਦੇ ਜੇ ਕਿਸੇ ਨੇ ਗਾ ਲਿਆ, ਕਿਸੇ ਨੇ ਸੁਣ ਲਿਆ ਤੇ ਮਨ ਕਰਕੇ ਦ੍ਰਿੜ ਕਰ ਲਿਆ, ਕੋਈ ਕਰੇ ਵਿਚਾਰ, ਮਨ ਵਿੱਚ ਵਿਚਾਰ ਕੀਤੀ ਕਿ ਪ੍ਰਭੂ ਦੇ ਨਾਮ ਦੀ ਵਿਚਾਰ ਹੈ ਕਿ ਕੋ ਉਪਦੇਸੈ ਕੋ ਦ੍ਰਿੜੈ, ਕਿਸੇ ਨੇ ਉਸ ਵਿਚਾਰ ਨੂੰ ਸਤਿਗੁਰੂ ਦੇ ਨਾਮ ਨੂੰ ਅੱਗੇ ਸੰਗਤ ਨਾਲ ਸਾਂਝਾ ਕੀਤਾ ਤੇ ਕਿਸੇ ਨੇ ਉਸ ਨਾਮ ਨੂੰ ਦ੍ਰਿੜ ਕਰ ਲਿਆ। ਇਹ ਇੱਕ ਜੀਵ ਵੀ ਹੋ ਸਕਦਾ ਹੈ ਕਿ ਉਹ ਗਾਉਂਦਾ ਹੈ, ਉਹ ਸੁਣਦਾ ਹੈ, ਉਹ ਵਿਚਾਰ ਕਰਦਾ ਹੈ, ਫਿਰ ਆਪਣੇ ਮਨ ਨੂੰ ਉਪਦੇਸ਼ ਕਰਦਾ ਹੈ, ਉਸ ਉਪਦੇਸ਼ ਨੂੰ ਦ੍ਰਿੜ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਤਿਸਕਾ ਹੋਏ ਉਧਾਰ, ਉਸੇ ਜੀਵ ਦਾ ਜੀਵਨ ਉਧਾਰ ਹੋ ਜਾਂਦਾ ਹੈ, ਉਹਦਾ ਮਨੁੱਖਾ ਜਨਮ ਲੈਣਾ ਸਫਲਾ ਹੋ ਜਾਂਦਾ ਹੈ। ਤਾਂ ਆਓ ਗੁਰੂ ਪਿਆਰਿਓ, ਆਪਾਂ ਵੀ ਆਪਣੇ ਜਨਮ ਨੂੰ ਸਫਲਾ ਕਰੀਏ, ਸੁਣੀਏ, ਪਰਮਾਤਮਾ ਦੀ ਬੰਦਗੀ ਵਿੱਚ ਜੁੜਨਾ ਕਰੀਏ ਤੇ ਬੰਦਗੀ ਵਿੱਚ ਜੁੜਨ ਲਈ ਸਰਵਣ ਕਰਦੇ ਹਾਂ ਇਹ ਪਵਿੱਤਰ ਸ਼ਬਦ।

0: ਹੰਕਾਰ ਹੈ ਤੇ ਚੇਵੜ ਅਵਰੇ ਨਾ ਕੋਏ। ਮਾਲਕ ਆਪ ਅਕਾਲ ਪੁਰਖ ਸ਼ਬਦ ਸਰੂਪ ਹੋ ਕੇ ਸਾਡੇ ਹਿਰਦਿਆਂ ਵਿੱਚ ਵਿਚਰ ਰਿਹਾ ਹੈ। ਬਸ ਭੰਬੀਰੀ ਦੇ ਖੰਭ ਜਿੰਨਾ ਮੋਟਾ ਪਰਦਾ ਸਾਡੇ ਮੱਤ ਤੇ ਪਿਆ ਹੋਇਆ ਹੈ, ਜੋ ਆਪਾਂ ਗੁਰਬਾਣੀ ਦੀਆਂ ਕੀਰਤਨ ਧੁਨਾਂ ਰਾਹੀਂ ਅਤੇ ਹੋਰ ਗੁਰਮਤਿ ਵਿਚਾਰਾਂ ਰਾਹੀਂ ਇਸ ਪਰਦੇ ਨੂੰ ਤੋੜਨ ਦਾ ਯਤਨ ਕਰ ਰਹੇ ਹਾਂ। ਅੰਮ੍ਰਿਤ ਵੇਲੇ ਦੇ ਪਹਿਲੇ ਪਹਿਰ ਤੋਂ ਸਾਡਾ ਇਹ ਯਤਨ ਨਿਰੰਤਰ ਜਾਰੀ ਸੀ ਕਿ ਮਾਲਕ ਨਾਲ ਮੇਲ ਸੁਭਾਗ ਪ੍ਰਾਪਤ ਹੋਵੇ। ਹੁਣ ਗਾਵੋ ਸੱਚੀ ਬਾਣੀ ਪ੍ਰੋਗਰਾਮ ਦੇ ਅੱਜ ਦੇ ਪ੍ਰਵਾਹ ਦੀ ਇੱਥੇ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਕੱਲ ਫਿਰ ਅੰਮ੍ਰਿਤ ਵੇਲੇ ਜੁੜ ਬੈਠਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
2: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
0: ਸਾਡੇ ਅਧਿਆਤਮਕ ਫਲਸਫੇ ਦੀ ਇਹ ਵਿਚਾਰ ਹੈ ਕਿ ਇਹ ਸ੍ਰਿਸ਼ਟੀ ਦੀ ਜਦੋਂ ਦੀ ਰਚਨਾ ਹੋਈ ਹੈ, ਅਕਾਲ ਪੁਰਖ ਆਪਣੇ ਭਗਤਾਂ ਦੀ ਲਾਜ ਪੈਜ ਰੱਖਦਾ ਆ ਰਿਹਾ ਹੈ। ਭਗਤਾਂ ਦੀ ਸਦਾ ਰੱਖਦਾ ਤੂੰ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਨਾਖਸ਼ ਮਾਰ ਪਚਾਇਆ। ਭਾਵੇਂ ਭਗਤ ਪ੍ਰਹਲਾਦ ਦੇ ਰੂਪ ਵਿੱਚ ਹੋਵੇ ਜਾਂ ਕਬੀਰ ਜੀ ਦੇ ਰੂਪ ਵਿੱਚ ਹੋਵੇ ਜਾਂ ਭਗਤ ਨਾਮਦੇਵ ਜੀ ਦੇ ਰੂਪ ਵਿੱਚ ਹੋਵੇ ਤੇ ਭਾਵੇਂ ਸਿੱਧੇ ਸਾਧੇ ਕਿਸਾਨ ਭਗਤ ਤੰਨਾ ਜੱਟ ਦੇ ਰੂਪ ਵਿੱਚ ਹੋਵੇ, ਉਹ ਮਾਲਕ ਅਕਾਲ ਪੁਰਖ ਸਦਾ ਆਪਣੇ ਭਗਤਾਂ ਦਾ ਸਾਥ ਦਿੰਦਾ ਹੈ, ਉਹਨਾਂ ਦੀ ਲਾਜ ਪੈਜ ਰੱਖਦਾ ਹੈ। ਗੁਰਬਾਣੀ ਵਿੱਚ ਇਹ ਵੀ ਸਿਧਾਂਤ ਦ੍ਰਿੜ ਕਰਾਇਆ ਗਿਆ ਹੈ ਕਿ ਅਕਾਲ ਪੁਰਖ ਤੇ ਭਗਤਾਂ ਨੂੰ ਜੋ ਪਾਉਂਦਾ ਹੈ, ਭਾਵ ਭਗਤਾਂ ਦੇ ਹੱਕ ਵਿੱਚ ਜੋ ਗੱਲ ਹੈ ਉਹੀ ਮਾਲਕ ਕਰਦਾ ਹੈ। ਭਗਤਾਂ ਮਾਲਕ ਦੇ ਦਰ ਤੇ ਸਿਰ ਬੇਨਤੀ ਜੋਦੜੀ ਕਰਦਾ ਹੈ, ਹਰ ਜੀਉ ਸੋਈ ਕਰੇ ਜੇ ਭਗਤ ਤੇਰੇ ਜਾਂਚੇ ਇਹ ਤੁਮਾਰਾ ਬਿਰਧ। ਕਰ ਜੋੜ ਨਾਨਕ ਦਾਨ ਮਾਂਗੇ ਆਪਣਿਆਂ ਸੰਤਾਂ ਦੇ ਹਰ ਦਰਸ। ਮਾਲਕ ਅਕਾਲ ਪੁਰਖ ਦਾ ਇਹ ਦੈਵੀ ਗੁਣ ਹੈ ਕਿ ਜੋ ਜੀਵ ਉਸਦੀ ਸ਼ਰਨ ਵਿੱਚ ਆ ਗਿਆ ਉਸ ਸੇਵਕ ਨੂੰ ਅਕਾਲ ਪੁਰਖ ਆਪਣੇ ਸੀਨੇ ਨਾਲ ਲਾ ਲੈਂਦਾ ਹੈ, ਗਲਵਕੜੀ ਵਿੱਚ ਲੈ ਲੈਂਦਾ ਹੈ ਅਤੇ ਸੇਵਕ ਉਸ ਮਾਲਕ ਦੇ ਨਾਲ ਜੁੜ ਕੇ ਆਨੰਦਿਤ ਹੋ ਜਾਂਦਾ ਹੈ। ਮਾਲਕ ਦੀ ਖੇਡ ਹੈ ਕਿ ਸੇਵਕ ਦੇ ਅੰਦਰ ਆਨੰਦ ਖੇੜਾ ਪੈਦਾ ਕਰਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ ਬਿਣਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ। ਸ਼ਾਇਦ ਇਸੇ ਬਿਰਤੀ ਨੇ ਸਿੱਖਾਂ ਦੀ ਅਰਦਾਸ ਬੇਨਤੀ ਵਿੱਚ ਇਹ ਅਲਫਾਜ਼ ਜੋੜ ਦਿੱਤੇ ਹੋਣਗੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ। ਕਬੀਰ ਜੀ ਤਾਂ ਇੱਥੋਂ ਤੱਕ ਫਰਮਾਨ ਕਰਦੇ ਨੇ ਕਿ ਜੇ ਸਮੇਂ ਦਾ ਇੱਕ ਕਿਣਕਾ ਮਾਤਰ ਹਿੱਸਾ ਭਾਵ ਘੜੀ ਘੜੀ ਕਿਉਂ ਅੱਧੀ ਘੜੀ ਅੱਧੀ ਵੀ ਕਿਉਂ ਅੱਧਿਓਂ ਅੱਧੀ ਘੜੀ ਵੀ ਗੁਰਮੁਖ ਜੀਵ ਲਈ ਸਤ ਸੰਗਤ ਵਿੱਚ ਜੁੜ ਕੇ ਰੱਬੀ ਰਹਿਮਤਾਂ ਰੱਬੀ ਵਡਿਆਈ ਦੀਆਂ ਬਾਤਾਂ ਪਾਉਣ ਦਾ ਮੌਕਾ ਮਿਲ ਜਾਵੇ ਤਾਂ ਭਗਤ ਲਈ ਸੇਵਕ ਲਈ ਇਹ ਇੱਕ ਵੱਡਾ ਲਾਹਾ ਹੈ। ਕਬੀਰ ਏਕ ਕਰੀ ਆਦਿ ਕਰੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ। ਤਾਂ ਆਓ ਇਸੇ ਸੰਦਰਭ ਵਿੱਚ ਰਾਗ ਤਨਾਸੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਪੰਚਮ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਇੱਕ ਸ਼ਬਦ ਸਰਵਣ ਕਰਦੇ ਹਾਂ। ਸ਼ਬਦ ਨੂੰ ਕੀਰਤਨੀ ਧੁਨਾਂ ਦਿੱਤੀਆਂ ਨੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਜੀ ਤੇ ਉਹਨਾਂ ਦੇ ਜਥੇ ਨੇ ਤੇ ਸ਼ਬਦ ਦੀ ਟੇਕ ਹੈ

ਕਿਨਾਰੀ ਤੇ ਖਲੋਤੇ ਕਲਗੀ ਧਰ ਵੱਲ ਦੌੜ ਕੇ 14 ਵਰਿਆਂ ਦਾ ਬਾਬਾ ਜੁਝਾਰ ਸਿੰਘ ਵਧਿਆ, ਬਾਪੂ ਮੈਨੂੰ ਵੀ ਥਾਪੜਾ ਦੇ, ਮੈਂ ਵੀ ਜੰਗ ਵੱਲ ਜਾਣਾ। ਕਹਿੰਦੇ ਲੈ ਆਓ ਤਨੇ ਪਾੜ ਪੇ ਸ਼ਸਤਰ ਸਜਾ। ਮਹਾਰਾਜ ਨੇ ਤੋੜਿਆ ਹੈ, ਏਦਾਂ ਭਗਤਨ ਮਚਾਈ 14 ਸਾਲ ਦੇ ਸੂਰਮੇ ਨੇ, ਏਦਾਂ ਸਿਰ ਉਡਾਏ ਨੇ ਜਿਵੇਂ ਖੇਦੋ ਉੱਡਦੀ ਹਜ਼ਾਰਾਂ ਦੇ ਹੱਥ ਆਏ।

0: ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
1: ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ।

ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।

ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਜਿਹੜੇ ਗੱਜਦੇ ਹਨ ਉਹ ਵਰਦੇ ਨਹੀਂ।
1: ਬਹੁਤੀਆਂ ਸ਼ੇਖੀਆਂ ਮਾਰਨ ਵਾਲੇ ਹੱਥੀ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਅਤੇ ਧਮਕੀਆਂ ਦੇਣ ਵਾਲੇ ਬੰਦੇ ਕੁਝ ਕਰਨ ਜੋਗੇ ਨਹੀਂ ਹੁੰਦੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ
2: ਹਰਮਨ ਰੇਡੀਓ ਆਸਟ੍ਰੇਲੀਆ।

0: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
1: ਰੋਡ ਰੇਜ ਝਗੜੇ ਮਗਰੋਂ ਗੋਲੀਆਂ ਚੱਲੀਆਂ, ਧੋਖਾਧੜੀ ਦੀ ਚਿੰਤਾ। ਛੋਟੇ ਕਸਬੇ ਵਿੱਚ ਰੋਜ਼ਾਨਾ 800 ਟਰੱਕਾਂ ਦੀ ਆਵਾਜਾਈ। ਚੀਨ ਦੇ ਜਾਸੂਸਾਂ ਨੇ ਲਿੰਕਡਇਨ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਅਤੇ AFP ਕਮਾਂਡਰ ਨੂੰ ਨਿਸ਼ਾਨਾ ਬਣਾਇਆ। ਗੈਰ ਕਾਨੂੰਨੀ ਤੰਬਾਕੂ ਲਾ ਖੇਪ ਪੇਸ਼। ਹੁਣ ਖਬਰਾਂ ਵਿਸਥਾਰ ਵਿੱਚ। 3 ਵਜੇ ਇੱਕ ਸੜਕੀ ਝਗੜੇ ਤੋਂ ਬਾਅਦ 2 ਕਾਰਾਂ ਦੀ ਟੱਕਰ ਹੋ ਗਈ, ਜਿਸ ਦੌਰਾਨ ਗੋਲੀਆਂ ਚੱਲਣ ਦੀਆਂ ਵੀ ਖਬਰਾਂ ਮਿਲੀਆਂ ਹਨ। ਪੁਲਿਸ ਦੇ ਅਨੁਸਾਰ ਇਸ ਘਟਨਾ ਵਿੱਚ ਇੱਕ ਇਸੁਜ਼ੂ UT ਅਤੇ ਇੱਕ ਹਿਊਂਡਾਈ SUV ਦੇ ਯਾਤਰੀਆਂ ਦਰਮਿਆਨ ਝਗੜਾ ਹੋਇਆ। ਇਸੁਜ਼ੂ ਵਿੱਚ ਸਵਾਰ ਲੋਕ ਘਟਨਾ ਸਥਾਨ ਤੋਂ ਨਿਕਲ ਗਏ ਅਤੇ ਬਾਅਦ ਵਿੱਚ ਬਰਾਡਮੇਡੋਜ਼ ਪੁਲਿਸ ਸਟੇਸ਼ਨ ਪਹੁੰਚੇ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਸ਼ਾਮਲ ਸਨ ਜਾਂ ਝਗੜਾ ਕਿਸ ਗੱਲ ਤੋਂ ਸ਼ੁਰੂ ਹੋਇਆ ਸੀ। ਪੁਲਿਸ ਅਧਿਕਾਰੀ ਇਸ ਘਟਨਾ ਦੇ ਗਵਾਹਾਂ ਜਾਂ ਉਸ ਇਲਾਕੇ ਵਿੱਚ ਇਨ੍ਹਾਂ ਵਾਹਨਾਂ ਨੂੰ ਦੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂ ਜਿਨ੍ਹਾਂ ਕੋਲ ਡੈਸ਼ਕੈਮ ਫੁਟੇਜ ਹੈ ਅੱਗੇ ਆ ਕੇ ਜਾਣਕਾਰੀ ਦੇਣ ਦੀ ਅਪੀਲ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਕ੍ਰਾਈਮ ਸਟਾਪਰਜ਼ ਨਾਲ 1800-0300-33-0 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਆਨਲਾਈਨ ਬੇਨਾਮ ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ।
2: ਇਮੀਗ੍ਰੇਸ਼ਨ ਏਜੰਟਾਂ ਨੇ RZ ਨੂੰ ਦੱਸਿਆ ਕਿ ਭਾਰਤ ਅਤੇ ਬੰਗਲਾਦੇਸ਼ ਦੇ ਐਜੂਕੇਸ਼ਨ ਏਜੰਟ ਸਬ ਏਜੰਟਾਂ ਰਾਹੀਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਭਰ ਰਹੇ ਹਨ। ਉਹਨਾਂ ਕਿਹਾ ਕਿ ਕੁਝ ਸਬ ਏਜੰਟ ਜਾਲੀ ਜਾਂ ਗਲਤ ਵਿੱਤੀ ਜਾਣਕਾਰੀ ਦੇ ਰਹੇ ਹਨ, ਜਿਸ ਕਾਰਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਕੀਤੀ ਗਈ ਸਖਤੀ ਸੱਚੇ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਬਹੁਤੇ ਭਾਰਤੀ ਅਤੇ ਬੰਗਲਾਦੇਸ਼ੀ ਵਿਦਿਆਰਥੀ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਨਾਲ ਆਉਂਦੇ ਹਨ। ਹਾਲ ਹੀ ਵਿੱਚ ਕੁਝ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਤੇ ਖਾਸ ਧਿਆਨ ਦਿੱਤਾ ਗਿਆ ਹੈ, ਜਿਸ ਨਾਲ ਪਿਛਲੇ ਕੁਝ ਮਹੀਨਿਆਂ ਵਿੱਚ ਅਰਜ਼ੀਆਂ ਰੱਦ ਹੋਣ ਦੀ ਗਿਣਤੀ ਵਧੀ ਹੈ। ਬੰਗਲਾਦੇਸ਼ ਤੋਂ ਆਈਆਂ ਜਾਲੀ ਅਰਜ਼ੀਆਂ ਬਾਰੇ ਪੁੱਛੇ ਜਾਣ ਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਉਹ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਵਧੇਰੇ ਚਲਾਕੀ ਨਾਲ ਧੋਖਾਧੜੀ ਦੇਖ ਰਹੇ ਹਨ, ਜਿਸ ਵਿੱਚ ਅਸਲ ਦਸਤਾਵੇਜ਼ਾਂ ਨੂੰ ਬਦਲਿਆ, ਦੁਬਾਰਾ ਵਰਤਿਆ ਜਾਂ ਕਈ ਅਰਜ਼ੀਆਂ ਤੇ ਉਨ੍ਹਾਂ ਨੂੰ ਜਾਇਜ਼ ਦਿਖਾਉਣ ਲਈ ਵਰਤਿਆ ਜਾ ਰਿਹਾ ਹੈ। ਭਾਰਤ, ਬੰਗਲਾਦੇਸ਼, ਨੇਪਾਲ, ਨਾਈਜੀਰੀਆ ਅਤੇ ਚੀਨ ਤੋਂ ਹਾਲ ਹੀ ਵਿੱਚ ਰੱਦ ਹੋਈਆਂ ਅਰਜ਼ੀਆਂ ਵਿੱਚ ਬਹੁਤ ਸਾਰੀ ਧੋਖਾਧੜੀ ਸ਼ਾਮਲ ਸੀ। ਪੱਛਮੀ ਆਸਟ੍ਰੇਲੀਆ ਦੇ ਇੱਕ ਕਸਬੇ ਪਿੰਜਾਰਾ, ਜਿੱਥੇ ਲਗਭਗ 800 ਭਾਰੀ ਟਰੱਕ ਰੋਜ਼ ਦੀ ਸੜਕਾਂ ਚੋਂ ਲੰਘਦੇ ਹਨ, ਦੇ ਵਾਸੀ ਬਹੁਤ ਪਰੇਸ਼ਾਨ ਹਨ ਤੇ ਉਨ੍ਹਾਂ ਨੇ ਬਹੁਤ ਦੇਰੀ ਨਾਲ ਬਣਨ ਵਾਲੇ ਬਾਈਪਾਸ ਦੀ ਉਸਾਰੀ ਦੀ ਮੰਗ ਮੁੜ ਤੋਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ। ਪਿੰਜਾਰਾ, ਜੋ ਕਿ ਪਰਥ ਤੋਂ 80 ਕਿਲੋਮੀਟਰ ਦੱਖਣ ਵੱਲ ਪੀਲ ਖੇਤਰ ਵਿੱਚ ਸਥਿਤ ਹੈ, 800 ਭਾਰੀ ਟਰੱਕਾਂ ਦੇ ਰੋਜ਼ਾਨਾ ਲੰਘਣ ਕਾਰਨ ਲੋਕਾਂ ਨੂੰ ਡਰ ਹੈ ਕਿ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਕਸਬੇ ਦੇ 6000 ਵਸਨੀਕਾਂ ਨੇ ਆਪਣੇ ਆਪ ਨੂੰ ਇੱਕ ਅਸਹਿਣਯੋਗ ਸਥਿਤੀ ਵਿੱਚ ਪਾਇਆ ਹੈ, ਕਿਉਂਕਿ ਕਸਬੇ ਦੀ ਮੁੱਖ ਸੜਕ ਟਰੱਕਾਂ ਕਾਰਨ ਬੰਦ ਰਹਿੰਦੀ ਹੈ। ਇਨ੍ਹਾਂ ਨਿਰਾਸ਼ਾਜਨਕ ਦੇਰੀਆਂ ਦੇ ਬਾਵਜੂਦ ਪਿੰਜਾਰਾ ਦੇ ਵਾਸੀ ਬਾਈਪਾਸ ਦੀ ਉਸਾਰੀ ਦੀ ਮੰਗ ਕਰ ਰਹੇ ਹਨ ਅਤੇ 2017 ਵਿੱਚ ਹੋਏ ਇੱਕ ਕਸਬੇ ਦੇ ਜਨਮਤ ਸੰਗ੍ਰਹਿ ਵਿੱਚ 84% ਲੋਕਾਂ ਨੇ ਇਸ ਨੂੰ ਬਣਾਉਣ ਦੀ ਇੱਛਾ ਪ੍ਰਗਟਾਈ ਸੀ। ਟਰੱਕ ਚਾਲਕ ਵੀ ਇਸ ਦੇਰੀ ਤੋਂ ਪਰੇਸ਼ਾਨ ਹਨ, ਕਿਉਂਕਿ ਪਿੰਜਾਰਾ ਹੁਣ ਇੱਕ ਵੱਧ ਰਿਹਾ ਕਸਬਾ ਹੈ, ਜਿਸ ਵਿੱਚ ਦੁਕਾਨਾਂ, ਕੈਫੇ, ਸੈਲਾਨੀ, ਬਹੁਤ ਸਾਰੇ ਪੈਦਲ ਚੱਲਣ ਵਾਲੇ ਅਤੇ ਇਸ ਦੇ ਮੁੱਖ ਸੜਕ ਤੇ 2 ਸਕੂਲ ਹਨ।
1: 2016 ਤੋਂ 2025 ਤੱਕ ਕਥਿਤ ਜਾਸੂਸਾਂ ਨੇ ਆਸਟ੍ਰੇਲੀਆ ਨਾਲ ਜੁੜੇ 100 ਤੋਂ ਵੱਧ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਕੁਈਨਜ਼ਲੈਂਡ ਦੇ ਸਾਬਕਾ ਪ੍ਰੀਮੀਅਰ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਸਟੀਵਨ ਮਾਈਲਸ, ਇੱਕ ਆਸਟ੍ਰੇਲੀਅਨ ਫੈਡਰਲ ਪੁਲਿਸ ਕਮਾਂਡਰ ਅਤੇ ਕਈ ਸੀਨੀਅਰ ਫੈਡਰਲ ਸਰਕਾਰ ਦੇ ਅਧਿਕਾਰੀ ਸ਼ਾਮਲ ਸੀਵਨ ਦੇ ਸ਼ਾਮਲ ਸਨ। ਉਨ੍ਹਾਂ ਦੇ ਲਿੰਕਡਇਨ ਪ੍ਰੋਫਾਈਲ, 2 ਲਿੰਕਡਇਨ ਖਾਤਿਆਂ ਦੇ ਕਨੈਕਸ਼ਨ ਰਿਕਾਰਡਾਂ ਵਿੱਚ ਦਿਖਾਈ ਦਿੱਤੇ, ਜੋ ਕਿ ਥਿੰਕ ਟੈਂਕ ਦੇ ਨੁਮਾਇੰਦਿਆਂ ਵਜੋਂ ਪੇਸ਼ ਹੋ ਰਹੇ ਸਨ। AFP ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਚੀਨ ਦੇ ਮੰਤਰਾਲੇ ਆਫ ਸਟੇਟ ਸਿਕਿਉਰਿਟੀ, ਜੋ ਕਿ ਦੇਸ਼ ਦੀ ਮੁੱਖ ਸਿਵਲ ਖੁਫੀਆ ਏਜੰਸੀ ਹੈ, ਦੁਆਰਾ ਕੀਤੀ ਗਈ ਸੀ। ਬਿਜ਼ਨਸ ਕੰਸਲਟੈਂਟ ਨਿਕ ਕੋਇਲ ਜਦੋਂ ਚੀਨ ਵਿੱਚ ਆਪਣੀ ਸਾਬਕਾ ਪਾਰਟਨਰ ਚੇਂਗਲੀ ਦੀ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫਤਾਰੀ ਨਾਲ ਨਜਿੱਠ ਰਹੇ ਸਨ। ਉਨ੍ਹਾਂ ਨੂੰ ਕਥਿਤ ਚੀਨੀ ਜਾਸੂਸਾਂ ਦੁਆਰਾ ਸੰਪਰਕ ਕੀਤਾ ਗਿਆ ਸੀ। ਚੀਨੀ ਖੁਫੀਆ ਮਾਹਰ ਨਿਕੋਲਸ ਇਫਟੀਮੀਆਡਿਸ ਨੇ ਇਸ ਰਾਜ ਸਪਾਂਸਰਡ ਮੱਛੀ ਫੜਨ ਵਾਲੀ ਮੁਹਿੰਮ ਨੂੰ ਇੱਕ ਬੁਨਿਆਦੀ ਤਬਦੀਲੀ ਦੱਸਿਆ। ਪ੍ਰੋਫੈਸਰ ਇਫਟੀਮੀਆਡਿਸ ਨੇ ਕਿਹਾ ਕਿ ਚੀਨ ਦੀ ਵਧਦੀ AI ਸਮਰੱਥਾ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਤੱਕ ਪਹੁੰਚਣਾ ਵਧੇਰੇ ਕੁਸ਼ਲ ਅਤੇ ਚੀਨੀ ਖੁਦਕਾਰੀਆਂ ਲਈ ਸੁਖਦ ਬਣ ਗਿਆ ਹੈ, ਇਸ ਵਿਚ ਇੱਕ ਭੂਮਿਕਾ ਨਿਭਾ ਰਹੀ ਹੋ ਸਕਦੀ ਹੈ। US ਦੇ ਸਾਬਕਾ ਫੈਡਰਲ ਪ੍ਰੋਸੀਕਿਊਟਰ ਵਿਕਾਸ ਦਿਦਵਾਨੀ, ਜਿਨ੍ਹਾਂ ਨੇ US ਸਰਕਾਰ ਲਈ ਚੀਨੀ ਖੁਫੀਆ ਕਾਰਵਾਈਆਂ ਨਾਲ ਸੰਬੰਧਿਤ ਕੇਸ ਚਲਾਏ ਹਨ, ਨੇ ਕਿਹਾ ਕਿ ਲਿੰਕਡਨ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਇੱਕ ਸੋਨੇ ਦੀ ਖਾਣ ਹੈ।
2: ਦੋਸ਼ੀ ਇਹੋ ਜਿਹੇ ਨਕਲੀ ਸਿਗਰਟਾਂ ਬਣਾ ਰਹੇ ਨੇ ਜਿਨ੍ਹਾਂ ਉੱਪਰ ਆਸਟ੍ਰੇਲੀਆ ਵਰਗੀ ਸਾਦੀ ਪੈਕਿੰਗ ਅਤੇ ਸਿਹਤ ਚੇਤਾਵਨੀਆਂ ਲੱਗੀਆਂ ਹੋਈਆਂ ਨੇ, ਜਿਸ ਕਰਕੇ ਆਮ ਲੋਕ ਅਤੇ ਅਧਿਕਾਰੀ ਵੀ ਧੋਖਾ ਖਾ ਸਕਦੇ ਹਨ। ਇਸ ਲਈ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਤੰਬਾਕੂ ਦੇ ਵਪਾਰ ਵਿਰੁੱਧ ਸਖ਼ਤ ਹੋਵੇ। ਮੰਗ ਕੀਤੀ ਜਾਂ ਹੰਗ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਗੈਰ ਕਾਨੂੰਨੀ ਉਤਪਾਦ ਕੰਬੋਡੀਆ ਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਵੱਡੇ ਪੱਧਰ ਤੇ ਬਣਾਏ ਜਾ ਰਹੇ ਹਨ, ਜਿਹੜੇ ਕਿ ਸੰਗਠਿਤ ਅਪਰਾਧਿਕ ਸਮੂਹਾਂ ਦੇ ਮਾਲਕੀ ਅਧੀਨ ਅਤੇ ਕੰਟਰੋਲ ਹੇਠਾਂ ਹਨ। ਦੋਸ਼ੀ ਆਪਣੇ ਢੰਗ ਤਰੀਕੇ ਬਦਲ ਰਹੇ ਹਨ, ਕਿਉਂਕਿ ਨਵੀਂ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਹੁਣ ਆਸਟ੍ਰੇਲੀਆ ਵਰਗੀ ਸਾਦੀ ਪੈਕਿੰਗ ਦੀ ਨਕਲ ਕਰ ਰਹੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਗਠਜੋੜ ਅਤੇ ਹੋਰ ਸੈਨੇਟਰਾਂ ਤੋਂ ਸਮਰਥਨ ਮੰਗ ਰਹੀ ਹੈ ਤਾਂ ਜੋ ਗੈਰ ਕਾਨੂੰਨੀ ਤੰਬਾਕੂ ਵਪਾਰ ਨੂੰ ਖਤਮ ਕਰਨ ਲਈ ਨਵੇਂ ਅਧਿਕਾਰਾਂ ਵਾਲੇ ਕਾਨੂੰਨ ਤੁਰੰਤ ਪਾਸ ਕੀਤੇ ਜਾ ਸਕਣ।
0: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
3: ਕੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਰਦਿਕ ਸਵਾਗਤ। ਦੋਸਤੋ, ਅੱਜ ਗੱਲਬਾਤ ਕਰਾਂਗੇ 15 ਅਕਤੂਬਰ ਨਾਲ ਸੰਬੰਧਿਤ ਸਿੱਖ ਇਤਿਹਾਸ, ਪੰਜਾਬ ਦੀ ਤਵਾਰੀਖ ਅਤੇ ਦੇਸ਼ ਦੁਨੀਆ ਦੀਆਂ ਅਹਿਮ ਘਟਨਾਵਾਂ ਦੇ ਬਾਰੇ। 15 ਅਕਤੂਬਰ 1981 ਦਾ ਜ਼ਿਕਰ ਸਭ ਤੋਂ ਪਹਿਲਾਂ, ਜਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਫਿਰੋਜ਼ਪੁਰ ਜੇਲ੍ਹ ਵਿਚੋਂ ਰਿਹਾ ਹੋਏ ਸੀ। ਦਰਅਸਲ ਸਤੰਬਰ 1981 ਵਿਚ ਲਾਲਾ ਜਗਤ ਨਾਰਾਇਣ ਕਤਲ ਕੇਸ ਵਿਚ ਭਿੰਡਰਾਂ ਵਾਲਿਆਂ ਦੇ ਵਾਰੰਟ ਕੱਢੇ ਜਾਣ ਮਗਰੋਂ ਉਨ੍ਹਾਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਚੌਂਕ ਮਹਿਤਾ ਪਿੰਡ ਵਿਚ ਇਕ ਕਾਨਫਰੰਸ ਰੱਖੀ ਸੀ। ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਵੀ ਭਾਰੀ ਗਿਣਤੀ ਵਿਚ ਪਹੁੰਚੀ। 20 ਸਤੰਬਰ ਨੂੰ ਚੌਂਕ ਮਹਿਤਾ ਵਿਚ ਹੋਏ ਦੀਵਾਨ ਵਿਚ 3 ਲੱਖ ਤੋਂ ਵੱਧ ਸਿੱਖ ਪਹੁੰਚੇ ਸੀ ਤੇ ਇਸੇ ਹੀ ਦਿਨ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਆਪਣੀ ਗ੍ਰਿਫਤਾਰੀ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਵਾਸਤੇ ਵੱਡੀ ਜੱਦੋ ਜਹਿਦ ਸ਼ੁਰੂ ਹੋ ਗਈ। ਇਕ ਮੀਟਿੰਗ ਅਕਾਲੀ ਦਲ ਵੱਲੋਂ ਕੀਤੀ ਗਈ, ਜਿਸ ਵਿਚ ਐਲਾਨ ਕੀਤਾ ਗਿਆ, ਜੋ ਕਿ 27 ਸਤੰਬਰ ਨੂੰ ਗੁਰਦੁਆਰਾ ਆਲਮਗੀਰ ਵਿਖੇ ਹੋਈ ਸੀ। ਉਹਦੇ ਵਿਚ ਐਲਾਨ ਹੋਇਆ ਕਿ ਜੇਕਰ ਭਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵਲ ਨਾ ਫਰਮਾਨੀ ਦੀ ਲਹਿਰ ਸ਼ੁਰੂ ਕਰ ਦੇਵੇਗਾ। ਇਹਨੂੰ ਸਾਹਮਣੇ ਰੱਖ ਕੇ 13-14 ਅਕਤੂਬਰ ਨੂੰ ਇੰਦਰਾ ਗਾਂਧੀ, ਦਰਬਾਰਾ ਸਿੰਘ, ਸੈਂਟਰਲ ਹੋਮ ਮਿਨਿਸਟਰ ਤੇ ਕੁਝ ਹੋਰ ਵੱਡੇ ਸਰਕਾਰੀ ਥੰਮ ਨਵੀਂ ਦਿੱਲੀ ਵਿਚ ਇਕੱਠੇ ਹੋਏ। ਇਸ ਸਮੇਂ ਸਾਰੇ ਕਾਂਗਰਸੀਆਂ ਨੇ ਇੰਦਰਾ ਨੂੰ ਵਾਰਨਿੰਗ ਦਿੱਤੀ ਕਿ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣ ਵਾਸਤੇ ਭਿੰਡਰਾਂ ਵਾਲਿਆਂ ਨੂੰ ਰਿਹਾਅ ਕਰਨਾ ਪਏਗਾ। ਆਖਰ ਇਸ ਮੀਟਿੰਗ ਦੇ ਵਿਚ ਇਹ ਫੈਸਲਾ ਹੋਇਆ ਕਿ ਭਿੰਡਰਾਂ ਵਾਲੇ ਅੱਗੇ ਗੋਡੇ ਟੇਕ ਦਿੱਤੇ ਜਾਣ। ਇਸ ਤੋਂ ਇਕ ਦਿਨ ਮਗਰੋਂ ਹੀ 15 ਅਕਤੂਬਰ 1981 ਦੇ ਦਿਨ ਫਿਰੋਜ਼ਪੁਰ ਜੇਲ੍ਹ ਵਿਚੋਂ ਭਿੰਡਰਾਂ ਵਾਲਿਆਂ ਨੂੰ ਰਿਹਾਅ ਕੀਤਾ ਗਿਆ ਸੀ। ਸਾਲ 1982 ਜਦ ਧਰਮ ਯੁੱਧ ਮੋਰਚੇ ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ ਹੋਈਆਂ। ਧਰਮ ਯੁੱਧ ਮੋਰਚੇ ਦੇ ਸਬੰਧ ਵਿਚ ਇਸ ਵੇਲੇ ਤੱਕ ਜੇਲ੍ਹਾਂ ਵਿਚ 25,000 ਤੋਂ ਜ਼ਿਆਦਾ ਸਿੱਖ ਕੈਦ ਸੀ ਤੇ ਸਰਕਾਰ ਦੀ ਹਾਲਤ ਬਹੁਤ ਮਾੜੀ। ਅਖੀਰ 15 ਅਕਤੂਬਰ 1982 ਦੇ ਦਿਨ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕੀਤਾ, ਪਰ ਕੁਝ ਜੇਲ੍ਹਾਂ ਵਿਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਨ੍ਹਾਂ ਨੂੰ ਬਾਹਰ ਸੱਦਣਾ ਪਿਆ। ਸਾਲ 1985 ਜਦ ਅੰਮ੍ਰਿਤਸਰ ਜੇਲ੍ਹ ਵਿਚ 11 ਸਿੱਖਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ। ਦਰਅਸਲ ਰਾਜੀਵ ਗਾਂਧੀ ਨੇ ਸੁਰਜੀਤ ਬਰਨਾਲੇ ਨੂੰ ਇਸੇ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਤੇ ਚੀਫ਼ ਮਿਨਿਸਟਰ ਬਣਾਇਆ ਸੀ ਤਾਂ ਜੋ ਉਹਦੇ ਨਾਂ ਤੇ ਖਾੜਕੂਆਂ, ਖਾਲਿਸਤਾਨ, ਭਿੰਡਰਾਂ ਵਾਲਾ ਵਗੈਰਾ ਦੇ ਖਿਲਾਫ਼ ਪ੍ਰੋਕਸੀ ਲੜਾਈ ਲੜੀ ਜਾ ਸਕੇ। ਸ਼ੁਰੂ ਵਿਚ ਬਰਨਾਲੇ ਦੇ ਦਿਖਾਵੇ ਵੱਲੋਂ ਪੰਥਕ ਮੰਗਾਂ ਬਾਰੇ ਇਕ ਅੱਧਾ ਬਿਆਨ ਦਿੱਤਾ, ਪਰ ਇਹ ਸਭ ਕਾਗਜ਼ੀ ਕਾਰਵਾਈ ਸੀ। ਉਸ ਵਕਤ 2000 ਤੋਂ ਜ਼ਿਆਦਾ ਬੇਗੁਨਾਹ ਸਿੱਖ ਟਾਡਾ ਕੇਸਾਂ ਹੇਠ ਪੰਜਾਬ ਦੀਆਂ ਜੇਲ੍ਹਾਂ ਵਿਚ ਸੀ। 500 ਦੇ ਕਰੀਬ ਹਰਿਆਣੇ ਵਿਚ, 400 ਦੇ ਕਰੀਬ ਜੈਪੁਰ, ਜੋਧਪੁਰ ਵਿਚ ਤੇ 500 ਦੇ ਕਰੀਬ ਹੋਰ ਜੇਲ੍ਹਾਂ ਵਿਚ ਸੀ। ਪੰਜਾਬ ਵਿਚ ਕੈਦ ਸਿੱਖਾਂ ਬਾਰੇ ਬਰਨਾਲਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇਕ ਸਬ ਕਮੇਟੀ ਬਣਾਈ। ਇਸ ਕਮੇਟੀ ਵਿਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸੱਭਰਵਾਲ ਵੀ ਸ਼ਾਮਲ ਸੀ। ਇਸ ਕਮੇਟੀ ਨੇ ਬਰਨਾਲੇ ਨੂੰ ਸਿਫਾਰਿਸ਼ ਕੀਤੀ ਕਿ ਸਾਰੇ ਬੇਗੁਨਾਹ ਸਿੱਖ ਰਿਹਾਅ ਕੀਤੇ ਜਾਣ, ਪਰ ਬਰਨਾਲੇ ਨੇ ਸਿਰਫ 26 ਸਿੱਖ ਰਿਹਾਅ ਕੀਤੇ। ਹੋਰ ਤਾਂ ਹੋਰ, ਉਸ ਵੇਲੇ ਇਨ੍ਹਾਂ 2000 ਸਿੱਖਾਂ ਵਿਚੋਂ 224 ਬੇਗੁਨਾਹ ਸਿੱਖ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦ ਹੀ ਨਹੀਂ, ਨਜ਼ਰਬੰਦ ਵੀ ਸਨ। ਬਰਨਾਲੇ ਨੇ ਹੋਰ ਸੈਂਕੜੇ ਸਿੱਖ ਨੌਜਵਾਨ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਸੁੱਟੇ। ਜੇਲ੍ਹਾਂ ਵਿਚ ਸਿੱਖ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁੱਢਲੀਆਂ ਕਾਨੂੰਨੀ ਸਹੂਲਤਾਂ ਵੀ ਹਾਸਲ ਨਹੀਂ ਸੀ। ਇਸ ਤੇ 15 ਅਕਤੂਬਰ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸਿੱਖਾਂ ਵੱਲੋਂ ਵਿਚੋਂ 11 ਜਣਿਆਂ ਨੇ 3 ਦਿਨ ਦੀ ਭੁੱਖ ਹੜਤਾਲ ਕੀਤੀ ਸੀ। ਜ਼ਿਕਰ 1999 ਦਾ ਆਇਆ, ਜਦੋਂ ਮਹਿਲ ਸਿੰਘ ਸੈਦੋ ਨਕਲੀ ਮੁਕਾਬਲੇ ਵਿਚ ਸ਼ਹੀਦ ਹੋਏ ਸੀ। ਸਾਲ 1992 ਜਥੇਦਾਰ ਤਲਵਿੰਦਰ ਸਿੰਘ ਪਰਮਾਰ ਕੈਨੇਡਾ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤਾ ਗਿਆ। ਸਾਲ 2014 ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਨਕਲੀ ਬੰਸਾਵਲੀ ਵਾਲੀ ਸੇਲ ਉਤਾਰੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 15 ਅਕਤੂਬਰ 2014 ਦੇ ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿਚ ਮਹਾਰਾਜਾ ਸ਼ੇਰ ਸਿੰਘ ਦੀ ਨਕਲੀ ਬੰਸਾਵਲੀ ਵਾਲੀ ਸੇਲ ਉਤਾਰ ਦਿੱਤੀ। ਵਿਦਵਾਨਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਤੋਂ ਇਹਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ, ਪਰ ਇਹ ਉਦੋਂ ਤੱਕ ਨਾ ਹੋਇਆ ਜਦ ਤੱਕ ਵਿਦਵਾਨ ਸਿੰਘ ਨਾਂ ਦੇ ਇਕ ਸਿੱਖ ਨੇ 7 ਮਾਰਚ 2014 ਦੇ ਦਿਨ ਇਸ ਸਬੰਧੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਕੇਸ ਨਾ ਕਰ ਦਿੱਤਾ। ਦਰਅਸਲ ਇਹ ਸਿੱਲ ਕਿਸੇ ਪਰਿਵਾਰ ਨੇ ਆਪਣੇ ਆਪ ਨੂੰ ਰਣਜੀਤ ਸਿੰਘ ਨਾਲ ਸਬੰਧਤ ਸਾਬਤ ਕਰਨ ਵਾਸਤੇ ਕਿਸੇ ਕਾਰ ਸੇਵਾ ਦੇ ਕਿਸੇ ਸਾਧ ਨੂੰ ਪੈਸਾ ਦੇ ਕੇ ਲਗਵਾਈ ਸੀ। ਅਖੀਰ ਜਦ ਕਮਿਸ਼ਨ ਕੋਲ 1852 ਦਾ ਮਾਲ ਮਹਿਕਮੇ ਦਾ ਰਿਕਾਰਡ ਪੇਸ਼ ਕੀਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਿੱਲ ਉਤਾਰ ਦਿੱਤੀ ਸੀ। ਅੱਗੇ ਜ਼ਿਕਰ 2014 ਦਾ ਹੀ, ਜਦੋਂ ਹਰਿਆਣਾ ਅਸੈਂਬਲੀ ਚੋਣਾਂ ਹੋਈਆਂ ਸੀ, ਜਿਹਦੇ ਵਿਚ 15 ਪੰਜਾਬੀ ਤੇ 4 ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਨਾਲ ਜੁੜਿਆ ਆ। ਅੱਗੇ ਚਲਦਿਆਂ ਤੇ ਗੱਲਬਾਤ ਕਰਦੇ ਆ ਦੇਸ਼ ਦੁਨੀਆਂ ਨਾਲ ਜੁੜੀਆਂ ਅਹਿਮ ਘਟਨਾਵਾਂ ਦੀ। ਤਾਂ ਜ਼ਿਕਰ ਹੈ 1592, ਇਟਲੀ, ਫਰਾਂਸ, ਸਪੇਨ ਤੇ ਪੁਰਤਗਾਲ ਨੇ ਵੀ ਗ੍ਰੈਗੋਰੀਅਨ ਕੈਲੰਡਰ ਯਾਨੀ ਨਵਾਂ ਕੌਮਾਂਤਰੀ ਕੈਲੰਡਰ ਅਪਣਾ ਲਿਆ ਤੇ ਤਾਰੀਖ ਨੂੰ 10 ਦਿਨ ਅੱਗੇ ਕਰ ਦਿੱਤਾ, ਯਾਨੀ ਅਗਲਾ ਦਿਨ 26 ਅਕਤੂਬਰ ਹੋ ਗਿਆ। ਸਾਲ 1860, 11 ਸਾਲ ਦੇ ਇਕ ਮੁੰਡੇ ਗ੍ਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖਤ ਲਿਖਿਆ ਕਿ ਜੇ ਉਹ ਲਿੰਕਨ ਦਾੜੀ ਰੱਖ ਲਵੇ ਤਾਂ ਉਹ ਵਧੇਰੇ ਸੋਹਣਾ ਲੱਗੇਗਾ। ਇਸ ਮਗਰੋਂ ਲਿੰਕਨ ਨੇ ਦਾੜੀ ਕੱਟਣੀ ਬੰਦ ਕਰ ਦਿੱਤੀ ਸੀ। ਸਾਲ 1910, ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈਂਪੀਅਨਸ਼ਿਪ ਦੱਖਣ ਏਸ਼ੀਆ ਵਿਚ ਜੇਤੂ ਘੋਸ਼ਿਤ ਕੀਤਾ ਗਿਆ ਸੀ। ਔਰ ਸਾਲ 1946, ਨਾਜ਼ੀ ਜਰਮਨੀ ਵਿਚ ਖੁਫੀਆ ਪੁਲਿਸ ਗੇਸਟਾਪੋ ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇਕ ਦਿਨ ਪਹਿਲਾਂ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਸੀ। ਸਾਲ 1850, ਬ੍ਰਿਟਿਸ਼ ਅਧਿਕਾਰੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਂਪਲ ਦਾ ਜਨਮ ਹੋਇਆ ਸੀ। ਸਾਲ 1922, ਪੰਜਾਬੀ ਲੇਖਕ ਰਜਿੰਦਰ ਸਿੰਘ ਬਲ ਦਾ ਜਨਮ ਹੋਇਆ ਸੀ। ਸਾਲ 1927, ਭਾਰਤੀ ਐਥਲੀਟ ਪ੍ਰਦੁਮਨ ਸਿੰਘ ਬਰਾੜ ਦਾ ਜਨਮ ਹੋਇਆ ਸੀ। ਸਾਲ 1931, ਭਾਰਤ ਦੇ ਵਿਗਿਆਨੀ ਅਤੇ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦਾ ਜਨਮ ਹੋਇਆ ਸੀ। ਸਾਲ 1948, ਪੰਜਾਬੀ ਗਾਇਕਾ ਜਗਮੋਹਨ ਕੌਰ ਦਾ ਜਨਮ ਹੋਇਆ ਸੀ। ਸਾਲ 1949

0: ਹੀ ਰਹਿੰਦੇ।
1: ਕਿਸੇ ਦੀ ਚੰਗੀ ਤੇ ਸ਼ੁਭ ਗੱਲ ਲੋਕਾਂ ਨੂੰ ਪਤਾ ਲੱਗ ਹੀ ਜਾਂਦੀ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।
2: ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ। ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ, ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ
3: ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ

0: ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
1: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਵਾਈਬ੍ਰੈਂਟ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਵਿਆਹ ਦਾ ਰਿਸ਼ਤਾ ਇੱਕ ਸੋਨੇ ਦੇ ਪਿੰਜਰੇ ਵਰਗਾ ਹੁੰਦਾ ਹੈ, ਜੋ ਇਸ ਦੇ ਬਾਹਰ ਹੁੰਦੇ ਹਨ ਉਹ ਇਸ ਦੇ ਅੰਦਰ ਜਾਣਾ ਚਾਹੁੰਦੇ ਹਨ, ਪਰ ਜੋ ਇਸ ਦੇ ਅੰਦਰ ਹੁੰਦੇ ਹਨ ਉਹ ਬਾਹਰ ਨਿਕਲਣਾ ਚਾਹੁੰਦੇ ਹਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
2: ਅਗਰ ਤਲਾਸ਼ ਕਰੂੰ ਕੋਈ ਮਿਲ ਹੀ ਜਾਏਗਾ, ਮਗਰ ਤੇਰੀ ਤਰ੍ਹਾਂ ਮੁਝੇ ਕੌਣ ਚਾਹੇਗਾ, ਤੁਝੇ ਜ਼ਰੂਰ ਕੋਈ ਚਾਹਤੋਂ ਸੇ ਦੇਖੇਗਾ, ਮਗਰ ਵੋ ਆਂਖੇ ਹਮਾਰੀ ਕਹਾਂ ਸੇ ਲਾਏਗੀ।

ਗਿਆਨ ਇੱਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ। ਗਿਆਨ ਸਾਨੂੰ ਆਤਮ ਵਿਸ਼ਵਾਸੀ ਬਣਾਉਂਦਾ ਹੈ। ਗਿਆਨ ਦਾ ਕੋਈ ਅੰਤ ਨਹੀਂ ਹੁੰਦਾ। ਆਚਾਰੀਆ ਰਜਨੀਸ਼ ਨੇ ਕਿਹਾ ਸੀ ਕਿ ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਮ ਨਹੀਂ ਹੁੰਦਾ। ਇਹ ਇੱਕ ਅਜਿਹਾ ਸਮੁੰਦਰ ਹੈ ਜਿਸ ਵਿੱਚ ਜਿਤਨੇ ਡੂੰਘੀ ਚੁੱਭੀ ਮਾਰੋਗੇ ਉਨੇ ਹੀ ਵਧੇਰੇ ਮੋਤੀ ਮਿਲਦੇ ਨੇ।

ਜਿੰਨਾ ਸਮਾਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਗਲਤ ਇਨਸਾਨ ਨੂੰ ਬਾਹਰ ਕਰਨ ਦਾ ਕਠੋਰ ਫੈਸਲਾ ਨਹੀਂ ਕਰ ਲੈਂਦੇ, ਓਨਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਹੀ ਇਨਸਾਨ ਆ ਵੀ ਨਹੀਂ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio 24/7.
1: ਸ਼ਕਤੀਸ਼ਾਲੀ ਕਿਤਾਬ ਦੀ ਸਿਰਜਣਾ ਲਈ ਵਿਸ਼ਾ ਵੀ ਸ਼ਕਤੀਸ਼ਾਲੀ ਚੁਣਨਾ ਪੈਂਦਾ ਹੈ। ਮੱਖੀ ਬਾਰੇ ਕਦੇ ਕੋਈ ਮਹਾਨ ਅਤੇ ਚਿਰ ਸਥਾਈ ਰਚਨਾ ਨਹੀਂ ਕਰ ਸਕਦਾ, ਭਾਵੇਂ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਕਈ ਲੇਖਕਾਂ ਨੇ ਕੀਤੀ ਹੈ। ਹਰਮਨ ਮੈਲਵਿਲੇ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ।
1: ਜਿਸਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ। ਉਹ ਚੀਜ਼ ਮਾਲਕ ਦੇ ਭਾਵੇਂ ਕੰਮ ਆਵੇ ਭਾਵੇਂ ਨਾ ਆਵੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।

0: 24/7.
1: ਰੱਬ ਵਾਰੇ ਇਜ਼ਰਾਈਲ ਦੀ ਕਹਾਵਤ ਹੈ ਕਿ ਜੇ ਰੱਬ ਧਰਤੀ ਤੇ ਰਹਿੰਦਾ ਹੁੰਦਾ ਤਾਂ ਲੋਕਾਂ ਨੇ ਉਸ ਦੇ ਘਰ ਦੀਆਂ ਬਾਰੀਆਂ ਤੋੜ ਦੇਣੀਆਂ ਸਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ

0: ਵੇਂਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲੈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
4: ਹਰਮਨ ਰੇਡੀਓ ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ

ਯਹੂਦੀਆਂ ਦੀ ਰੱਬ ਬਾਰੇ ਇੱਕ ਪ੍ਰਸਿੱਧ ਕਹਾਵਤ ਅਨੁਸਾਰ ਅਮੀਰ ਰੱਬ ਨੂੰ ਆਪਣੀ ਜੇਬ ਚ ਰੱਖਦਾ ਹੈ ਅਤੇ ਗਰੀਬ ਆਪਣੇ ਦਿਲ ਵਿਚ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ।
1: ਗੱਲ ਹੋਈ ਪੁਰਾਣੀ, ਬੁੱਕਲ ਮਾਰ ਬੈਠੀ ਚੁਦਰਾਣੀ। ਜਦੋਂ ਕੋਈ ਬੰਦਾ ਕੋਈ ਨਮੋਸ਼ੀ ਵਾਲਾ ਕੰਮ ਕਰਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕਰੇ, ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ ਬਣ ਬਹੇ, ਤਾਂ ਇਹ ਅਖਾਣ ਉਸ ਲਈ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਸਤਿ ਸ਼੍ਰੀ ਅਕਾਲ ਜੀ, ਮੈਂ ਨਵਨੀਤ ਸਿੰਘ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਆਈ ਥਿੰਕ ਐਜ਼ ਅ ਹਿਊਮਨ ਬੀਇੰਗ, ਐਵਰੀ ਹਿਊਮਨ ਬੀਇੰਗ ਹੈਜ਼ ਅ ਰਿਸਪੋਂਸਿਬਿਲਿਟੀ ਟੁਵਰਡ ਦ ਸੋਸਾਇਟੀ, ਜਿਹੜੀ ਸੋਸਾਇਟੀ 'ਚ ਤੁਸੀਂ ਰਹਿੰਦੇ ਹੋ। ਐਂਡ ਐਜ਼ ਅ ਫਿਲਮ ਡਾਇਰੈਕਟਰ ਉਹ ਰਿਸਪੋਂਸਿਬਿਲਿਟੀ ਥੋੜੀ ਜਿਹੀ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਸਿਨੇਮਾ ਜਿਹੜਾ ਹੈਗਾ ਉਹ ਇੱਕ ਸੋਸਾਇਟੀ ਦੀ ਰਿਫਲੈਕਸ਼ਨ ਹੈ ਐਂਡ ਬਹੁਤ ਜ਼ਿਆਦਾ ਉਹਦੀ ਰਿਫਲੈਕਸ਼ਨ ਪੈਂਦੀ ਹੈ ਸੋਸਾਇਟੀ 'ਤੇ ਫਿਲਮਾਂ ਦੀਆਂ। ਐਂਡ ਮੈਨੂੰ ਆ ਲੱਗਦਾ ਹੈ ਕਿ ਟੂ ਮੇਕ ਅ ਬੈਟਰ ਸੋਸਾਇਟੀ ਵੀ ਸ਼ੁੱਡ ਲਿਵ ਟੂਗੈਦਰ, ਆਲ ਆਫ ਅਸ ਲਿਵ ਇਨ ਪੀਸ, ਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਆਪਾਂ ਆਹੀ ਸੇਮ ਚੀਜ਼ ਦਿਖਾਈਏ।
1: ਬਦਲਾਵ ਕੁਦਰਤ ਦਾ ਖੂਬਸੂਰਤ ਨਿਯਮ ਹੈ, ਸੋ ਅਸੀਂ ਬਦਲ ਰਹੇ ਹਾਂ ਤਾਂ ਕਿ ਬਿਹਤਰ ਕਰ ਸਕੀਏ। ਅਸੀਂ ਆ ਰਹੇ ਹਾਂ ਨਵੇਂ ਅੰਦਾਜ਼ ਨਾਲ ਤਾਂ ਕਿ ਸੰਵਾਦ ਹੋਰ ਖੂਬਸੂਰਤ ਬਣਾ ਸਕੀਏ। ਸਟੂਡੀਓ ਦੇ ਇਸ ਪਾਰ ਅਸੀਂ, ਸਟੂਡੀਓ ਦੇ ਉਸ ਪਾਰ ਤੁਸੀਂ, ਆਓ ਮਿਲ ਕੇ ਜ਼ਿੰਦਗੀ ਦੀ ਖੂਬਸੂਰਤ ਜੁਗਲਬੰਦੀ ਪੇਸ਼ ਕਰੀਏ। ਤੁਹਾਡਾ ਸਹਿਯੋਗ ਸਾਡਾ ਹੌਸਲਾ, ਹਰਮਨ ਟੀਮ, ਹਰਮਨ ਪਰਿਵਾਰ ਦੇ ਸੰਗ ਪੂਰੇ ਮਨ ਦੇ ਨਾਲ। ਆਖਰ ਕੁਝ ਬਿਹਤਰ ਕਰਨਾ ਹੀ ਤਾਂ ਜ਼ਿੰਦਗੀ ਦਾ ਰਾਗ ਹੈ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਬਰਾਬਰੀ ਬਾਰੇ ਜਪਾਨ ਦੀ ਕਹਾਵਤ ਹੈ ਕਿ ਰਿਕਸ਼ੇ ਤੇ ਬੈਠਣ ਵਾਲਾ ਤੇ ਰਿਕਸ਼ੇ ਨੂੰ ਖਿੱਚਣ ਵਾਲਾ ਇੱਕ ਤਰ੍ਹਾਂ ਦੇ ਆਦਮੀ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।
1: ਕੇ ਵਿਰਿਆਦ

0: ਹਕੀਕਤ ਹੋਰ ਸੀ ਲੇਕਿਨ ਦਿਖਾਉਂਦਾ ਹੋਰ ਸੀ ਮੈਨੂੰ ਹਕੀਕਤ ਹੋਰ ਸੀ ਲੇਕਿਨ ਦਿਖਾਉਂਦਾ ਹੋਰ ਸੀ ਮੈਨੂੰ ਮੈਂ ਸ਼ੀਸ਼ਾ ਭਰਮ ਦਾ ਉਕਤਾ ਕੇ ਚੱਕਣਾ ਚੂਰ ਕਰ ਦਿੱਤਾ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ

ਜਿਸ ਮਨੁੱਖ ਦਾ ਦਿਮਾਗ ਆਪਣੇ ਆਪ ਉੱਪਰ ਨਿਗਾਹ ਰੱਖ ਸਕੇ ਉਸ ਨੂੰ ਬੁੱਧੀਜੀਵੀ ਕਿਹਾ ਜਾਂਦਾ ਹੈ। ਅਲਬਰਟ ਕਾਮ। ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ।
1: ਇਸ ਦਾ ਮਤਲਬ ਹੈ ਕਿ ਕਿਸੇ ਦਾ ਕਿਸੇ ਹੋਰ ਦੀ ਸ਼ੈ ਉੱਪਰ ਬਦੋਬਦੀ ਕਬਜ਼ਾ ਕਰ ਬਹਿਣਾ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਾਹੀ ਗਿੱਲ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖਾ ਪੇਟ ਅਰਦਾਸ ਨੂੰ ਛੋਟਾ ਕਰ ਦਿੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਊਠ ਤੇ ਚੜੀ ਨੂੰ ਦੋ ਦੋ ਦਿਸਦੇ ਹਨ।
1: ਇਸ ਦਾ ਮਤਲਬ ਹੈ ਕਿ ਜਿਹੜਾ ਆਪ ਸੌਖਾ ਤੇ ਸੁਖੀ ਹੋਵੇ ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਸਤਿ ਸ੍ਰੀ ਅਕਾਲ, ਮੈਂ ਹਾਂ ਜਿਮੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

ਆਜ਼ਾਦੀ ਬੜੀ ਮੁੱਲਵਾਨ ਚੀਜ਼ ਹੈ, ਇੰਨੀ ਮੁੱਲਵਾਨ ਕਿ ਇਸ ਨੂੰ ਰਾਸ਼ਨ ਤੇ ਦੇਣਾ ਪੈਂਦਾ ਹੈ। ਵਿਚਾਰ ਲੈ ਲੈਣ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ।
1: ਕਿਸੇ ਖਾਊ ਵਿਅਕਤੀ ਕੋਲ ਗਈ ਚੀਜ਼ ਕਦੇ ਵਾਪਸ ਨਹੀਂ ਆਉਂਦੀ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।